FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਸੋਮਵਾਰ, ਸ਼ੱਕ ਸੰਮਤ 1948 ਦੇ ਸਾਉਣ ਮਹੀਨੇ ਦੀ 4 ਤਰੀਕ ਅਤੇ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ 27 ਤਰੀਕ ਹੈ। ਇਸ ਵੇਲੇ ਸਟੂਡੀਓ ਦੀ ਘੜੀ ਦੇ ਸਮਾਂ 5:58 ਅਤੇ 32 ਸੈਕਿੰਡ ਦਾ ਹੋ ਰਿਹਾ ਹੈ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਇਸ ਸਭਾ ਵਿੱਚ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ।

ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਸਟੂਡੀਓ ਘੜੀ ਤੇ ਸਮਾਂ ਹੋ ਰਿਹਾ 5:59 ਤੇ 39 ਸੈਕਿੰਡ ਦਾ। ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 6:05 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: 105 kilograms in the clean and jerk, Vice President C.P. Radhakrishnan and Prime Minister Narendra Modi have congratulated Mirabai Chanu on her achievement. In men's cricket, India defeated host Zimbabwe by 35 runs in the third and final T20 international to clean sweep the series 3-0 in Harare yesterday. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ FM ਬੈਂਡ 101.6 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ 6:10 ਤੇ 22 ਸੈਕਿੰਡ ਦਾ ਹੋ ਰਿਹਾ ਹੈ। ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦੇਈਏ ਅੱਜ ਪ੍ਰਸਾਰਿਤ ਅਤੇ ਰਿਲੀ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। ਸਵੇਰ 7 ਵੇਲਾ ਹੋਵੇਗਾ ਪ੍ਰੋਗਰਾਮ ਸਰਜਰੀ ਸਵੇਰ ਦਾ, ਜਿਸ ਤਹਿਤ ਸਿਲਸਿਲਾ ਹੋਵੇਗਾ ਸਾਇੰਸ ਐਂਡ ਟੈਕਨੋਲੋਜੀ। ਪ੍ਰੋਗਰਾਮ ਪੇਸ਼ ਕਰਨਗੇ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਠੀਕ 8 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, ਅਤੇ 8:15 'ਤੇ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ। 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 8:40 'ਤੇ ਪ੍ਰੋਗਰਾਮ ਹੋਵੇਗਾ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਸਿਲਸਿਲਾ ਰਹੇਗਾ ਲੋਕ ਗੀਤ। ਸਵੇਰੇ 9 ਤੋਂ 10 ਤੱਕ ਲਈ ਕੀਤੇ ਜਾਣਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਵਿੱਚ 9 ਚਿੱਤਰਲੋਕ ਅਤੇ 9:30 ਪ੍ਰੋਗਰਾਮ ਆਜ ਕੇ ਫਨਕਾਰ ਚੱਲੇਗਾ। ਸਵੇਰੇ 10 ਤੁਸੀਂ ਸੁਣੋਗੇ ਸਦਾਬਹਾਰ ਪੰਜਾਬੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ। 11:00 ਸੁਣੋਗੇ ਹਿੰਦੀ ਵਿੱਚ ਖਬਰਾਂ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 11:05 ਤੇ ਰਿਲੇਅ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ, ਜਿਸ ਦੇ ਤਹਿਤ ਪ੍ਰੋਗਰਾਮ ਹੋਵੇਗਾ ਬਾਲੀਵੁੱਡ ਟ੍ਰੇਲਸ। ਦੁਪਹਿਰ 12:00 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 'ਤੇ ਅੰਗਰੇਜ਼ੀ ਵਿੱਚ ਖਬਰਾਂ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 12:10 'ਤੇ ਪ੍ਰੋਗਰਾਮ ਚੱਲੇਗਾ ਲੈਟਸ ਰੌਕ ਐਂਡ ਡਾਂਸ, ਜਿਸ ਦਾ ਸੰਚਾਲਨ ਕਰਨਗੇ ਆਕਾਂਕਸ਼ਾ ਅਰੋੜਾ। 12:30 ਪ੍ਰੋਗਰਾਮ ਹੋਵੇਗਾ ਘਰ ਪਰਿਵਾਰ, ਜਿਸ ਦੇ ਤਹਿਤ ਸਿਲਸਿਲਾ ਹੋਵੇਗਾ ਸਿਹਤ ਸੰਭਾਲ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ਾ ਹੋਵੇਗਾ ਕੈਂਸਰ ਦੇ ਕਾਰਨ, ਲੱਛਣ ਅਤੇ ਇਲਾਜ। ਇਸ ਪ੍ਰੋਗਰਾਮ ਦੇ ਸਪੋਂਸਰ ਹੋਣਗੇ ਪਾਰਕ ਹਸਪਤਾਲ ਬਠਿੰਡਾ। ਦੁਪਹਿਰ 1:10 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 1:15 'ਤੇ ਪ੍ਰੋਗਰਾਮ ਹੋਵੇਗਾ ਟੈਲੀਫੋਨ ਮਿਲਾਓ ਜੀ, ਇਹ ਪ੍ਰੋਗਰਾਮ ਲਾਈਵ ਫੋਨ ਇਨ ਰਹੇਗਾ, ਜਿਸ ਦੇ ਤਹਿਤ ਪ੍ਰਸਾਰਿਤ ਕਰਾਂਗੇ ਹਿੰਦੀ ਫਿਲਮ ਗੀਤ। 2:00 ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 'ਤੇ ਹਿੰਦੀ ਵਿੱਚ ਖਬਰਾਂ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਦੁਪਹਿਰ 2:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸੁਰੀਲੀ ਦੁਪਹਿਰ, ਇਹ ਪ੍ਰੋਗਰਾਮ ਹੋਵੇਗਾ ਸਰੋਤਿਆਂ ਦੇ ਖਤਾਂ ਅਤੇ ਵਟਸਐਪ ਮੈਸੇਜ 'ਤੇ ਆਧਾਰ, ਜਿਸ ਦੇ ਤਹਿਤ ਤੁਸੀਂ ਸੁਣੋਗੇ ਫਿਲਮੀ ਅਤੇ ਨੌਨ ਫਿਲਮੀ ਪੰਜਾਬੀ ਗੀਤ। ਦੁਪਹਿਰ 3:00 ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3:00 ਪ੍ਰੋਗਰਾਮ ਸਖੀ ਸਹੇਲੀ ਅਤੇ 4:00 ਪ੍ਰੋਗਰਾਮ ਹੋਵੇਗਾ ਸਿਹਤਨਾਮਾ। ਸ਼ਾਮ 5:00 ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ, ਵਿਸ਼ਾ ਹੋਵੇਗਾ ਫਜ਼ਲ ਸ਼ਾਹ ਦੀ ਲਿਖੀ ਹੋਈ ਅਮਰ ਦਾਸਤਾਨ ਸੋਹਣੀ ਮਹੀਵਾਲ, ਅਤੇ ਤੁਸੀਂ ਅੱਜ ਇਸ ਦਾ ਦੂਜਾ ਭਾਗ ਸੁਣੋਗੇ। ਆਵਾਜ਼ ਅਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ, ਸੰਪਾਦਨ ਮਮਤਾ ਅਰੋੜਾ। 6:20 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਸ਼ਾਮ 6:30 ਤੁਸੀਂ ਸੁਣੋਗੇ ਪ੍ਰੋਗਰਾਮ ਯੁਵਾਣੀ। ਸ਼ਾਮ 7:00 ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਸ਼ਾਮ ਸੁਹਾਨੀ, ਜੋ ਕਿ ਲਾਈਵ ਫੋਨ ਇਨ ਹੋਵੇਗਾ। ਇਹ ਪ੍ਰੋਗਰਾਮ 8:00 ਤੱਕ ਜਾਰੀ ਰਹੇਗਾ। ਇਸ ਦੇ ਦਰਮਿਆਨ 7:30 'ਤੇ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਠੀਕ 8:00 ਤੁਸੀਂ ਸੁਣੋਗੇ ਸਪੋਂਸਰ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਦੇ ਸਪੋਂਸਰ ਹੋਣਗੇ NCERT, ਅਤੇ ਅੱਜ ਤੁਸੀਂ ਸੁਣੋਗੇ ਪ੍ਰੋਗਰਾਮ ਦਾ ਐਪੀਸੋਡ ਨੰਬਰ 1336। ਰਾਤ 8:30 ਪੇਸ਼ ਕਰਾਂ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਅੱਜ ਦਾ ਇਹ ਪ੍ਰੋਗਰਾਮ ਖਤਾਂ ਅਤੇ ਵਟਸ ਮੈਸੇਜ 'ਤੇ ਆਧਾਰਿਤ ਹੋਵੇਗਾ। 8:45 'ਤੇ ਸੁਣੋਗੇ ਹਿੰਦੀ ਵਿੱਚ ਖਬਰਾਂ ਬੁਲੇਟਿਨ ਸਮਾਚਾਰ ਸੰਧਿਆ। ਰਾਤ 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 9:15 'ਤੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਲਈ ਕੀਤੇ ਜਾਣਗੇ, ਜੋ ਕਿ ਰਾਤ ਦੇ 11:00 ਤੱਕ ਜਾਰੀ ਰਹਿਣਗੇ, ਅਤੇ ਰਾਤ 11:00 ਹੋਵੇਗੀ ਅੱਜ ਦੇ ਪ੍ਰਸਾਰਣ ਸਭਾ ਦੀ ਸਮਾਪਤੀ। ਇਹ ਸੀ ਸਾਡੇ ਅੱਜ ਦੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ।

FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 6:15 ਤੇ 12 ਸੈਕਿੰਡ ਦਾ ਹੋ ਰਿਹਾ ਹੈ। ਆਓ ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ। ਸਭ ਤੋਂ ਪਹਿਲਾਂ ਸ਼ਬਦ ਸਰਵਣ ਕਰਦੇ ਹਾਂ ਭਾਈ ਜੋਗਿੰਦਰ ਸਿੰਘ ਰਿਆੜ ਪਾਸੋਂ ਗਾਇਨ ਕੀਤਾ ਹੋਇਆ।

ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ। ਸਟੂਡੀਓ ਦੀ ਘੜੀ 'ਤੇ ਸਮਾਂ 6:43 ਅਤੇ 57 ਸੈਕਿੰਡ ਦਾ ਹੋ ਰਿਹਾ ਹੈ ਅਤੇ ਆਓ ਹੁਣ ਸਰਵਣ ਕਰਦੇ ਹਾਂ ਭਗਤੀ ਰਚਨਾ ਅਨੂਪ ਜਲੋਟਾ ਦੀ ਆਵਾਜ਼ ਦੇ ਵਿੱਚ।

ਹੁਣੇ ਤੁਸੀਂ ਸੁਣ ਰਹੇ ਸੀ ਇਹ ਧਾਰਮਿਕ ਗੀਤ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ, ਅਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸੁਣਦੇ ਹਾਂ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਇਹ ਧਾਰਮਿਕ ਗੀਤ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ, ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ 7:24 ਦਾ। ਸਮਾਂ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ।

ਜੀ ਅੱਜ ਦਾ ਪ੍ਰੋਗਰਾਮ ਸੱਜਰੀ ਸਵੇਰ ਲੈ ਕੇ ਮੈਂ ਹਾਜ਼ਰ ਹਾਂ ਤੁਹਾਡੇ ਆਪਣੀ ਰੇਡੀਓ ਦੋਸਤ ਦੇ ਪ੍ਰੋਗਰਾਮ ਦੀ ਹੋਸਟ ਸੁਖਜੀਤ ਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਇਸ ਖੂਬਸੂਰਤ ਤੇ ਪਿਆਰੀ ਜੀ ਸਵੇਰ ਦੇ ਵਿੱਚ ਪਿਆਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਐਂਡ ਗੁੱਡ ਮਾਰਨਿੰਗ। ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਸਰੋਤੇ ਉੱਠ ਗਏ ਹੋਣਗੇ ਤੇ ਚਾਹ ਦੀਆਂ ਚੁਸਕੀਆਂ ਦੇ ਨਾਲ ਆਨੰਦ ਮਾਣ ਰਹੇ ਹੋਣਗੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ। ਜੀ ਅੱਜ ਹੈ ਦਿਨ ਸੋਮਵਾਰ ਤੇ ਸੋਮਵਾਰ ਨੂੰ ਪ੍ਰੋਗਰਾਮ ਸੱਜਰੀ ਸਵੇਰ ਚ ਤੁਹਾਡੇ ਲਈ ਕੀ ਖਾਸ ਹੈ ਜੀ? ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਸਿਲਸਿਲਾ ਰਹੇਗਾ ਸਾਇੰਸ ਐਂਡ ਟੈਕਨੋਲੋਜੀ ਤੇ ਇਸ ਤੋਂ ਇਲਾਵਾ ਗੀਤ ਸੰਗੀਤ ਤੇ ਅਖਬਾਰੀ ਸੁਰਖੀਆਂ ਪ੍ਰੋਗਰਾਮ ਦਾ ਹਿੱਸਾ ਰਹਿਣਗੀਆਂ।

0: ਤੇ ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚ ਅੱਜ ਦਾ ਵਿਸ਼ਾ ਹੋਏਗਾ ਕੁਆਂਟਮ ਕੰਪਿਊਟਰ ਤੇ ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਮੈਡਮ ਮਮਤਾ ਅਰੋੜਾ। ਬਸ ਹੁਣ ਤੋਂ ਕੁਝ ਹੀ ਪਲਾਂ ਬਾਅਦ ਸੁਣਦੇ ਹਾਂ ਜੀ ਪ੍ਰੋਗਰਾਮ ਸਾਇੰਸ ਐਂਡ ਟੈਕਨੋਲੋਜੀ ਦੇ ਆਧਾਰਿਤ ਇਹ ਪ੍ਰੋਗਰਾਮ, ਪਰ ਉਸ ਤੋਂ ਪਹਿਲਾਂ ਸੁਣ ਲੈਂਦੇ ਹਾਂ ਕੁਝ ਸੰਦੇਸ਼।
1: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
2: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਗਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
1: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਗਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233।
3: ਘੱਟ ਵਿਆਜ ਤੇ ਲੋਨ ਚਾਹੀਦਾ, ਉਹ ਵੀ ਐਪ ਤੋਂ। ਵਾਹ,
4: ਫਸਿਆ। ਅਣਜਾਣ ਐਪਸ ਤੋਂ ਬਚੋ।
5: RBI ਕਹਿੰਦਾ ਹੈ
4: ਜਾਣਕਾਰ ਬਣੋ, ਸੁਚੇਤ ਰਹੋ।

ਸੋ ਤੇ ਗੱਲ ਕਰਦੇ ਹਾਂ, ਕਾਮਯਾਬੀ ਇੱਕ ਦਿਨ ਵਿੱਚ ਨਹੀਂ ਮਿਲਦੀ, ਪਰ ਹਰ ਦਿਨ ਇੱਕ ਸੱਚੀ ਮਿਹਨਤ ਇੱਕ ਦਿਨ ਜ਼ਰੂਰ ਕਾਮਯਾਬੀ ਬਣ ਜਾਂਦੀ ਹੈ। ਉਹ ਕਹਿੰਦੇ ਹੁੰਦੇ ਨੇ, ਕਰਤ ਕਰਤ ਅਭਿਆਸ ਕੇ ਜੜਮਤ ਹੋਤ ਸੁਜਾਨ, ਰਸਰੀ ਆਵਤ ਜਾਤ ਕੇ ਸਿਲ ਪਰ ਪੜਤ ਨਿਸ਼ਾਨ। ਇੱਕ ਆਦਮੀ ਹਰ ਰੋਜ਼ ਇੱਕ ਵੱਡੇ ਪੱਥਰ ਤੇ ਹਥੌੜਾ ਮਾਰਦਾ ਸੀ। 99 ਵਾਰ ਮਾਰਨ ਦੇ ਬਾਵਜੂਦ ਪੱਥਰ ਨਹੀਂ ਟੁੱਟਿਆ, ਪਰ 100ਵੀਂ ਚੋਟ ਨਾਲ ਪੱਥਰ ਦੇ 2 ਟੋਟੇ ਹੋ ਗਏ। ਲੋਕਾਂ ਨੇ ਕਿਹਾ, 100ਵੀਂ ਚੋਟ ਨੇ ਕਮਾਲ ਕਰ ਦਿੱਤਾ। ਆਦਮੀ ਮੁਸਕਰਾ ਕੇ ਬੋਲਿਆ, ਨਹੀਂ, ਇਹ 100ਵੀਂ ਚੋਟ ਦਾ ਨਹੀਂ, ਸਗੋਂ ਪਹਿਲੀਆਂ 99 ਚੋਟਾਂ ਦੀ ਮਿਹਨਤ ਦਾ ਨਤੀਜਾ ਹੈ।

ਜ਼ਿੰਦਗੀ ਵਿੱਚ ਕੋਈ ਵੀ ਮਿਹਨਤ ਵਿਅਰਥ ਨਹੀਂ ਹੁੰਦੀ। ਹਰ ਛੋਟੀ ਕੋਸ਼ਿਸ਼ ਤੁਹਾਨੂੰ ਆਪਣੀ ਮੰਜ਼ਿਲ ਦੇ ਹੋਰ ਨੇੜੇ ਲੈ ਜਾਂਦੀ ਹੈ। ਤਾਂ ਫਿਰ ਹਿੰਮਤ ਨਾ ਹਾਰੋ, ਲਗਾਤਾਰ ਅੱਗੇ ਵੱਧਦੇ ਰਹੋ। ਜੇ ਇਰਾਦੇ ਪੱਕੇ ਹੋਣ ਤਾਂ ਪਹਾੜ ਵੀ ਰਸਤਾ ਦੇ ਦਿੰਦੇ ਹਨ। ਤੁਹਾਨੂੰ ਯਾਦ ਹੋਏਗਾ ਬਿਹਾਰ ਦਾ ਉਹ ਇੱਕ ਗਰੀਬ ਮਜ਼ਦੂਰ ਦਸ਼ਰਥ, ਜਿਸ ਦੀ ਪਤਨੀ ਦੀ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਮੌਤ ਹੋ ਗਈ, ਕਿਉਂਕਿ ਪਿੰਡ ਅਤੇ ਹਸਪਤਾਲ ਦੇ ਵਿਚਕਾਰ ਇੱਕ ਵੱਡਾ ਪਹਾੜ ਸੀ। ਦਸ਼ਰਥ ਮਾਝੀ ਨੇ ਹਾਰ ਨਹੀਂ ਮੰਨੀ, ਸਿਰਫ ਇੱਕ ਹਥੌੜੇ ਅਤੇ ਇੱਕ ਛੈਣੀ ਨਾਲ ਉਸ ਇਕੱਲੇ ਨੇ ਪਹਾੜ ਨੂੰ ਕੱਟਣਾ ਸ਼ੁਰੂ ਕਰ ਦਿੱਤਾ। 22 ਸਾਲਾਂ ਦੀ ਅਥਕ ਮਿਹਨਤ ਤੋਂ ਬਾਅਦ ਉਹਨਾਂ ਨੇ ਪਹਾੜ ਵਿੱਚ ਰਸਤਾ ਬਣਾ ਦਿੱਤਾ। ਇਸ ਰਸਤੇ ਨਾਲ ਪਿੰਡ ਤੋਂ ਹਸਪਤਾਲ ਦੀ ਦੂਰੀ ਕਾਫੀ ਘੱਟ ਹੋ ਗਈ ਅਤੇ ਹਜ਼ਾਰਾਂ ਲੋਕਾਂ ਨੂੰ ਇਸ ਦਾ ਲਾਭ ਮਿਲਿਆ। ਜਦੋਂ ਉਹਨਾਂ ਨੇ ਕੰਮ ਦੀ ਸ਼ੁਰੂਆਤ ਕੀਤੀ ਤਾਂ ਕਈ ਲੋਕਾਂ ਦੇ ਦਿਮਾਗ ਵਿੱਚ ਇਹ ਵੀ ਆਇਆ ਹੋਵੇਗਾ ਕਿ ਇਹ ਪਾਗਲ ਇਕੱਲਾ ਕਿਵੇਂ ਇੱਕ ਪਹਾੜ ਤੋੜ ਸਕਦਾ ਹੈ। ਤਾਂ ਫਿਰ ਮਜ਼ਬੂਤ ਇਰਾਦੇ, ਧੀਰਜ ਅਤੇ ਲਗਾਤਾਰ ਮਿਹਨਤ ਨਾਲ ਅਸੰਭਵ ਕੰਮ ਵੀ ਸੰਭਵ ਹੋ ਸਕਦੇ ਨੇ।

ਜੀ ਸਰੋਤਿਓ, ਜੇ ਗੱਲ ਕਰੀਏ 27 ਜੁਲਾਈ ਦੇ ਇਤਿਹਾਸ ਦੀ। 27 ਜੁਲਾਈ 2015 ਨੂੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਮਿਜ਼ਾਈਲ ਮੈਨ ਆਫ ਇੰਡੀਆ ਵਜੋਂ ਪ੍ਰਸਿੱਧ ਡਾਕਟਰ APJ ਅਬਦੁਲ ਕਲਾਮ ਜੀ ਦਾ ਸ਼ਿਲੋਂਗ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਸਮੇਂ ਦੇਹਾਂਤ ਹੋਇਆ ਸੀ। ਉਹ ਹਮੇਸ਼ਾ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਦੇਸ਼ ਦੀ ਤਰੱਕੀ ਲਈ ਮਿਹਨਤ ਕਰਨ ਦੀ ਪ੍ਰੇਰਣਾ ਦਿੰਦੇ ਰਹੇ ਅਤੇ ਉਹਨਾਂ ਦੇ ਕਹੇ ਇਹ ਸ਼ਬਦ ਅੱਜ ਵੀ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਦਿੰਦੇ ਨੇ ਅੱਗੇ ਵਧਣ ਲਈ। ਉਹ ਕਹਿੰਦੇ ਹੁੰਦੇ ਸਨ, ਸੁਪਨੇ ਉਹ ਨਹੀਂ ਜੋ ਅਸੀਂ ਸੌਂਦੇ ਸਮੇਂ ਦੇਖਦੇ ਹਾਂ, ਸੁਪਨੇ ਉਹ ਹੁੰਦੇ ਹਨ ਜੋ ਸਾਨੂੰ ਸੌਣ ਨਹੀਂ ਦਿੰਦੇ। ਇਸ ਲਈ ਸਰੋਤਿਓ, ਕਲਾਮ ਸਾਹਿਬ ਨੂੰ ਮਿਜ਼ਾਈਲ ਮੈਨ ਆਫ ਇੰਡੀਆ ਅਤੇ ਭਾਰਤ ਦੇ 11ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ। ਸਰੋਤਿਓ, 27 ਜੁਲਾਈ 1992 ਨੂੰ ਭਾਰਤ ਨੇ ਆਪਣੇ ਸਵਦੇਸ਼ੀ ਉਪਗ੍ਰਹਿ ਪ੍ਰੇਖੇਪਣ ਪ੍ਰੋਗਰਾਮਾਂ ਨੂੰ ਅੱਗੇ ਵਧਾਉਂਦੇ ਪੁਲਾੜ ਖੋਜ ਦੇ ਖੇਤਰ ਵਿੱਚ ਮਹੱਤਵਪੂਰਨ ਤਰੱਕੀ ਦੇ ਨਵੇਂ ਦੌਰ ਵਿੱਚ ਕਦਮ ਰੱਖਿਆ। ਭਾਰਤੀ ਅੰਤਰਿਕਸ਼ ਖੋਜ ਸੰਸਥਾ ਯਾਨੀ ਕਿ ਇਸਰੋ ਨੇ 1990 ਦੇ ਦਹਾਕੇ ਵਿੱਚ ਕਈ ਮਹੱਤਵਪੂਰਨ

ਸ੍ਰੋਤਿਓ, ਦਿਨ ਹੈ ਸੋਮਵਾਰ ਤੇ ਸਾਡਾ ਸੈਗਮੈਂਟ ਸਾਇੰਸ ਐਂਡ ਟੈਕਨੋਲੋਜੀ ਤੇ ਗੱਲ ਕਰਾਂਗੇ ਕੁਆਂਟਮ ਕੰਪਿਊਟਰ ਭਵਿੱਖ ਦੀ ਦੁਨੀਆ ਦਾ ਸੁਪਰ ਦਿਮਾਗ। ਇੱਕ ਅਜਿਹੀ ਟੈਕਨੋਲੋਜੀ ਦੀ ਗੱਲ ਕਰਾਂਗੇ ਜਿਹੜੀ ਆਉਣ ਵਾਲੇ ਦਹਾਕਿਆਂ ਵਿੱਚ ਮਨੁੱਖੀ ਸੱਭਿਆਚਾਰ ਦੀ ਦਿਸ਼ਾ ਬਦਲ ਸਕਦੀ ਹੈ। ਇੱਕ ਅਜਿਹੀ ਮਸ਼ੀਨ ਜਿਸ ਨੂੰ ਕੁਝ ਵਿਗਿਆਨੀ ਭਵਿੱਖ ਦਾ ਦਿਮਾਗ ਕਹਿੰਦੇ ਹਨ। ਕੀ ਤੁਸੀਂ ਕਦੀ ਸੋਚਿਆ ਕਿ ਜੇ ਕੋਈ ਕੰਪਿਊਟਰ ਇੱਕੋ ਸਮੇਂ ਹਜ਼ਾਰਾਂ ਨਹੀਂ ਸਗੋਂ ਲੱਖਾਂ ਸੰਭਾਵਨਾਵਾਂ ਬਾਰੇ ਸੋਚ ਸਕੇ ਤਾਂ ਕੀ ਹੋਵੇਗਾ? ਕੀ ਹੋਵੇ ਜੇ ਕੈਂਸਰ ਦੀ ਨਵੀਂ ਦਵਾਈ ਸਾਲਾਂ ਦੀ ਬਜਾਏ ਕੁਝ ਦਿਨਾਂ ਵਿੱਚ ਲੱਭੀ ਜਾ ਸਕੇ? ਕੀ ਹੋਵੇ ਜੇ ਮੌਸਮ ਦੀ ਭਵਿੱਖਬਾਣੀ ਇੰਨੀ ਸਹੀ ਹੋ ਜਾਵੇ ਕਿ ਹੜ੍ਹ, ਤੂਫਾਨ ਜਾਂ ਸੁੱਕੇ ਲਈ ਪਹਿਲਾਂ ਹੀ ਬਿਹਤਰ ਤਿਆਰੀ ਕੀਤੀ ਜਾ ਸਕੇ? ਕੀ ਹੋਵੇ ਜੇ ਅਸੀਂ ਬ੍ਰਹਿਮੰਡ ਦੇ ਉਹ ਰਾਜ ਸਮਝਣ ਲੱਗ ਪਈਏ ਜਿਨ੍ਹਾਂ ਤੱਕ ਅੱਜ ਦੀ ਟੈਕਨੋਲੋਜੀ ਨਹੀਂ ਪਹੁੰਚ ਸਕਦੀ? ਇਹ ਸਾਰੇ ਸਵਾਲ ਸਾਨੂੰ ਇੱਕ ਨਵੀਂ ਦੁਨੀਆ ਵੱਲ ਲੈ ਜਾਂਦੇ ਹਨ, ਕੁਆਂਟਮ ਕੰਪਿਊਟਿੰਗ ਦੀ ਦੁਨੀਆ। ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਅਸੀਂ ਜਾਣਾਂਗੇ ਕੁਆਂਟਮ ਕੰਪਿਊਟਰ ਕੀ ਹੈ, ਇਹ ਕਿਵੇਂ ਕੰਮ ਕਰਦਾ ਹੈ, ਇਸ ਦਾ ਇਤਿਹਾਸ ਕੀ ਹੈ, ਇਸ ਨੂੰ ਕਿਸ ਨੇ ਵਿਕਸਿਤ ਕੀਤਾ, ਇਹ ਕਿਹੜੇ ਖੇਤਰਾਂ ਵਿੱਚ ਕ੍ਰਾਂਤੀ ਲਿਆ ਸਕਦਾ ਹੈ ਅਤੇ ਮਨੁੱਖਤਾ ਦੇ ਭਵਿੱਖ ਲਈ ਇਸ ਦੀ ਕੀ ਮਹੱਤਤਾ ਹੈ।

ਦੋਸਤੋ, ਜਦੋਂ ਪਹਿਲਾ ਕੰਪਿਊਟਰ ਬਣਿਆ ਸੀ, ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ, ਇੱਕ ਦਿਨ ਜੇਬ ਵਿੱਚ ਰੱਖਿਆ ਮੋਬਾਈਲ ਫੋਨ ਦੁਨੀਆ ਭਰ ਨਾਲ ਸਾਨੂੰ ਜੋੜ ਦੇਵੇਗਾ। ਇਸੇ ਤਰ੍ਹਾਂ ਅੱਜ ਕੁਆਂਟਮ ਕੰਪਿਊਟਰ ਸ਼ਾਇਦ ਸ਼ੁਰੂਆਤੀ ਪੜਾਅ ਵਿੱਚ ਹੈ, ਪਰ ਇਸ ਦੀਆਂ ਸੰਭਾਵਨਾਵਾਂ ਬੇਅੰਤ ਹਨ। ਆਓ ਪਹਿਲਾਂ ਸਮਝਦੇ ਹਾਂ ਆਮ ਕੰਪਿਊਟਰ ਅਤੇ ਕੁਆਂਟਮ ਕੰਪਿਊਟਰ ਵਿੱਚ ਫਰਕ ਕੀ ਹੈ। ਅੱਜ ਜੋ ਲੈਪਟਾਪ, ਮੋਬਾਈਲ, ਡੈਸਕਟਾਪ ਤੇ ਅਸੀਂ ਜੋ ਵਰਤਦੇ ਹਾਂ, ਉਹ ਬਿੱਟ ਤੇ ਕੰਮ ਕਰਦੇ ਹਨ। ਇੱਕ ਬਿੱਟ ਦੀ ਕੀਮਤ ਜਾਂ ਤਾਂ 0 ਹੁੰਦੀ ਹੈ ਜਾਂ 1। ਇਹ ਉਸੇ ਤਰ੍ਹਾਂ ਹੈ ਜਿਵੇਂ ਇੱਕ ਸਵਿੱਚ ਜਾਂ ਤਾਂ ਚਾਲੂ ਹੈ ਜਾਂ ਬੰਦ ਹੁੰਦਾ ਹੈ। ਪਰ ਕੁਆਂਟਮ ਕੰਪਿਊਟਰ ਵਿੱਚ ਕਿਊਬਿਟ ਹੁੰਦਾ ਹੈ। ਕਿਊਬਿਟ ਦੀ ਸਭ ਤੋਂ ਵੱਡੀ ਖੂਬੀ ਇਹ ਹੈ, ਉਹ ਇੱਕੋ ਸਮੇਂ ਵਿੱਚ 0 ਵੀ ਹੋ ਸਕਦਾ ਹੈ ਅਤੇ 1 ਵੀ। ਇਸ ਨੂੰ ਸਮਝਣ ਲਈ ਇੱਕ ਸਧਾਰਨ ਉਦਾਹਰਨ ਲੈਣੇ ਹਾਂ। ਮੰਨ ਲਓ ਤੁਹਾਡੇ ਸਾਹਮਣੇ ਇੱਕ ਵੱਡੀ ਲਾਇਬ੍ਰੇਰੀ ਹੈ ਜਿਸ ਵਿੱਚ ਕਰੋੜਾਂ ਕਿਤਾਬਾਂ ਹਨ। ਆਮ ਕੰਪਿਊਟਰ ਇੱਕ ਇੱਕ ਕਿਤਾਬ ਖੋਲ ਕੇ ਜਾਣਕਾਰੀ ਲੱਭੇਗਾ, ਪਰ ਕੁਝ ਖਾਸ ਸਮੱਸਿਆਵਾਂ ਵਿੱਚ ਕੁਆਂਟਮ ਕੰਪਿਊਟਰ ਇੱਕੋ ਵੇਲੇ ਬਹੁਤ ਸਾਰੀਆਂ ਕਿਤਾਬਾਂ ਦੀ ਜਾਣਕਾਰੀ ਦਾ ਵਿਸ਼ਲੇਸ਼ਣ ਕਰਨ ਦੇ ਯੋਗ ਹੋ ਸਕਦਾ ਹੈ। ਇਸੇ ਲਈ ਕੁਝ ਕੰਮਾਂ ਵਿੱਚ ਇਹ ਅਸਾਧਾਰਨ ਤੇਜ਼ੀ ਦਿਖਾ ਸਕਦਾ ਹੈ। ਪਰ ਧਿਆਨ ਰਹੇ, ਇਸ ਦਾ ਮਤਲਬ ਇਹ ਨਹੀਂ ਕਿ ਹਰ ਕੰਮ ਵਿੱਚ ਕੁਆਂਟਮ ਕੰਪਿਊਟਰ ਆਮ ਕੰਪਿਊਟਰ ਨਾਲੋਂ ਤੇਜ਼ ਹੋਵੇਗਾ। ਜਿਵੇਂ ਘਰ ਦੀ ਰਸੋਈ ਲਈ ਇੱਕ ਛੋਟਾ ਚਾਕੂ ਕਾਫੀ ਹੁੰਦਾ ਹੈ, ਹਰ ਕੰਮ ਲਈ ਇੱਕ ਵੱਡੀ ਉਦਯੋਗਿਕ ਮਸ਼ੀਨ ਦੀ ਲੋੜ ਨਹੀਂ ਹੁੰਦੀ। ਠੀਕ ਉਸੇ ਤਰ੍ਹਾਂ ਈਮੇਲ ਭੇਜਣ, ਵੀਡੀਓ ਦੇਖਣ, ਦਸਤਾਵੇਜ਼ ਬਣਾਉਣ ਲਈ ਆਮ ਕੰਪਿਊਟਰ ਸਭ ਤੋਂ ਵਧੀਆ ਹੈ। ਤਾਂ ਫਿਰ ਸਵਾਲ ਇਹ ਹੈ ਕਿ ਜੇ ਹਰ ਕੰਮ ਲਈ ਇਹ ਨਹੀਂ, ਤਾਂ ਫਿਰ ਦੁਨੀਆ ਭਰ ਦੀਆਂ ਸਰਕਾਰਾਂ, ਵੱਡੀਆਂ ਕੰਪਨੀਆਂ ਇਸ ਤੇ ਅਰਬਾਂ ਡਾਲਰ ਕਿਉਂ ਖਰਚ ਰਹੀਆਂ ਹਨ? ਤਾਂ ਇਸ ਦਾ ਜਵਾਬ ਹੈ ਕਿਉਂਕਿ ਕੁਝ ਅਜਿਹੀਆਂ ਸਮੱਸਿਆਵਾਂ ਹਨ ਜਿਸ ਨੂੰ ਹੱਲ ਕਰਨ ਵਿੱਚ ਅੱਜ ਦੇ ਸਭ ਤੋਂ ਸ਼ਕਤੀਸ਼ਾਲੀ ਸੁਪਰ ਕੰਪਿਊਟਰਾਂ ਨੂੰ ਵੀ ਹਜ਼ਾਰਾਂ ਸਾਲ ਲੱਗ ਸਕਦੇ ਨੇ। ਵਿਗਿਆਨਿਕਾਂ ਨੂੰ ਉਮੀਦ ਹੈ ਕਿ ਉਹਨਾਂ ਵਿੱਚੋਂ ਕੁਝ ਸਮੱਸਿਆਵਾਂ ਕੁਆਂਟਮ ਕੰਪਿਊਟਰ ਕਾਫੀ ਘੱਟ ਸਮੇਂ ਵਿੱਚ ਹੱਲ ਕਰ ਸਕਣਗੇ। ਇਸੇ ਕਰਕੇ ਅਮਰੀਕਾ, ਭਾਰਤ, ਚੀਨ, ਯੂਰਪ ਤੇ ਦੁਨੀਆ ਦੇ ਕਈ ਹੋਰ ਦੇਸ਼ ਇਸ ਟੈਕਨੋਲੋਜੀ ਵਿੱਚ ਤੇਜ਼ੀ ਨਾਲ ਨਿਵੇਸ਼ ਕਰ ਰਹੇ ਹਨ। ਇਹ ਸਿਰਫ ਇੱਕ ਪ੍ਰੋਜੈਕਟ ਨਹੀਂ, ਸਗੋਂ ਭਵਿੱਖ ਦੀ ਅਰਥ ਵਿਵਸਥਾ, ਸੁਰੱਖਿਆ, ਨਵੀਨਤਾ ਨਾਲ ਜੁੜਿਆ ਖੇਤਰ ਮੰਨਿਆ ਜਾ ਰਿਹਾ ਹੈ। ਪਰ ਇਹ ਸਫ਼ਰ ਸ਼ੁਰੂ ਕਿਵੇਂ ਹੋਇਆ? ਕਿਸ ਵਿਗਿਆਨਿਕ ਨੇ ਸਭ ਤੋਂ ਪਹਿਲਾਂ ਇਸ ਦਾ ਸੁਪਨਾ ਦੇਖਿਆ? ਜੀ ਸਰੋਤਿਓ, 20ਵੀਂ ਸਦੀ ਦੀ ਸ਼ੁਰੂਆਤ ਵਿੱਚ ਵਿਗਿਆਨੀ ਇੱਕ ਅਜੀਬ ਗੱਲ ਦੇਖ ਰਹੇ ਸਨ। ਜਦੋਂ ਉਹ ਪਰਮਾਣੂਆਂ ਅਤੇ ਉਹਨਾਂ ਦੇ ਛੋਟੇ ਕਣਾਂ ਦੀ ਦੁਨੀਆ ਦਾ ਅਧਿਐਨ ਕਰਦੇ ਸਨ, ਤਾਂ ਉਹ ਕੁਦਰਤ ਦੇ ਅਜਿਹੇ ਨਿਯਮ ਵੇਖਦੇ ਸਨ ਜੋ ਸਾਡੀ ਰੋਜ਼ਾਨਾ ਦੀ ਦੁਨੀਆ ਤੋਂ ਬਿਲਕੁਲ ਵੱਖਰੇ ਸਨ। ਇਸੇ ਤੋਂ ਜਨਮ ਹੋਇਆ ਕੁਆਂਟਮ ਮਕੈਨਿਕਸ ਦਾ। ਇਸ ਵਿਗਿਆਨ ਨੂੰ ਅੱਗੇ ਵਧਾਉਣ ਲਈ ਕਈ ਮਹਾਨ ਵਿਗਿਆਨੀਆਂ ਦਾ ਯੋਗਦਾਨ ਰਿਹਾ। ਮੈਕਸ ਪਲੈਂਕ, ਨੀਲਸ ਬੋਰ, ਵਰਨਰ ਹਾਈਜ਼ਨਬਰਗ, ਐਰਵਿਨ ਅਤੇ ਅਲਬਰਟ ਆਈਨਸਟਾਈਨ ਵਰਗੇ ਮਹਾਨ ਨਾਮਾਂ ਨੇ ਇਸ ਖੇਤਰ ਵਿੱਚ ਨਵੀਂ ਦਿਸ਼ਾ ਦਿੱਤੀ। ਪਰ ਉਸ ਸਮੇਂ ਕਿਸੇ ਨੇ ਇਹ ਨਹੀਂ ਸੀ ਸੋਚਿਆ ਕਿ ਇੱਕ ਦਿਨ ਇਨ੍ਹਾਂ ਸਿਧਾਂਤਾਂ ਦੇ ਆਧਾਰ ਤੇ ਕੰਪਿਊਟਰ ਵੀ ਬਣਾਇਆ ਜਾਏਗਾ। ਜੀ, ਫੇਰ ਆਇਆ ਸਾਲ 1981। ਅਮਰੀਕੀ ਭੌਤਿਕ ਵਿਗਿਆਨੀ ਰਿਚਰਡ ਫੈਨਮੈਨ ਨੇ ਇੱਕ ਕਾਨਫਰੰਸ ਵਿੱਚ ਇੱਕ ਮਹੱਤਵਪੂਰਨ ਵਿਚਾਰ ਰੱਖਿਆ। ਉਹਨਾਂ ਨੇ ਕਿਹਾ, ਜੇ ਅਸੀਂ ਕੁਦਰਤ ਨੂੰ ਸਮਝਣਾ ਚਾਹੁੰਦੇ ਹਾਂ ਤਾਂ ਸਾਨੂੰ ਇੱਕ ਅਜਿਹਾ ਕੰਪਿਊਟਰ ਬਣਾਉਣਾ ਪਵੇਗਾ ਜੋ ਕੁਦਰਤ ਵਾਂਗ ਹੀ ਕੁਆਂਟਮ ਨਿਯਮਾਂ ਤੇ ਕੰਮ ਕਰੇ। ਤੇ ਇਹ ਵਿਚਾਰ ਕੁਆਂਟਮ ਕੰਪਿਊਟਿੰਗ ਦੀ ਨੀਂਹ ਬਣਿਆ। 4 ਸਾਲ ਬਾਅਦ 1985 ਵਿੱਚ ਬ੍ਰਿਟਿਸ਼ ਵਿਗਿਆਨੀ ਡੇਵਿਡ ਡੌਇਚ ਨੇ ਇੱਕ ਅਜਿਹੇ ਕੁਆਂਟਮ ਕੰਪਿਊਟਰ ਦਾ ਸਿਧਾਂਤ ਪੇਸ਼ ਕੀਤਾ ਜੋ ਹਰ ਕਿਸਮ ਦੀ ਗਣਨਾ ਕਰਨ ਦੇ ਯੋਗ ਹੋ ਸਕੇ। ਇਸ ਲਈ ਉਹਨਾਂ ਨੂੰ ਕੁਆਂਟਮ ਕੰਪਿਊਟਿੰਗ ਦਾ ਪਿਤਾ ਵੀ ਕਿਹਾ ਜਾਂਦਾ ਹੈ।

ਪਰ ਮੁਸ਼ਕਿਲ ਗੱਲ ਇਹ ਸੀ ਕੁਆਂਟਮ ਕੰਪਿਊਟਰ ਬਣਾਉਣਾ ਬਹੁਤ ਔਖਾ ਕੰਮ ਸੀ ਕਿਉਂਕਿ ਕਿਊਬਿਟ ਬਹੁਤ ਨਾਜ਼ੁਕ ਹੁੰਦੇ ਹਨ। ਤਾਪਮਾਨ ਵਿੱਚ ਥੋੜਾ ਜਿਹਾ ਫਰਕ, ਹਲਕੀ ਜਿਹੀ ਕੰਪਨ ਤੇ ਬਾਹਰਲੇ ਵਾਤਾਵਰਣ ਦਾ ਅਸਰ ਵੀ ਉਹਨਾਂ ਦੀ ਅਵਸਥਾ ਬਦਲ ਸਕਦੇ ਹਨ। ਇਸੇ ਕਰਕੇ ਵਿਗਿਆਨਿਕਾਂ ਨੂੰ ਅਜਿਹੀਆਂ ਪ੍ਰਯੋਗਸ਼ਾਲਾਵਾਂ ਬਣਾਉਣੀਆਂ ਪਈਆਂ ਜਿੱਥੇ ਤਾਪਮਾਨ ਅੰਤਰਿਕਸ਼ ਨਾਲੋਂ ਵੀ ਠੰਡਾ ਰੱਖਿਆ ਜਾ ਸਕੇ। ਫਿਰ ਆਇਆ ਸਾਲ 1994। ਗਣਿਤ ਵਿਗਿਆਨੀ ਪੀਟਰ ਸ਼ੌਰ ਨੇ ਇੱਕ ਅਜਿਹਾ ਐਲਗੋਰਿਥਮ ਤਿਆਰ ਕੀਤਾ ਜਿਸ ਨੇ ਪੂਰੀ ਦੁਨੀਆਂ ਦਾ ਧਿਆਨ ਖਿੱਚ ਲਿਆ। ਇਸ ਐਲਗੋਰਿਥਮ ਨੇ ਦਿਖਾਇਆ ਕਿ ਭਵਿੱਖ ਦਾ ਇੱਕ ਸ਼ਕਤੀਸ਼ਾਲੀ ਕੁਆਂਟਮ ਕੰਪਿਊਟਰ ਕੁਝ ਗਿਣਤੀ ਸਮੱਸਿਆਵਾਂ ਨੂੰ ਵੀ ਆਮ ਕੰਪਿਊਟਰ ਨਾਲੋਂ ਕਈ ਗੁਣਾ ਤੇਜ਼ੀ ਨਾਲ ਹੱਲ ਕਰ ਸਕਦਾ ਹੈ। ਇਸ ਨਾਲ ਦੁਨੀਆਂ ਨੂੰ ਇੱਕ ਅਹਿਸਾਸ ਹੋਇਆ ਕਿ ਉਹ ਸਿਰਫ ਇੱਕ ਵਿਗਿਆਨਿਕ ਕਲਪਨਾ ਨਹੀਂ ਸਗੋਂ ਅਸਲੀ ਟੈਕਨੋਲੋਜੀ ਬਣ ਸਕਦੀ ਹੈ। ਇਸ ਤੋਂ ਬਾਅਦ ਦੁਨੀਆਂ ਭਰ ਦੀਆਂ ਯੂਨੀਵਰਸਿਟੀਜ਼ ਅਤੇ ਖੋਜ ਸੰਸਥਾਵਾਂ ਇਸ ਖੇਤਰ ਵਿੱਚ ਜੁਟ ਗਈਆਂ। ਅੱਜ IBM, ਗੂਗਲ, ਮਾਈਕਰੋਸਾਫਟ, ਇੰਟਲ ਅਤੇ ਹੋਰ ਕੰਪਨੀਆਂ ਕੁਆਂਟਮ ਕੰਪਿਊਟਰ ਤੇ ਕੰਮ ਕਰ ਰਹੀਆਂ ਹਨ। ਕਈ ਖੋਜ ਸੰਸਥਾਵਾਂ, ਸਰਕਾਰਾਂ ਵੀ ਇਸ ਟੈਕਨੋਲੋਜੀ ਤੇ ਵੱਡਾ ਨਿਵੇਸ਼ ਕਰ ਰਹੀਆਂ ਨੇ। ਪਰ ਸੱਚਾਈ ਇਹ ਵੀ ਹੈ, ਅੱਜ ਦੇ ਕੁਆਂਟਮ ਕੰਪਿਊਟਰ ਅਜੇ ਵਿਕਾਸ ਦੇ ਪੜਾਅ ਵਿੱਚ ਹਨ। ਉਹ ਬਹੁਤ ਸ਼ਕਤੀਸ਼ਾਲੀ ਹਨ ਪਰ ਅਜੇ ਹਰ ਸਮੱਸਿਆ ਦਾ ਹੱਲ ਨਹੀਂ ਕਰ ਸਕਦੇ। ਵਿਗਿਆਨੀ ਉਹਨਾਂ ਨੂੰ ਹੋਰ ਸਥਿਰ, ਹੋਰ ਭਰੋਸੇਮੰਦ ਅਤੇ ਹੋਰ ਵੱਡਾ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ। ਜਿਵੇਂ ਹਰ ਘਰ ਵਿੱਚ MRI ਮਸ਼ੀਨ ਨਹੀਂ ਹੁੰਦੀ ਕਿਉਂਕਿ ਉਹ ਇੱਕ ਖਾਸ ਕੰਮ ਲਈ ਬਣੀ ਹੁੰਦੀ ਹੈ, ਉਸੇ ਤਰ੍ਹਾਂ ਕੁਆਂਟਮ ਕੰਪਿਊਟਰ ਵੀ ਹਰ ਕਿਸੇ ਦੇ ਘਰ ਲਈ ਨਹੀਂ ਬਣ ਰਿਹਾ। ਇਹ ਵੱਡੀਆਂ ਲੈਬੋਰੇਟਰੀਜ਼, ਖੋਜ ਕੇਂਦਰਾਂ, ਯੂਨੀਵਰਸਿਟੀਜ਼, ਉਦਯੋਗਾਂ ਵਿੱਚ ਖਾਸ ਸਮੱਸਿਆ ਹੱਲ ਕਰਨ ਲਈ ਵਰਤਿਆ ਜਾਵੇਗਾ। ਸਾਡੇ ਮੋਬਾਈਲ ਅਤੇ ਲੈਪਟਾਪ ਅੱਗੇ ਹੀ ਰਹਿਣਗੇ ਪਰ ਕੁਝ ਬਹੁਤ ਔਖੇ ਕੰਮਾਂ ਲਈ ਉਹਨਾਂ ਦੀ ਮਦਦ ਕੁਆਂਟਮ ਕੰਪਿਊਟਰ ਕਰੇਗਾ। ਹੁਣ ਗੱਲ ਕਰਦੇ ਹਾਂ ਕੁਆਂਟਮ ਕੰਪਿਊਟਰ ਕੰਮ ਕਿਵੇਂ ਕਰੇਗਾ। ਘਬਰਾਉਣ ਦੀ ਕੋਈ ਲੋੜ ਨਹੀਂ, ਅਸੀਂ ਇਸ ਨੂੰ ਕਿਸੇ ਔਖੇ ਵਿਗਿਆਨਿਕ ਫਾਰਮੂਲੇ ਨਾਲ ਨਹੀਂ ਸਗੋਂ ਰੋਜ਼ਾਨਾ ਦੀ ਜ਼ਿੰਦਗੀ ਦੀਆਂ ਉਦਾਹਰਨਾਂ ਨਾਲ ਸਮਝਾਂਗੇ। ਬਿੱਟ ਅਤੇ ਕਿਊਬਿਟ। ਸੋਚੋ ਤੁਹਾਡੇ ਘਰ ਵਿੱਚ ਇੱਕ ਬਲਬ ਹੈ, ਜਦੋਂ ਸਵਿੱਚ ਬੰਦ ਹੈ ਤਾਂ ਬਲਬ ਬੰਦ ਹੈ, ਜਦੋਂ ਸਵਿੱਚ ਆਨ ਹੈ, ਚਾਲੂ ਹੈ ਤਾਂ ਬਲਬ ਜਲ ਰਿਹਾ ਹੈ। ਇਹ ਇੱਕ ਆਮ ਕੰਪਿਊਟਰ ਦਾ ਤਰੀਕਾ ਹੈ। ਸਿਰਫ ਦੋ ਹਾਲਾਤ, 0 ਜਾਂ 1, ਚੱਲ ਰਿਹਾ ਹੈ ਜਾਂ ਬੰਦ। ਹੁਣ ਕਲਪਨਾ ਕਰੋ ਇੱਕ ਅਜਿਹੀ ਜਾਦੂਈ ਬਲਬ ਦੀ ਜੋ ਰੋਜ਼ਾਨਾ ਦੇ ਤਜਰਬੇ ਵਿੱਚ ਤਾਂ ਨਹੀਂ ਮਿਲਦਾ ਪਰ ਕੁਆਂਟਮ ਦੁਨੀਆ ਵਿੱਚ ਉਸ ਵਰਗਾ ਵਿਵਹਾਰ ਹੋ ਸਕਦਾ ਹੈ। ਉਹ ਬਲਬ ਇੱਕ ਖਾਸ ਹਾਲਤ ਵਿੱਚ ਇਕੱਠੇ ਹੀ ਜਲਦਾ ਵੀ ਹੋਵੇ, ਬੁਝਿਆ ਵੀ ਹੋਵੇ, ਯਾਨੀ ਕਿ ਆਨ ਵੀ ਹੋਵੇ, ਆਫ ਵੀ ਹੋਵੇ, ਜਦ ਤੱਕ ਇਸ ਨੂੰ ਮਾਪਿਆ ਨਾ ਜਾਵੇ। ਇਸ ਵਿਚਾਰ ਨੂੰ ਸੁਪਰ ਪੋਜੀਸ਼ਨ ਕਿਹਾ ਜਾਂਦਾ ਹੈ। ਇਹ ਸੁਣਨ ਵਿੱਚ ਅਜੀਬ ਲੱਗਦਾ ਹੈ ਕਿਉਂਕਿ ਸਾਡਾ ਦਿਮਾਗ ਰੋਜ਼ਾਨਾ ਦੀ ਦੁਨੀਆਂ ਦੇ ਨਿਯਮਾਂ ਨਾਲ ਸੋਚਦਾ ਹੈ, ਪਰ ਬਹੁਤ ਛੋਟੇ ਕਣਾਂ ਦੀ ਦੁਨੀਆਂ ਵਿੱਚ ਅਜਿਹੇ ਵਿਵਹਾਰ ਦੇਖੇ ਜਾਂਦੇ ਹਨ। ਇਹੀ ਸੁਪਰ ਪੋਜੀਸ਼ਨ ਕੁਆਂਟਮ ਕੰਪਿਊਟਰ ਨੂੰ ਕੁਝ ਸਮੱਸਿਆਵਾਂ ਅਤੇ ਬਹੁਤ ਤਾਕਤਵਰ ਬਣਾਉਂਦੀ ਹੈ।

ਇੱਕ ਹੋਰ ਇਗਜ਼ਾਮਪਲ ਲੈਣੇ ਹਾਂ। ਮੰਨ ਲਓ ਇੱਕ ਵੱਡੇ ਸ਼ਹਿਰ ਵਿੱਚ ਹਜ਼ਾਰਾਂ ਰਸਤੇ ਹਨ ਅਤੇ ਤੁਹਾਨੂੰ ਸਭ ਤੋਂ ਛੋਟਾ ਰਸਤਾ ਲੱਭਣਾ ਹੈ। ਇੱਕ ਆਮ ਕੰਪਿਊਟਰ ਕਈ ਰਸਤਿਆਂ ਨੂੰ ਇੱਕ ਇੱਕ ਕਰਕੇ ਜਾਂ ਹੋਰ ਤਕਨੀਕਾਂ ਨਾਲ ਜਾਂਚਦਾ ਹੈ। ਕੁਝ ਕਿਸਮ ਦੀਆਂ ਸਮੱਸਿਆਵਾਂ ਵਿੱਚ ਕੁਆਂਟਮ ਕੰਪਿਊਟਰ ਇੱਕੋ ਸਮੇਂ ਕਈ ਸੰਭਾਵਨਾਵਾਂ ਨਾਲ ਕੰਮ ਕਰ ਸਕਦਾ ਹੈ, ਜਿਸ ਨਾਲ ਹੱਲ ਲੱਭਣ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਉਹ ਹਰ ਕੰਮ ਵਿੱਚ ਹਰ ਰਸਤਾ ਇਕੱਠੇ ਦੇਖ ਲੈਂਦਾ ਹੈ, ਸਗੋਂ ਉਹ ਕੁਆਂਟਮ ਨਿਯਮਾਂ ਦੇ ਲਾਭ ਲੈ ਕੇ ਕੁਝ ਖਾਸ ਸਮੱਸਿਆਵਾਂ ਵਿੱਚੋਂ ਵੱਖਰੇ ਢੰਗ ਨਾਲ ਗਣਨਾ ਕਰਦਾ ਹੈ। ਕੁਆਂਟਮ ਕਣ ਕਈ ਵਾਰ ਅਜਿਹੇ ਸੰਬੰਧ ਵਿੱਚ ਹੋ ਸਕਦੇ ਹਨ ਕਿ ਉਹਨਾਂ ਦੀਆਂ ਹਾਲਾਤਾਂ ਇੱਕ ਦੂਜੇ ਨਾਲ ਡੂੰਘੇ ਤੌਰ ਤੇ ਜੁੜੀਆਂ ਹੁੰਦੀਆਂ ਹਨ। ਵਿਗਿਆਨੀ ਇਸ ਗੁਣ ਨੂੰ ਐਂਟੈਂਗਲਮੈਂਟ ਕਹਿੰਦੇ ਹਨ। ਇਹ ਵਿਗਿਆਨ ਦਾ ਬਹੁਤ ਹੀ ਰੁਚੀਕਰ ਅਤੇ ਔਖਾ ਵਿਸ਼ਾ ਹੈ। ਅੱਜ ਵੀ ਇਸ ਤੇ ਖੋਜ ਜਾਰੀ ਹੈ। ਤੇ ਹੁਣ ਗੱਲ ਕਰਦੇ ਹਾਂ ਇੰਟਰਫੇਰੈਂਸ। ਮੰਨ ਲਓ ਤੁਸੀਂ ਇੱਕ ਝੀਲ ਵਿੱਚ

ਦੋ ਪੱਥਰ ਸੁੱਟਦੇ ਹੋ, ਦੋਹਾਂ ਤੇ ਪਾਣੀ ਦੀਆਂ ਲਹਿਰਾਂ ਬਣਦੀਆਂ ਹਨ। ਕਈ ਥਾਵਾਂ ਤੇ ਇਹ ਲਹਿਰਾਂ ਇੱਕ ਦੂਸਰੇ ਨੂੰ ਹੋਰ ਮਜ਼ਬੂਤ ਕਰ ਦਿੰਦੀਆਂ ਹਨ, ਕਈ ਥਾਵਾਂ ਤੇ ਇੱਕ ਦੂਜੇ ਨੂੰ ਕਮਜ਼ੋਰ ਕਰ ਦਿੰਦੀਆਂ ਹਨ। ਕੁਆਂਟਮ ਕੰਪਿਊਟਰ ਵੀ ਇਸੇ ਵਿਚਾਰ ਦਾ ਲਾਭ ਲੈਂਦਾ ਹੈ। ਉਹ ਚਾਹੁੰਦਾ ਹੈ ਕਿ ਸਹੀ ਜਵਾਬ ਨਾਲ ਜੁੜੀਆਂ ਸੰਭਾਵਨਾਵਾਂ ਮਜ਼ਬੂਤ ਹੋਣ, ਗਲਤ ਸੰਭਾਵਨਾਵਾਂ ਦਾ ਅਸਰ ਘੱਟ ਹੋਵੇ। ਇਸ ਨਾਲ ਕੁਝ ਖਾਸ ਸਮੱਸਿਆਵਾਂ ਵਿੱਚ ਸਹੀ ਨਤੀਜੇ ਤੱਕ ਪਹੁੰਚਣ ਵਿੱਚ ਮਦਦ ਮਿਲਦੀ ਹੈ। ਕੀ ਇਹ ਜਾਦੂ ਹੈ? ਬਿਲਕੁਲ ਨਹੀਂ, ਇਹ ਸ਼ੁੱਧ ਵਿਗਿਆਨ ਹੈ। ਇਸ ਪਿੱਛੇ ਦਹਾਕਿਆਂ ਦੀ ਖੋਜ, ਗਣਿਤ ਅਤੇ ਐਕਸਪੈਰੀਮੈਂਟਸ ਹਨ। ਜੀ, ਕਿਊਬਿਟ ਬਹੁਤ ਨਾਜ਼ੁਕ ਹੁੰਦੇ ਹਨ। ਜੇ ਉਹਨਾਂ ਨੂੰ ਗਰਮੀ, ਕੰਪਨ ਜਾਂ ਬਾਹਰਲੇ ਵਾਤਾਵਰਣ ਤੋਂ ਬਚਾਇਆ ਨਾ ਜਾਵੇ ਤਾਂ ਉਹ ਆਪਣੀ ਕੁਆਂਟਮ ਹਾਲਤ ਗੁਆ ਸਕਦੇ ਨੇ। ਇਸ ਲਈ ਕਈ ਕੁਆਂਟਮ ਕੰਪਿਊਟਰਾਂ ਨੂੰ ਬਹੁਤ ਘੱਟ ਤਾਪਮਾਨ ਤੇ ਰੱਖਿਆ ਜਾਂਦਾ ਹੈ, ਕਈ ਵਾਰ ਅੰਤਰਿਕਸ਼ ਨਾਲੋਂ ਵੀ ਠੰਡੇ ਮਾਹੌਲ ਵਿੱਚ।

ਸਵਾਲ ਇਹ ਹੈ ਜੇ ਇੰਨਾ ਸ਼ਕਤੀਸ਼ਾਲੀ ਹੈ ਤਾਂ ਇਹ ਅਸਲ ਜ਼ਿੰਦਗੀ ਵਿੱਚ ਕਿੱਥੇ ਵਰਤਿਆ ਜਾਵੇਗਾ? ਕੀ ਇਹ ਡਾਕਟਰਾਂ ਦੀ ਮਦਦ ਕਰੇਗਾ, ਕਿਸਾਨਾਂ ਨਾਲ ਲਾਭਦਾਇਕ ਹੋਏਗਾ, ਜਾਂ ਅੰਤਰਿਕਸ਼ ਦੀ ਖੋਜ ਨੂੰ ਨਵੀਂ ਉਡਾਨ ਦੇਵੇਗਾ, ਜਾਂ ਫਿਰ AI ਨੂੰ ਹੋਰ ਸਮਰੱਥ ਬਣਾਵੇਗਾ? ਜੀ ਸਰੋਤਿਓ, ਗੱਲ ਕਰਦੇ ਹਾਂ ਕਿ ਇਹ ਕੰਪਿਊਟਰ ਮਨੁੱਖੀ ਜੀਵਨ ਵਿੱਚ ਕੀ ਬਦਲਾਵ ਲਿਆ ਸਕਦਾ ਹੈ। ਸਭ ਤੋਂ ਪਹਿਲਾਂ ਹੈਲਥ ਕੇਅਰ, ਸਿਹਤ ਅਤੇ ਦਵਾਈਆਂ। ਕਲਪਨਾ ਕਰੋ, ਇੱਕ ਨਵੀਂ ਦਵਾਈ ਬਣਾਉਣ ਵਿੱਚ 10 ਤੋਂ 15 ਸਾਲ ਲੱਗ ਜਾਂਦੇ ਹਨ। ਇਸ ਦੌਰਾਨ ਹਜ਼ਾਰਾਂ ਪ੍ਰਯੋਗ ਕੀਤੇ ਜਾਂਦੇ ਹਨ, ਲੱਖਾਂ ਰਸਾਇਣਕ ਸੰਭਾਵਨਾਵਾਂ ਦੀ ਜਾਂਚ ਹੁੰਦੀ ਹੈ। ਇਹ ਕੰਮ ਬਹੁਤ ਮਹਿੰਗਾ ਅਤੇ ਸਮਾਂ ਲੈਣ ਵਾਲਾ ਹੈ। ਕੁਆਂਟਮ ਕੰਪਿਊਟਰ ਵਿਗਿਆਨੀਆਂ ਨੂੰ ਅਣੂਆਂ ਅਤੇ ਰਸਾਇਣਕ ਪ੍ਰਤੀਕਿਰਿਆਵਾਂ ਦੇ ਹੋਰ ਸਹੀ ਮਾਡਲ ਬਣਾਉਣ ਵਿੱਚ ਇਹ ਮਦਦ ਕਰ ਸਕਦੇ ਨੇ। ਇਸ ਨਾਲ ਦਵਾਈਆਂ ਦੀ ਖੋਜ ਦੀ ਰਫਤਾਰ ਵੱਧ ਸਕਦੀ ਹੈ, ਖੋਜ ਹੋਰ ਪ੍ਰਭਾਵਸ਼ਾਲੀ ਬਣ ਸਕਦੀ ਹੈ। ਕੈਂਸਰ, ਅਲਜ਼ਾਈਮਰ ਅਤੇ ਹੋਰ ਅਜਿਹੀਆਂ ਦੁਰਲੱਭ ਬਿਮਾਰੀਆਂ, ਇਨ੍ਹਾਂ ਖੇਤਰਾਂ ਵਿੱਚ ਭਵਿੱਖ ਵਿੱਚ ਨਵੇਂ ਰਸਤੇ ਖੁੱਲ ਸਕਦੇ ਨੇ। AI, ਆਰਟੀਫਿਸ਼ਲ ਇੰਟੈਲੀਜੈਂਸ, ਅੱਜ AI ਸਾਡੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਹੈ। ਮੋਬਾਈਲ ਦਾ ਵੌਇਸ ਅਸਿਸਟੈਂਟ, ਆਨਲਾਈਨ ਟ੍ਰਾਂਜੈਕਸ਼ਨ, ਸੈਲਫ ਡਰਾਈਵਿੰਗ ਕਾਰਸ, ਚੈਟਬੋਟ, ਚਿਹਰੇ ਦੀ ਪਛਾਣ, ਇਹ ਸਭ AI ਦੀ ਬਦੌਲਤ ਸੰਭਵ ਹੈ। ਪਰ AI ਨੂੰ ਸਿਖਾਉਣ ਲਈ ਇੱਕ ਵੱਡੀ ਮਾਤਰਾ ਵਿੱਚ ਡਾਟਾ ਗਣਨਾ ਦੀ ਲੋੜ ਹੁੰਦੀ ਹੈ। ਕੁਝ ਖਾਸ AI ਸਮੱਸਿਆਵਾਂ ਵਿੱਚ ਕੁਆਂਟਮ ਕੰਪਿਊਟਿੰਗ ਨਵੇਂ ਐਲਗੋਰਿਥਮ ਅਤੇ ਤੇਜ਼ ਗਣਨਾ ਦੇ ਰਸਤੇ ਖੋਲ ਸਕਦੀ ਹੈ। ਹਾਲਾਂਕਿ ਇਹ ਖੇਤਰ ਅਜੇ ਖੋਜ ਦੇ ਪੜਾਅ ਵਿੱਚ ਹੈ। ਦੋਸਤੀ ਜੋ ਪਿਆਰ

ਗੱਲ ਕਰਦੇ ਹਾਂ ਖੇਤੀਬਾੜੀ ਦੀ। ਸੋਚੋ ਜੇ ਅੱਜ ਕਿਸਾਨ ਨੂੰ ਇਹ ਪਤਾ ਲੱਗ ਜਾਵੇ ਕਿ ਮੀਂਹ ਕਿਸ ਦਿਨ ਪਵੇਗਾ, ਕਿੰਨੀ ਖਾਦ ਦੀ ਲੋੜ ਹੈ, ਕਿਹੜੀ ਫਸਲ ਕਿਸ ਮਿੱਟੀ ਵਿੱਚ ਵਧੀਆ ਰਹੇਗੀ, ਪਾਣੀ ਕਿਵੇਂ ਬਚਾਇਆ ਜਾ ਸਕਦਾ ਹੈ,

ਦੀ ਕੀ ਸੰਭਾਵਨਾ ਹੈ ਜਾਂ ਫਿਰ ਸੋਕੇ ਪੈਣ ਦਾ ਖਤਰਾ ਕਦੋਂ ਹੈ ਤਾਂ ਕੀ ਹੋਵੇਗਾ। ਵਿਗਿਆਨੀ ਮੰਨਦੇ ਨੇ ਕਿ ਬਿਹਤਰ ਮਾਡਲਿੰਗ ਡਾਟਾ ਵਿਸ਼ਲੇਸ਼ਣ ਰਾਹੀਂ ਭਵਿੱਖ ਵਿੱਚ ਖੇਤੀ ਨਾਲ ਜੁੜੇ ਕੁਝ ਫੈਸਲਿਆਂ ਨੂੰ ਹੋਰ ਸੁਧਾਰਿਆ ਜਾ ਸਕਦਾ ਹੈ। ਹੁਣ ਗੱਲ ਕਰਦੇ ਹਾਂ ਮੌਸਮ ਅਤੇ ਜਲਵਾਯੂ ਦੀ। ਅੱਜ ਦੀ ਦੁਨੀਆ ਜਲਵਾਯੂ ਤਬਦੀਲੀ ਨਾਲ ਜੂਝ ਰਹੀ ਹੈ। ਹੜ੍ਹ, ਸੋਕਾ, ਤੂਫਾਨ, ਜੰਗਲਾਂ ਵਿੱਚ ਅੱਗ, ਇਹ ਸਮੱਸਿਆਵਾਂ ਵੱਧ ਰਹੀਆਂ ਨੇ। ਧਰਤੀ ਦਾ ਮੌਸਮ ਬਹੁਤ ਜਟਿਲ ਹੈ। ਵਿਗਿਆਨੀਆਂ ਨੂੰ ਲੱਖਾਂ ਅੰਕੜਿਆਂ ਦਾ ਵਿਸ਼ਲੇਸ਼ਣ ਕਰਨਾ ਪੈਂਦਾ ਹੈ। ਕੁਝ ਮੌਸਮੀ ਮਾਡਲਸ ਅਤੇ ਜਲਵਾਯੂ ਖੋਜ ਵਿੱਚ ਕੁਆਂਟਮ ਕੰਪਿਊਟਿੰਗ ਭਵਿੱਖ ਲਈ ਲਾਭਦਾਇਕ ਸਾਬਿਤ ਹੋ ਸਕਦੀ ਹੈ। ਬੈਂਕਿੰਗ ਅਤੇ ਫਾਈਨਾਂਸ, ਹਰ ਰੋਜ਼ ਦੁਨੀਆ ਵਿੱਚ ਕਰੋੜਾਂ ਲੈਣ ਦੇਣ ਹੁੰਦੇ ਨੇ। ਬੈਂਕਾਂ ਨੂੰ ਧੋਖਾਧੜੀ ਰੋਕਣੀ ਹੁੰਦੀ ਹੈ, ਨਿਵੇਸ਼ ਦਾ ਜੋਖਮ ਸਮਝਣਾ ਹੁੰਦਾ ਹੈ, ਮਾਰਕੀਟ ਦੇ ਰੁਝਾਨਾਂ ਦਾ ਅਧਿਐਨ ਕਰਨਾ ਹੁੰਦਾ ਹੈ। ਕੁਝ ਜਟਿਲ ਗਣਨਾਵਾਂ ਅਤੇ ਅਨੁਕੂਲਤਾ ਵਾਲੀਆਂ ਸਮੱਸਿਆਵਾਂ ਵਿੱਚ ਕੁਆਂਟਮ ਕੰਪਿਊਟਿੰਗ ਭਵਿੱਖ ਵਿੱਚ ਮਦਦ ਕਰ ਸਕਦੀ ਹੈ।

ਨਵੇਂ ਪਦਾਰਥ ਅਤੇ ਸਾਫ ਊਰਜਾ ਅਜਿਹੀਆਂ ਬੈਟਰੀਆਂ ਕੀ ਬਣ ਸਕਦੀਆਂ ਨੇ ਜੋ ਕਈ ਦਿਨ ਚੱਲਣ? ਕੀ ਸੂਰਜੀ ਊਰਜਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ? ਕੀ ਨਵੇਂ ਮਜ਼ਬੂਤ ਪਦਾਰਥ ਬਣ ਸਕਦੇ ਨੇ? ਅਣੂਆਂ ਦੇ ਵਿਵਹਾਰ ਨੂੰ ਸਮਝਣ ਵਿੱਚ ਕੁਆਂਟਮ ਕੰਪਿਊਟਰ ਭਵਿੱਖ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾ ਸਕਦੇ ਨੇ, ਜਿਸ ਨਾਲ ਨਵੀਆਂ ਬੈਟਰੀਆਂ, ਖਾਦਾਂ, ਧਾਤਾਂ, ਹੋਰ ਸਮੱਗਰੀਆਂ ਦੀ ਖੋਜ ਨੂੰ ਗਤੀ ਮਿਲ ਸਕਦੀ ਹੈ। ਗੱਲ ਕਰਾਂਗੇ ਸਿੱਖਿਆ ਦੀ। ਜੇ ਹਰ ਵਿਦਿਆਰਥੀ ਨੂੰ ਉਸਦੀ ਸਮਝ ਦੇ ਅਨੁਸਾਰ ਸਿੱਖਣ ਦਾ ਮੌਕਾ ਮਿਲੇ, ਔਖੇ ਵਿਗਿਆਨਿਕ ਪ੍ਰਯੋਗ ਕੰਪਿਊਟਰ ਤੇ ਹੀ ਕੀਤੇ ਜਾ ਸਕਣ, ਖੋਜ ਦੀ ਰਫਤਾਰ ਵਧੇ ਤਾਂ ਸਿੱਖਿਆ ਦਾ ਰੂਪ ਵੀ ਬਦਲ ਸਕਦਾ ਹੈ।

ਹੁਣ ਗੱਲ ਕਰਦੇ ਹਾਂ ਰੋਜ਼ਾਨਾ ਜ਼ਿੰਦਗੀ ਦੀ। ਕੀ ਤੁਸੀਂ ਆਪਣੇ ਘਰ ਵਿੱਚ ਕੁਆਂਟਮ ਕੰਪਿਊਟਰ ਰੱਖੋਗੇ? ਸ਼ਾਇਦ ਨਹੀਂ, ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਇਸ ਦਾ ਲਾਭ ਨਹੀਂ ਮਿਲੇਗਾ। ਜਿਵੇਂ ਅੱਜ ਵੀ ਤੁਸੀਂ ਇੰਟਰਨੈਟ ਵਰਤਦੇ ਹੋ, ਪਰ ਹਰ ਵੈਬਸਾਈਟ ਦਾ ਸਰਵਰ ਤੁਹਾਡੇ ਘਰ ਨਹੀਂ ਹੁੰਦਾ, ਉਸੇ ਤਰ੍ਹਾਂ ਭਵਿੱਖ ਵਿੱਚ ਵੱਡੇ ਕੁਆਂਟਮ ਕੰਪਿਊਟਰ ਹੋ ਸਕਦੇ ਨੇ। ਉਹਨਾਂ ਦੇ ਨਤੀਜੇ ਆਮ ਲੋਕਾਂ ਤੱਕ ਇੰਟਰਨੈਟ ਜਾਂ ਕਲਾਊਡ ਸੇਵਾਵਾਂ ਰਾਹੀਂ ਪਹੁੰਚ ਸਕਦੇ ਨੇ। ਅੱਜ ਦੁਨੀਆਂ ਦੇ ਕਈ ਦੇਸ਼ ਕੁਆਂਟਮ ਟੈਕਨੋਲੋਜੀ ਵਿੱਚ ਵੱਡਾ ਨਿਵੇਸ਼ ਕਰ ਰਹੇ ਨੇ। ਭਾਰਤ ਨੇ ਵੀ ਇਸ ਖੇਤਰ ਵਿੱਚ ਮਹੱਤਵਪੂਰਨ ਕਦਮ ਚੁੱਕੇ ਨੇ। ਸਰਕਾਰ ਨੇ ਨੈਸ਼ਨਲ ਕੁਆਂਟਮ ਮਿਸ਼ਨ ਸ਼ੁਰੂ ਕੀਤਾ ਹੈ, ਜਿਸ ਦਾ ਉਦੇਸ਼ ਕੁਆਂਟਮ ਕੰਪਿਊਟਿੰਗ, ਕੁਆਂਟਮ ਸੰਚਾਰ, ਕੁਆਂਟਮ ਸੈਂਸਿੰਗ ਅਤੇ ਸੰਬੰਧਿਤ ਖੋਜ ਨੂੰ ਅੱਗੇ ਵਧਾਉਣਾ ਹੈ। ਦੇਸ਼ ਦੇ ਕਈ ਸੰਸਥਾਨ ਜਿਵੇਂ ਕਿ IITs, IISc ਅਤੇ ਹੋਰ ਖੋਜ ਕੇਂਦਰ ਇਸ ਖੇਤਰ ਵਿੱਚ ਕੰਮ ਕਰ ਰਹੇ ਨੇ। ਨੌਜਵਾਨ ਖੋਜਕਾਰ ਅਤੇ ਸਟਾਰਟਅਪ ਵੀ ਇਸ ਨਵੀਂ ਟੈਕਨੋਲੋਜੀ ਨਾਲ ਜੁੜ ਰਹੇ ਨੇ। ਇਹ ਸਿਰਫ ਵਿਗਿਆਨ ਦੀ ਦੌੜ ਨਹੀਂ, ਇਹ ਭਵਿੱਖ ਦੀ ਅਰਥ ਵਿਵਸਥਾ, ਨਵੀਨਤਾ ਅਤੇ ਤਕਨੀਕੀ ਸਮਰੱਥਾ ਦੀ ਦੌੜ ਵੀ ਹੈ। ਦੁਨੀਆਂ ਵਿੱਚ ਵੱਡੀਆਂ ਕੰਪਨੀਆਂ ਕੀ ਕੰਮ ਕਰ ਰਹੀਆਂ ਨੇ, ਹੁਣ ਗੱਲ ਕਰਦੇ ਹਾਂ ਕੁਆਂਟਮ ਕੰਪਿਊਟਰ ਦੇ ਖਤਰੇ ਦੀ। ਹਰ ਨਵੀਂ ਟੈਕਨੋਲੋਜੀ ਨਾਲ ਮੌਕੇ ਵੀ ਆਉਂਦੇ ਨੇ ਅਤੇ ਚੁਣੌਤੀਆਂ ਵੀ। ਕੁਆਂਟਮ ਕੰਪਿਊਟਰ ਨਾਲ ਵੀ ਅਜਿਹਾ ਹੀ ਹੈ। ਜੇ ਭਵਿੱਖ ਵਿੱਚ ਉਹ ਬਹੁਤ ਸ਼ਕਤੀਸ਼ਾਲੀ ਕੁਆਂਟਮ ਕੰਪਿਊਟਰ ਬਣਦੇ ਨੇ ਤਾਂ ਕੁਝ ਮੌਜੂਦਾ ਇਨਕ੍ਰਿਪਸ਼ਨ ਤਰੀਕਿਆਂ ਨੂੰ ਅਪਡੇਟ ਕਰਨ ਦੀ ਲੋੜ ਪੈ ਸਕਦੀ ਹੈ। ਇਸੇ ਲਈ ਦੁਨੀਆਂ ਭਰ ਦੇ ਵਿਗਿਆਨੀ ਨਵੀਆਂ ਸੁਰੱਖਿਆ ਤਕਨੀਕਾਂ ਤੇ ਵੀ ਕੰਮ ਕਰ ਰਹੇ ਨੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਡਿਜੀਟਲ ਸੁਰੱਖਿਆ ਮਜ਼ਬੂਤ ਰਹੇ। ਇਸ ਦਾ ਮਤਲਬ ਹੈ ਜਿਵੇਂ ਜਿਵੇਂ ਟੈਕਨੋਲੋਜੀ ਅੱਗੇ ਵੱਧਦੀ ਹੈ, ਸੁਰੱਖਿਆ ਦੇ ਤਰੀਕੇ ਵੀ ਨਾਲ ਵਿਕਸਿਤ ਹੁੰਦੇ ਹਨ।

ਚਲੋ ਆਓ ਇੱਕ ਸੁਪਨਾ ਦੇਖਦੇ ਹਾਂ। 2050 ਦੀ ਇੱਕ ਕਲਪਨਾ। ਸਾਲ ਹੈ 2050। ਡਾਕਟਰ ਮਰੀਜ਼ ਦੇ ਸਰੀਰ ਦਾ ਬਹੁਤ ਸਹੀ ਕੰਪਿਊਟਰੀ ਮਾਡਲ ਬਣਾ ਕੇ ਇਲਾਜ ਦੀ ਯੋਜਨਾ ਤਿਆਰ ਕਰ ਰਹੇ ਨੇ। ਨਵੀਆਂ ਬੈਟਰੀਆਂ ਵੱਧ ਸਮੇਂ ਤੱਕ ਚੱਲ ਰਹੀਆਂ ਨੇ। ਸਾਫ ਊਰਜਾ ਦੇ ਨਵੇਂ ਹੱਲ ਮਿਲ ਰਹੇ ਨੇ। ਜਲਵਾਯੂ ਮਾਡਲ ਹੋਰ ਬਿਹਤਰ ਹੋ ਗਏ ਨੇ। ਵਿਗਿਆਨੀ ਅੰਤਰਿਕਸ਼ ਵਿੱਚ ਨਵੇਂ ਰਾਜ ਖੋਲ ਰਹੇ ਨੇ। ਹੋ ਸਕਦਾ ਹੈ ਇਸ ਤਰੱਕੀ ਵਿੱਚ ਕੁਆਂਟਮ ਕੰਪਿਊਟਿੰਗ ਵੀ ਆਪਣਾ ਮਹੱਤਵ ਯੋਗਦਾਨ ਪਾ ਰਹੀ ਹੋਵੇ। ਇਹ ਸਾਰੀਆਂ ਗੱਲਾਂ ਅੱਜ ਖੋਜ ਅਤੇ ਵਿਕਾਸ ਦੇ ਪੜਾਅ ਵਿੱਚ ਹਨ। ਇਸ ਲਈ ਇਹ ਭਵਿੱਖ ਦੀਆਂ ਸੰਭਾਵਨਾਵਾਂ ਹਨ, ਪੱਕੀਆਂ ਭਵਿੱਖਬਾਣੀਆਂ ਨਹੀਂ। ਦੋਸਤੋ, ਹਰ ਯੁੱਗ ਦੀ ਆਪਣੀ ਇੱਕ ਕ੍ਰਾਂਤੀ ਰਹੀ ਹੈ। ਪਹਿਲਾਂ ਉਦਯੋਗਿਕ ਕ੍ਰਾਂਤੀ ਨੇ ਮਸ਼ੀਨਾਂ ਦਿੱਤੀਆਂ, ਬਿਜਲੀ ਨੇ ਦੁਨੀਆਂ ਨੂੰ ਰੋਸ਼ਨ ਕੀਤਾ, ਕੰਪਿਊਟਰਾਂ ਨੇ ਜਾਣਕਾਰੀ ਦਾ ਯੁੱਗ ਸ਼ੁਰੂ ਕੀਤਾ, ਇੰਟਰਨੈਟ ਨੇ ਪੂਰੀ ਦੁਨੀਆਂ ਨੂੰ ਜੋੜ ਦਿੱਤਾ। ਹੁਣ ਮਨੁੱਖਤਾ ਇੱਕ ਨਵੇਂ ਹੋਰ ਮੋੜ ਤੇ ਖੜੀ ਹੈ। ਕੁਆਂਟਮ ਕੰਪਿਊਟਿੰਗ ਸਾਨੂੰ ਯਾਦ ਦਵਾਉਂਦੀ ਹੈ ਕਿ ਵਿਗਿਆਨ ਸਿਰਫ ਮਸ਼ੀਨਾਂ ਬਣਾਉਣ ਦਾ ਨਾਮ ਨਹੀਂ, ਸਗੋਂ ਕੁਦਰਤ ਨੂੰ ਸਮਝਣ ਅਤੇ ਮਨੁੱਖੀ ਜੀਵਨ ਨੂੰ ਬਿਹਤਰ ਬਣਾਉਣ ਦੀ ਲਗਾਤਾਰ ਕੋਸ਼ਿਸ਼ ਹੈ। ਸਵਾਲ ਇਹ ਨਹੀਂ ਕਿ ਕੁਆਂਟਮ ਕੰਪਿਊਟਰ ਕਿੰਨਾ ਸ਼ਕਤੀਸ਼ਾਲੀ ਹੋਵੇਗਾ, ਸਵਾਲ ਇਹ ਹੈ ਕਿ ਇਸ ਸ਼ਕਤੀ ਦੀ ਵਰਤੋਂ ਕਿਸ ਲਈ ਕਰਾਂਗੇ, ਕੀ ਅਸੀਂ ਇਸ ਨਾਲ ਬਿਮਾਰੀਆਂ ਦਾ ਇਲਾਜ

ਤੇ ਇਸ ਸੁਨੇਹੇ ਨਾਲ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਮੈਨੂੰ ਯਾਨੀ ਕਿ ਮਮਤਾ ਅਰੋੜਾ ਨੂੰ ਦਿਓ ਇਜਾਜ਼ਤ। ਤੁਸੀਂ ਸੁਣ ਰਹੇ ਸੀ ਕੁਆਂਟਮ ਕੰਪਿਊਟਰ, ਭਵਿੱਖ ਦੀ ਦੁਨੀਆ ਦਾ ਸੁਪਰ ਦਿਮਾਗ। ਅਗਲੇ ਸੋਮਵਾਰ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ ਤੇ ਫੇਰ ਮਿਲਾਂਗੇ, ਇੱਕ ਨਵਾਂ ਵਿਸ਼ਾ ਲੈ ਕੇ, ਇੱਕ ਨਵੀਂ ਆਸ ਲੈ ਕੇ। ਤਦ ਤੱਕ ਲਈ ਮੈਨੂੰ ਮਮਤਾ ਅਰੋੜਾ ਨੂੰ ਦਿਓ ਇਜਾਜ਼ਤ। ਧੰਨਵਾਦ ਕਰਦੀ ਆਪਣੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ।

0: ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਸਾਇੰਸ ਐਂਡ ਟੈਕਨੋਲੋਜੀ, ਜਿਸ ਵਿੱਚ ਵਿਸ਼ਾ ਸੀ ਕੁਆਂਟਮ ਕੰਪਿਊਟਰ, ਭਵਿੱਖ ਦੀ ਦੁਨੀਆ ਦਾ ਸੁਪਰ ਦਿਮਾਗ। ਪ੍ਰੋਗਰਾਮ ਪੇਸ਼ ਕਰ ਰਹੇ ਸਨ ਮਮਤਾ ਅਰੋੜਾ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।
1: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
2: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
1: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1-800-420-2233।
3: ਇਸ਼ਕ ਦੀ ਉਹ ਦਾਸਤਾਨ ਜੋ ਸਦੀਆਂ ਬਾਅਦ ਵੀ ਦਿਲਾਂ ਵਿੱਚ ਜ਼ਿੰਦਾ ਹੈ, ਮੁਹੱਬਤ ਦੀ ਉਹ ਆਵਾਜ਼ ਜੋ ਅੱਜ ਵੀ ਪੰਜਾਬ ਦੀ ਰੂਹ ਵਿੱਚ ਗੂੰਜਦੀ ਹੈ। ਜੀ ਸਰੋਤਿਓ, ਮਿਤੀ 27 ਜੁਲਾਈ ਦਿਨ ਸੋਮਵਾਰ ਸ਼ਾਮ 5 ਵਜੇ ਬਲਜੀਤ ਸ਼ਰਮਾ ਜੀ ਲੈ ਕੇ ਆ ਰਹੇ ਨੇ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਫਜ਼ਲ ਸ਼ਾਹ ਦੀ ਲਿਖੀ ਅਮਰ ਦਾਸਤਾਨ ਸੋਨੀ ਮਹੀਵਾਲ ਭਾਗ 2।

ਜੀ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸਜਰੀ ਸਵੇਰ ਦਾ ਤੇ ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ 7:49 ਤੇ 40 ਸਕਿੰਟ ਦਾ ਤੇ ਹੁਣ ਨਜ਼ਰ ਮਾਰ ਲੈਂਦੇ ਹਾਂ ਅੱਜ ਦੀਆਂ ਅਖਬਾਰੀ ਸੁਰਖੀਆਂ ਤੇ। ਅੰਤਰਰਾਸ਼ਟਰੀ ਸੁਰਖੀ ਲਵਾਂਗੇ ਬੀਜਿੰਗ ਤੋਂ। ਚੀਨ 24 ਘੰਟੇ ਪੁਲਾੜ ਮਲਬੇ ਦੀ ਕਰੇਗਾ ਨਿਗਰਾਨੀ, ਨਵਾਂ ਸੈਟੇਲਾਈਟ ਨੈਟਵਰਕ ਤਾਇਨਾਤ ਕਰਨਾ ਸ਼ੁਰੂ। ਥੋੜਾ ਜਿਹਾ ਵਿਸਥਾਰ ਖਬਰ ਨੂੰ ਲਈਏ ਤਾਂ ਲਿਖਿਆ ਹੈ, ਚੀਨ ਨੇ ਆਪਣੇ ਪਹਿਲੇ ਵਪਾਰਕ ਸੈਟੇਲਾਈਟ ਨੈਟਵਰਕ ਦੀ ਤਾਇਨਾਤੀ ਸ਼ੁਰੂ ਕਰ ਦਿੱਤੀ ਹੈ ਜੋ 24 ਘੰਟੇ ਪੁਲਾੜ ਮਲਬੇ ਦਾ ਪਤਾ ਲਗਵਾਉਣ ਤੇ ਨਿਗਰਾਨੀ ਕਰਨ ਲਈ ਤਿਆਰ ਕੀਤਾ ਗਿਆ ਹੈ। ਸਰਕਾਰੀ ਸਮਾਚਾਰ ਏਜੰਸੀ ਦੇ ਅਨੁਸਾਰ 120 ਸੈਟੇਲਾਈਟ ਦਾ ਪਹਿਲਾ ਉਪਗ੍ਰਹਿ ਸ਼ੁੱਕਰਵਾਰ ਨੂੰ ਉੱਤਰ ਪੱਛਮੀ ਚੀਨ ਤੋਂ ਲੀਜੀਅਨ ਇੱਕ ਵਪਾਰਕ ਰਾਕੇਟ ਦੀ ਵਰਤੋਂ ਕਰਕੇ ਲਾਂਚ ਕੀਤਾ ਗਿਆ। ਇਹ ਉਪਗ੍ਰਹਿ ਇੱਕ ਆਰਟੀਫਿਸ਼ੀਅਲ ਇੰਟੈਲੀਜੈਂਸ ਆਧਾਰਿਤ ਆਨ ਬੋਰਡ ਕੰਪਿਊਟਰ ਨਾਲ ਲੈਸ ਹੈ, ਜਿਸ ਨਾਲ ਇਹ ਧਰਤੀ ਤੇ ਘੱਟੋ ਘੱਟ ਨਿਰਦੇਸ਼ਾਂ ਨਾਲ ਨਿਗਰਾਨੀ ਅਤੇ ਖੋਜ ਕਾਰਜ ਦਾ ਕਰ ਸਕਦਾ ਏ।

ਜੀ ਮੁੱਖ ਸਫਿਆਂ ਦੇ ਉੱਪਰ ਨਿਗਾਹ ਮਾਰ ਲਈ ਤਾਂ ਸੁਰਖੀ ਲੱਗੀ ਹੈ ਅਜੀਤ ਅਖਬਾਰ ਦੇ ਮੁੱਖ ਸਫੇ ਦੇ ਉੱਪਰ। ਨਵੀਂ ਦਿੱਲੀ ਤੋਂ ਪ੍ਰਧਾਨ ਮੰਤਰੀ ਵੱਲੋਂ ਪ੍ਰੀਖਿਆ ਸੁਧਾਰਾਂ ਲਈ ਉੱਚ ਤਾਕਤੀ ਟਾਸਕ ਫੋਰਸ ਬਣਾਉਣ ਦਾ ਐਲਾਨ, ਨੰਦਨ ਨਿਲਕੈਨੀ ਕਰਨਗੇ ਅਗਵਾਈ। ਤੇ ਇਸੇ ਹੀ ਖਬਰ ਨੂੰ ਪੰਜਾਬੀ ਟ੍ਰਿਬਿਊਨ ਨੇ ਵੀ ਆਪਣੀ ਸੁਰਖੀ ਬਣਾਇਆ ਏ। ਪ੍ਰੀਖਿਆ ਸੁਧਾਰਾਂ ਲਈ ਉੱਚ ਤਾਕਤੀ ਟਾਸਕ ਫੋਰਸ ਬਣਾਏ, ਇਨਫੋਸਿਸ ਦੇ ਸਹਿਬਾਨੀ ਨੰਦਨ ਨੀਲਕਨੀ ਫੋਰਸ ਦੀ ਅਗਵਾਈ ਕਰਨਗੇ। ਫੋਰਸ ਪਾਰਦਰਸ਼ੀ ਪ੍ਰੀਖਿਆ ਪ੍ਰਣਾਲੀ ਲਈ ਤਕਨਾਲੋਜੀ ਦੀ ਵਰਤੋਂ ਬਾਰੇ ਸੁਝਾਅ ਦੇਵੇਗੀ। ਇਹ ਜਿਹੜਾ ਹੈਗਾ ਜੀ ਪ੍ਰਧਾਨ ਮੰਤਰੀ ਦਾ ਇੰਸਟਾਗ੍ਰਾਮ ਦੇ ਉੱਪਰ ਪੋਸਟ ਦੇ ਵਿੱਚ ਐਲਾਨ ਕੀਤਾ ਗਿਆ ਏ। ਅਜੀਤ ਅਖਬਾਰ ਦੇ ਮੁੱਖ ਸਫੇ ਦੀ ਸੁਰਖੀ ਨਵੀਂ ਦਿੱਲੀ ਤੋਂ, ਵਿਦਿਆਰਥੀ ਕਿਸੇ ਵੀ ਅਹੁਦੇ ਨਾਲੋਂ ਜ਼ਿਆਦਾ ਮਹੱਤਵਪੂਰਨ, ਇਹ ਕਹਿਣਾ ਜੀ ਅਮਿਤ ਸ਼ਾਹ ਦਾ। ਥੋੜਾ ਜਿਹਾ ਵਿਸਥਾਰ ਚ ਖਬਰ ਨੂੰ ਲਈਏ ਤਾਂ ਲਿਖਿਆ ਏ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਏ ਕਿ ਭਾਜਪਾ ਵਰਕਰਾਂ ਲਈ ਦੇਸ਼ ਨੌਜਵਾਨ ਤੇ ਵਿਦਿਆਰਥੀ ਕਿਸੇ ਵੀ ਅਹੁਦੇ ਨਾਲੋਂ ਜ਼ਿਆਦਾ ਮਹੱਤਵਪੂਰਨ ਹਨ ਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਇਸ ਦੀ ਇੱਕ ਉਦਾਹਰਣ ਏ। ਉਨ੍ਹਾਂ ਦਾ ਇਹ ਬਿਆਨ ਨੀਟ ਪੇਪਰ ਲੀਕ ਵਿਵਾਦ ਨੂੰ ਲੈ ਕੇ ਵਿਰੋਧ ਪ੍ਰਦਰਸ਼ਨਾਂ ਦੇ ਵਧਦੇ ਦਬਾਅ ਵਿਚਕਾਰ ਸ਼ਨਿਚਰਵਾਰ ਨੂੰ ਪ੍ਰਧਾਨ ਦੇ ਅਸਤੀਫੇ ਤੋਂ ਬਾਅਦ ਆਇਆ।

ਅਜੀਤ ਅਖਬਾਰ ਦੇ ਮੁੱਖ ਸਫ਼ੇ ਦੀ ਸੁਰਖੀ ਨਵੀਂ ਦਿੱਲੀ ਤੋਂ ਪ੍ਰਹਲਾਦ ਜੋਸ਼ੀ ਨੇ ਸਿੱਖਿਆ ਮੰਤਰੀ ਵਜੋਂ ਅਹੁਦਾ ਸੰਭਾਲਿਆ ਥੋੜਾ ਜਿਹਾ ਵਿਸਥਾਰ ਚ ਖ਼ਬਰ ਨੂੰ ਲਈਏ ਤਾਂ ਲਿਖਿਆ ਹੈ ਕੇਂਦਰੀ ਸਿੱਖਿਆ ਮੰਤਰੀ ਵਜੋਂ ਨਿਯੁਕਤ ਪ੍ਰਹਲਾਦ ਜੋਸ਼ੀ ਨੇ ਆਪਣਾ ਅਹੁਦਾ ਸੰਭਾਲ ਲਿਆ ਏ ਸ਼ਨਿਚਰਵਾਰ ਨੂੰ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਜੋਸ਼ੀ ਨੂੰ ਸਿੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਏ ਜੋਸ਼ੀ ਨੂੰ ਖਪਤਕਾਰ ਮਾਮਲਿਆਂ ਦੇ ਮੰਤਰੀ ਵਜੋਂ ਉਨ੍ਹਾਂ ਦੀ ਭੂਮਿਕਾ ਤੋਂ ਇਲਾਵਾ ਸਿੱਖਿਆ ਮੰਤਰਾਲੇ ਦਾ ਵਾਧੂ ਚਾਰਜ ਸੌਂਪਿਆ ਗਿਆ ਏ।

ਪੰਜਾਬੀ ਟ੍ਰਿਬਿਊਨ ਦੇ ਮੁੱਖ ਸਫੇ ਦੀ ਸੁਰਖੀ ਰੋਪੜ ਤੋਂ ਗਾਦ ਬਾਰੇ ਬੀਬੀ ਐਮਬੀ ਦੇ ਦਾਅਵੇ ਗਲਤ ਠਹਿਰਾਏ ਥੋੜਾ ਜਿਹਾ ਵਿਸਥਾਰ ਚ ਖਬਰ ਨੂੰ ਲਈਏ ਤੇ ਲਿਖਿਆ ਏ ਆਈਆਈਟੀ ਰੋਪੜ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉਨ੍ਹਾਂ ਦਾਅਵਿਆਂ ਨੂੰ ਗਲਤ ਠਹਿਰਾਇਆ ਹੈ ਜਿਨ੍ਹਾਂ ਚ ਆਖਿਆ ਗਿਆ ਸੀ ਕਿ ਭਾਖੜਾ ਡੈਮ ਦੇ ਗੋਬਿੰਦ ਸਾਗਰ ਜਲ ਸਰੋਤ ਚ ਗਾਦ ਜਮ੍ਹਾਂ ਹੋਣ ਕਾਰਨ ਪਾਣੀ ਦੀ ਭੰਡਾਰਨ ਸਮਰੱਥਾ ਵਿਚ ਕਮੀ ਆ ਗਈ ਹੈ। ਡਾ ਰੀਤ ਤਿਵਾੜੀ ਦੀ ਅਗਵਾਈ ਹੇਠਲੀ ਟੀਮ ਵੱਲੋਂ ਕੀਤੇ ਗਏ ਅਧਿਐਨ ਮੁਤਾਬਕ ਬੀਬੀਐਮਬੀ ਦੇ ਝੀਲ ਸਰਵੇਖਣ ਵਿਭਾਗ ਵੱਲੋਂ ਤਿਆਰ ਕੀਤੇ ਗਏ ਅੰਦਾਜ਼ਿਆਂ ਨਾਲੋਂ ਜਲ ਸਰੋਤ ਚ ਪਾਣੀ ਦੀ ਸਮਰੱਥਾ ਕਾਫ਼ੀ ਬਚੀ ਹੈ। ਆਈਆਈਟੀ ਦੀ ਟੀਮ ਦੀ ਰਿਪੋਰਟ ਮੁਤਾਬਕ 38% ਜਲ ਭੰਡਾਰਨ ਦੀ ਕਮੀ ਹੈ ਜਦਕਿ ਬੀਬੀਐਮਬੀ ਨੇ 47% ਦਾ ਅੰਦਾਜ਼ਾ ਲਾਇਆ ਏ।

0: फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नु सौखे ढंग नाल पार करन विच मदद करता है।
1: स्मार्ट डिसीजन लैन वालिया दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नु बना सकते हो होर भी स्मार्ट।
0: वधेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1-800-420-2233।
2: ਖੇਡਾਂ ਦੀ ਦੁਨੀਆਂ ਦੀ ਗੱਲ ਕਰੀਏ ਤਾਂ ਸੁਰਖੀ ਹੈ ਜੀ ਅਜੀਤ ਅਖਬਾਰ ਦੇ ਮੁੱਖ ਸਫ਼ੇ ਦੇ ਉੱਪਰ ਓਨਟਾਰੀਓ ਤੋਂ। ਅਨਾਹਤ ਸਿੰਘ ਬਣੇ ਵਿਸ਼ਵ ਜੂਨੀਅਰ ਸਕੈਸ਼ ਚੈਂਪੀਅਨ, ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ। ਤੇ ਇਸੇ ਹੀ ਸਫ਼ੇ ਦੀ ਅਗਲੀ ਸੁਰਖੀ ਗਲਾਸਗੋ ਤੋਂ। ਰਾਸ਼ਟਰਮੰਡਲ ਖੇਡਾਂ ਦੇ ਵਿੱਚੋਂ ਮੀਰਾਬਾਈ ਚਾਨੂ ਨੇ ਰਚਿਆ ਇਤਿਹਾਸ, ਭਾਰਤ ਨੂੰ ਦਵਾਇਆ ਪਹਿਲਾ ਸੋਨ ਤਗਮਾ। ਭਾਰਤ ਤੋਲਕ ਰਿਸ਼ੀਕਾਂਤ ਨੇ ਵੀ ਜਿੱਤਿਆ ਚਾਂਦੀ ਦਾ ਤਗਮਾ।

ਅਰਜੀਤ ਅਖਬਾਰ ਦੇ ਖੇਡ ਸਫ਼ੇ ਦੀ ਸੁਰਖੀ ਨਵੀਂ ਦਿੱਲੀ ਤੋਂ ਯੂਥ ਹਾਕੀ ਫਾਈਵਜ਼ ਏਸ਼ੀਅਨ ਚੈਂਪੀਅਨਸ਼ਿਪ ਭਾਰਤੀ ਪੁਰਸ਼ ਟੀਮ ਬਣੀ ਚੈਂਪੀਅਨ ਮਹਿਲਾ ਟੀਮ ਨੇ ਚਾਂਦੀ ਦਾ ਤਗਮਾ ਜਿੱਤਿਆ। ਪੰਜਾਬੀ ਟ੍ਰਿਬਿਊਨ ਸਫ਼ੇ ਦੀ ਸੁਰਖੀ ਨਵੀਂ ਦਿੱਲੀ ਤੋਂ ਭਾਰਤੀ ਹਾਕੀ ਟੀਮ ਸਵਿਟਜ਼ਰਲੈਂਡ ਚ ਤਿੰਨ ਦਿਨਾਂ ਕੈਂਪ ਲਾਏਗੀ ਤੇ ਥੋੜਾ ਜਿਹਾ ਵਿਸਥਾਰ ਚ ਖ਼ਬਰ ਨੂੰ ਲਈ ਗਈ ਤਾਂ ਲਿਖਿਆ ਕਿ ਨੀਦਰਲੈਂਡਸ ਤੇ ਬੈਲਜੀਅਮ ਦੀ ਸਾਂਝੀ ਮੇਜ਼ਬਾਨੀ ਤਹਿਤ ਅਗਲੇ ਮਹੀਨੇ ਖੇਡੇ ਜਾਣ ਵਾਲੇ ਆਲਮੀ ਹਾਕੀ ਕੱਪ ਤੋਂ ਪਹਿਲਾਂ ਭਾਰਤੀ ਪੁਰਸ਼ ਹਾਕੀ ਟੀਮ ਮਾਨਸਿਕ ਸਥਿਤੀ ਕੋਚ ਪੈਡੀ ਅਪਟਨ ਦੇ ਸਿਖਲਾਈ ਕੇਂਦਰ ਵਿਚ ਤਿੰਨ ਦਿਨਾਂ ਦੇ ਕੈਂਪ ਲਈ ਸਵਿਟਜ਼ਰਲੈਂਡ ਜਾਏਗੀ।

ਪੰਜਾਬੀ ਟ੍ਰਿਬਿਊਨ ਦੇ ਸਫਾ ਨੰਬਰ 7 ਦੀ ਸੁਰਖੀ ਹਰਾਰੇ ਤੋਂ, ਭਾਰਤ ਨੇ ਜ਼ਿੰਬਾਬਵੇ ਨੂੰ 35 ਦੌੜਾਂ ਨਾਲ ਹਰਾਇਆ, T20 ਲੜੀ 3-0 ਨਾਲ ਜਿੱਤੀ।

ਸਥਾਨਕ ਸਫਿਆਂ ਦੀ ਗੱਲ ਕਰੀਏ ਤਾਂ ਅਜੀਤ ਅਖਬਾਰ ਦੇ ਬਠਿੰਡਾ ਸਫੇ ਦੀ ਸੁਰਖੀ, ਬਠਿੰਡਾ ਤੋਂ ਤਾਇਕਵਾਂਡੋ ਮੁੱਕੇਬਾਜ਼ੀ ਤੇ ਟੇਬਲ ਟੈਨਿਸ ਦੇ ਜ਼ੋਨ ਪੱਧਰੀ ਖੇਡ ਮੁਕਾਬਲਿਆਂ ਦਾ ਆਗਾਜ਼। ਤੇ ਅਗਲੀ ਸੁਰਖੀ ਰਾਮਾ ਮੰਡੀ ਤੋਂ ਅਜੀਤ ਅਖਬਾਰ ਦੀ, ਐਚ ਐਮ ਈ ਐਲ ਵਿਚ 2 ਰੋਜ਼ਾ ਉਦਯੋਗਿਕ ਸੁਰੱਖਿਆ ਸਿਖਲਾਈ ਪ੍ਰੋਗਰਾਮ ਸੰਪੰਨ। ਇਹ ਸਨ ਅੱਜ ਦੀਆਂ ਅਖਬਾਰੀ ਸੁਰਖੀਆਂ ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੁਖਜੀਤ ਨੂੰ ਅੱਜ ਦਾ ਪ੍ਰੋਗਰਾਮ ਸਜਰੀ ਸਵੇਰ ਸਮਾਪਤ ਕਰਨ ਦੀ ਦਿਓ ਅੱਗੇ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾ ਹਰਟਸ ਤੇ। ਸਟੂਡੀਓ ਦੀ ਘੜਦੇ ਅਨੁਸਾਰ ਸਮਾਂ ਹੋ ਰਿਹਾ 7:59 ਤੇ 30 ਸਕਿੰਟ ਦਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਤੇ 8:15 ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ 8:30 ਤੁਸੀਂ ਸੁਣੋਗੇ ਪੰਜਾਬੀ ਵਿਚ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਲਈ ਕਰੋ ਇੰਤਜ਼ਾਰ।

0: ਵਿੱਚ ਪੇਸ਼ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਹੀ ਏ। ਸ੍ਰੀ ਮੋਦੀ ਨੇ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੀ ਨਿਰਪੱਖਤਾ ਦੀ ਰਾਖੀ ਕਰਨ ਅਤੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਸਰਕਾਰ ਦੀ ਵਚਨਬੱਧਤਾ ਤੇ ਵੀ ਜ਼ੋਰ ਦਿੱਤਾ।
1: हम पार्लियामेंट के अंदर कठोर कानूनों के प्रावधान के साथ नया कानून बनाने की दिशा में भी आगे बढ़ रहे हैं, लेकिन हमें भविष्य के लिए सोचना है। हमारी परीक्षा पद्धति ट्रांसपेरेंट हो, हमारी परीक्षा पद्धति में सबसे ज्यादा टेक्नोलॉजी का उपयोग हो, इन सारी बातों को ध्यान में रखते हुए विश्व प्रसिद्ध टेक्नोलॉजी एक्सपर्ट श्रीमान नंदन निलेकनी जी के नेतृत्व में एक हाई पावर टास्क फोर्स बनाने का निर्णय किया है, जो एग्जामिनेशन रिफॉर्म की तरफ फोकस करेगा और जल्द से जल्द आने वाली परीक्षाओं की विश्वसनीयता को सुनिश्चित करने का काम इसके रिपोर्ट के आधार पर कर दिया जाएगा।
0: प्रधानमंत्री नरेंद्र मोदी ने ਨੌਜਵਾਨਾਂ ਨੂੰ ਭਾਰਤ ਦੇ ਸਰਹੱਦੀ ਪਿੰਡਾਂ ਨਾਲ ਆਪਣਾ ਸੰਪਰਕ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ। ਵੀਡੀਓ ਕਾਨਫਰੰਸਿੰਗ ਰਾਹੀਂ ਵਿਕਸਿਤ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਵਿਕਸਿਤ ਪਿੰਡਾਂ ਨੂੰ ਵਿਕਸਿਤ ਭਾਰਤ ਦੀ ਨੀਂਹ ਦੱਸਿਆ। ਪ੍ਰਧਾਨ ਮੰਤਰੀ ਨੇ ਮੇਰਾ ਯੁਵਾ ਭਾਰਤ ਮਾਈ ਭਾਰਤ ਪਲੇਟਫਾਰਮ ਰਾਹੀਂ ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੀ ਵਧ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ।
1: ਮੇਰਾ ਹਮੇਸ਼ਾ ਸੇ ਹੀ ਇਹ ਦ੍ਰਿੜ ਵਿਸ਼ਵਾਸ ਰਹਾ ਹੈ कि भारत के नौजवान 21वीं सदी की दुनिया को शेप करने वाले हैं। भारत के युवा की यही असली नियति है। आज का युवा विकसित भारत की ऊर्जा भी है और विकसित भारत का सबसे बड़ा लाभार्थी भी है। इसलिए युवा शक्ति जब देश की चुनौतियों और समाधानों से सीधी जुड़ेगी तो भविष्य निश्चित ही उज्जवल होगा।
0: ਪ੍ਰਧਾਨਮੰਤਰੀ ਨੇ ਕਿਹਾ ਕਿ ਵਿਕਸਿਤ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਨੂੰ ਦੇਸ਼ ਦੇ ਸਰਹੱਦੀ ਪਿੰਡਾਂ ਦਾ ਦੌਰਾ ਕਰਨ, ਸਮਝਣ ਅਤੇ ਉਨ੍ਹਾਂ ਨੂੰ ਜੁੜਨ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸਰਹੱਦੀ ਪਿੰਡ ਪਹਿਲੇ ਪਿੰਡ ਦੀ ਸੋਚ ਤਹਿਤ ਇਨ੍ਹਾਂ ਇਲਾਕਿਆਂ 'ਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਆਜ਼ਾਦੀ ਦੇ ਬਾਅਦ ਪਹਿਲੀ ਵਾਰ ਕਈ ਪਿੰਡਾਂ ਤੱਕ ਸੜਕ, ਬਿਜਲੀ ਤੇ ਟੂਟੀ ਦੇ ਪਾਣੀ ਜਿਹੀਆਂ ਬੁਨਿਆਦੀ ਸਹੂਲਤਾਂ ਪਹੁੰਚੀਆਂ ਨੇ।
1: हर कठिनाई के बावजूद सीमावर्ती गांवों के लोग देशभक्ति को पल प्रतिपल जीते। कुछ वर्ष पहले तक तो बॉर्डर के गांवों को अंतिम गांव कहकर अपने हाल पर छोड़ दिया गया था। इन गांवों में सड़क, बिजली, पानी, स्कूल, अस्पताल, ऐसी हर बेसिक सुविधाओं का अभाव था और हमें इस पर गर्व होना चाहिए कि ऐसी परिस्थितियों में भी सीमावर्ती गांवों के लोगों की देशभक्ति कभी भी कमजोर नहीं पड़ी।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਦੇਸ਼ ਦੇ ਸਾਬਕਾ ਰਾਸ਼ਟਰਪਤੀ ਤੇ ਪ੍ਰਸਿੱਧ ਵਿਗਿਆਨੀ ਡਾਕਟਰ APJ ਅਬਦੁਲ ਕਲਾਮ ਨੂੰ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਉਨ੍ਹਾਂ ਨੇ ਭਾਰਤ ਦੇ ਪੁਲਾੜ ਤੇ ਮਿਜ਼ਾਈਲ ਵਿਕਾਸ ਪ੍ਰੋਗਰਾਮਾਂ ਵਿਚ ਅਹਿਮ ਭੂਮਿਕਾ ਨਿਭਾਈ। ਡਾਕਟਰ ਅਬਦੁਲ ਕਲਾਮ ਨੂੰ ਭਾਰਤ ਦੇ ਮਿਜ਼ਾਈਲ ਮੈਨ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਦੇਹਾਂਤ ਅੱਜ ਦੇ ਦਿਨ 2015 ਵਿਚ ਹੋਇਆ ਸੀ। ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸਾਬਕਾ ਰਾਸ਼ਟਰਪਤੀ ਡਾਕਟਰ APJ ਅਬਦੁਲ ਕਲਾਮ ਨੂੰ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਟ ਕੀਤੀ ਏ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਅੱਜ ਕੇਂਦਰੀ ਰਾਖਵਾਂ ਪੁਲਿਸ ਬਲ CRPF ਦੇ ਸਥਾਪਨਾ ਦਿਵਸ ਤੇ ਸਾਰੇ ਸੈਨਿਕਾਂ, ਅਧਿਕਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਬਿਰਲਾ ਨੇ ਕਿਹਾ ਕਿ CRPF ਦੇਸ਼ ਦੇ ਸ਼ਕਤੀਕਰਨ ਤੇ ਸੁਰੱਖਿਆ ਵਿਚ ਨਿਰੰਤਰ ਜੁਟਿਆ ਹੋਇਆ ਹੈ। ਗਲਾਸਗੋ ਵਿਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੀ ਮੀਰਾਬਾਈ ਚਾਨੂ ਨੇ ਔਰਤਾਂ ਦੇ 48 ਕਿਲੋਗ੍ਰਾਮ ਵੇਟ ਲਿਫਟਿੰਗ ਮੁਕਾਬਲੇ ਵਿਚ ਦੇਸ਼ ਲਈ ਪਹਿਲਾ ਸੋਨੇ ਦਾ ਤਮਗਾ ਜਿੱਤਿਆ ਹੈ। ਉਨ੍ਹਾਂ ਨੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ 190 ਕਿਲੋਗ੍ਰਾਮ ਭਾਰ ਚੁੱਕ ਕੇ ਨਵਾਂ ਰਿਕਾਰਡ ਕਾਇਮ ਕੀਤਾ। ਇਸ ਜਿੱਤ ਨਾਲ ਉਨ੍ਹਾਂ ਨੇ 2018 ਤੇ 2022 ਵਿਚ ਸੋਨੇ ਦਾ ਤਮਗਾ ਜਿੱਤਣ ਤੋਂ ਬਾਅਦ ਲਗਾਤਾਰ ਤੀਜੀ ਵਾਰ ਰਾਸ਼ਟਰਮੰਡਲ ਖੇਡਾਂ ਵਿਚ ਸੋਨੇ ਦਾ ਤਮਗਾ ਹਾਸਲ ਕੀਤਾ ਹੈ। ਇਸ ਮੌਕੇ ਮੀਰਾਬਾਈ ਚਾਨੂ ਨੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ,
2: ਮੈਂ ਬਹੁਤ ਜ਼ਿਆਦਾ ਖੁਸ਼ ਹੂੰ ਕਿ ਇਹ ਤੀਸਰਾ ਗੋਲਡ ਮੈਡਲ ਦੇ ਪਾਈ ਹੂੰ ਇੰਡੀਆ ਕੇ ਲੀਏ ਔਰ ਇਸ ਬਾਰ ਵੀ ਮੈਡਲ ਦੇ ਤੋ ਪਾਉਂਗੀ। ਇਸ ਬਾਰ ਸੋਚ ਰਿਹਾ ਥਾ ਕਿ ਪੂਰਾ ਇੰਡੀਅਨ ਵੇਟ ਲਿਫਟਿੰਗ ਟੀਮ ਕੋ ਅੱਛਾ ਪਰਫਾਰਮੈਂਸ ਦੇਣੇ ਕੇ ਲੀਏ ਮੇਰਾ ਥਰਡ ਗੋਲ ਹੈ ਔਰ ਮੇਰਾ ਫੋਰਥ ਮੈਡਲ ਹੈ ਕਮਨਵੈਲਥ ਗੇਮਸ ਕਾ, ਇਸਸੇ ਔਰ ਜ਼ਿਆਦਾ ਖੁਸ਼ੀ ਕਿਆ ਹੋ ਸਕਤਾ ਹੈ।
0: ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਰਾਬਾਈ ਚਾਨੂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਏ। ਭਾਰਤ ਨੇ ਵੇਟ ਲਿਫਟਿੰਗ ਵਿਚ 2 ਚਾਂਦੀ ਦੇ ਤਮਗੇ ਵੀ ਜਿੱਤੇ ਨੇ। ਰਾਜਾ ਮੁਥੂ ਪੰਡੀ ਨੇ ਮਰਦਾਂ ਦੇ 65 ਕਿਲੋਗ੍ਰਾਮ ਵਰਗ ਵਿਚ, ਜਦਕਿ ਰਿਸ਼ੀਕਾਂਤ ਚਨੰਮਮ ਨੇ ਮਰਦਾਂ ਦੇ 60 ਕਿਲੋਗ੍ਰਾਮ ਵਰਗ ਵਿਚ ਚਾਂਦੀ ਦੇ ਤਮਗੇ ਹਾਸਲ ਕੀਤੇ। ਮਰਦਾਂ ਦੇ ਕ੍ਰਿਕਟ ਵਿਚ ਭਾਰਤ ਨੇ ਕੱਲ ਹਰਾਰੇ ਵਿਚ ਖੇਡੇ ਗਏ ਤੀਜੇ ਤੇ ਆਖਰੀ 2020 ਅੰਤਰਰਾਸ਼ਟਰੀ ਮੈਚ ਵਿਚ ਮੇਜ਼ਬਾਨ ਜ਼ਿਮਬਾਬਵੇ

0: ਦਿਨੋਂ ਪੈਂਤੀ ਦੌੜਾਂ ਨਾਲ ਹਰਾ ਕੇ ਲੜੀ 3-0 ਨਾਲ ਜਿੱਤ ਲਈਏ। ਆਖਿਰ ਚ ਖਾਸ ਖਬਰਾਂ। ਸਰਕਾਰ ਅੱਜ ਲੋਕ ਸਭਾ ਵਿਚ ਜਨਤਕ ਪ੍ਰੀਖਿਆਵਾਂ ਅਨੁਚਿਤ ਸਾਧਨਾ ਦੀ ਰੋਕਥਾਮ ਸੋਧ ਬਿੱਲ 2026 ਪੇਸ਼ ਕਰੇਗੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਸਾਰੇ ਸੰਸਦ ਮੈਂਬਰਾਂ ਨੂੰ ਪ੍ਰੀਖਿਆ ਸੁਧਾਰ ਬਿੱਲ ਤੇ ਚਰਚਾ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਪ੍ਰਸਿੱਧ ਤਕਨਾਲੋਜੀ ਮਾਹਿਰ ਨੰਦਨ ਨਿਲੇਕਣੀ ਦੀ ਅਗਵਾਈ ਵਿਚ ਪ੍ਰੀਖਿਆ ਸੁਧਾਰਾਂ ਤੇ ਕੁਝ ਅਧਿਕਾਰ ਪ੍ਰਾਪਤ ਟਾਸਕ ਫੋਰਸ ਦੇ ਗਠਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਦੀ ਨੌਜਵਾਨਾਂ ਤੋਂ ਭਾਰਤ ਦੇ ਸਰਹੱਦੀ ਪਿੰਡਾਂ ਨਾਲ ਸੰਬੰਧ ਮਜ਼ਬੂਤ ਕਰਨ ਦੀ ਅਪੀਲ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਸਮਾਂ 8:40 ਤੇ 35 ਸੈਕਿੰਡ ਦਾ ਹੋ ਰਿਹਾ ਹੈ। ਹੁਣ ਪੇਸ਼ ਹੈ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਲੋਕ ਗੀਤ।

ਅਤੇ ਲੈ ਕੇ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਮੈਂ ਸੁਖਮਾਨ ਅਤੇ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਆਓ ਹੁਣ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਪਹਿਲਾ ਲੋਕ ਗੀਤ, ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੀਆਂ ਆਵਾਜ਼ਾਂ ਦੇ ਵਿੱਚ।

ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਲੋਕ ਗੀਤ। ਇਸ ਦੇ ਨਾਲ ਹੀ ਮੈਨੂੰ ਸੁਖਮਾਨ ਨੂੰ ਪ੍ਰੋਗਰਾਮ ਮਹਿਕ ਪੰਜਾਬ ਦੀ ਨੂੰ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ। ਸਟੂਡੀਓ ਘੜੀ ਤੇ ਸਮਾਂ 8:59 ਤੇ 27 ਸੈਕਿੰਡ ਦਾ ਹੋ ਰਿਹਾ ਹੈ। ਠੀਕ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਵਿਵਿਧ ਭਾਰਤੀ ਮੁੰਬਈ ਤੋਂ, ਜੋ ਕਿ 10 ਵਜੇ ਤੱਕ ਜਾਰੀ ਰਹੇਗਾ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ 10:30 ਹੋ ਰਹੇ ਨੇ। ਹੁਣ ਪੇਸ਼

ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਤੁਹਾਡਾ ਰੇਡੀਓ ਦੋਸਤ ਸੁਖਮਾਨ, ਅਤੇ ਤੁਹਾਡੇ ਇਸ ਰੇਡੀਓ ਦੋਸਤ ਵੱਲੋਂ ਸਾਰੇ ਹੀ ਰੇਡੀਓ ਸੁਣ ਰਹੇ ਰੱਬ ਵਰਗੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ। ਗੀਤਕਾਰ ਅਤੇ ਗਾਇਕ ਨੇ ਹਾਕਮ ਸੂਫੀ, ਇਸ ਗੀਤ ਨੂੰ ਸੰਗੀਤ ਦਿੱਤਾ ਹੈ ਅਤੁਲ ਸ਼ਰਮਾ ਨੇ।

ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ ਗੀਤ ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ। ਇਸ ਗੀਤ ਦੇ ਗੀਤਕਾਰ ਨੇ ਹਰਦੇਵ ਦਲਗੀਰ, ਸੰਗੀਤਬੱਧ ਕੀਤਾ ਹੈ ਕੁਲਜੀਤ ਨੇ।

ਪ੍ਰੋਗਰਾਮ ਚੱਲ ਰਿਹਾ ਗੀਤ ਪਿਟਾਰਾ, ਜਿਸ ਤਹਿਤ ਤੁਸੀਂ ਆਨੰਦ ਮਾਣ ਰਹੇ ਹੋ ਸਦਾਬਹਾਰ ਪੰਜਾਬੀ ਗੀਤਾਂ ਦਾ। ਸਟੂਡੀਓ ਦੀ ਘੜੀ 'ਤੇ ਸਮਾਂ 10:31:25 ਦਾ ਹੋ ਰਿਹਾ ਹੈ ਅਤੇ ਆਓ ਹੁਣ ਸੁਣਦੇ ਹਾਂ ਮਨੂਨ ਵਾਸ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਅਗਲਾ ਗੀਤ। ਇਸ ਗੀਤ ਦੇ ਗੀਤਕਾਰ ਨੇ ਮੰਗਲ ਹਠੂਰ ਅਤੇ ਸੰਗੀਤਬੱਧ ਕੀਤਾ ਹੈ ਸੰਗਤਾਰ ਨੇ।

0: ਅੱਜ ਨਹੀਂ ਵਿਛੜਨ ਨੂੰ ਕਰਦਾ।
1: ਸੁਣਦੇ ਹਾਂ ਪ੍ਰੋਗਰਾਮ ਵਿੱਚ ਅਗਲਾ ਗੀਤ ਸਾਵਰਕੋਟੀ ਦੀ ਆਵਾਜ਼ ਦੇ ਵਿੱਚ, ਜਿਸ ਨੂੰ ਸੰਗੀਤ ਦਿੱਤਾ ਹੈ ਚਰਨਜੀਤ ਅਹੂਜਾ ਨੇ ਅਤੇ ਕਲਮਬੱਧ ਕੀਤਾ ਹੈ ਵਿਨੋਦ ਸ਼ਾਇਰ ਨੇ।

ਇਸ ਪ੍ਰੋਗਰਾਮ ਵਿੱਚ ਸਾਨੂੰ ਤਕਨੀਕੀ ਸਾਥ ਸਮੂਹ ਟੈਕਨੀਕਲ ਸਟਾਫ ਵੱਲੋਂ ਮਿਲਿਆ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ। ਇਸ ਦੇ ਨਾਲ ਹੀ ਤੁਹਾਡੇ ਰੇਡੀਓ ਦੋਸਤ ਸੁਖਮਾਨ ਨੂੰ ਪ੍ਰੋਗਰਾਮ ਗੀਤ ਪਟਾਰਾ ਖਤਮ ਕਰਨ ਦੀ ਦਿਓ ਇਜਾਜ਼ਤ। ਨਮਸਕਾਰ।

ਐਫ ਐਮ ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਸਮਾਂ 10:59 ਤੇ 35 ਸੈਕਿੰਡ ਦਾ ਹੋ ਰਿਹਾ ਹੈ। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ ਅਤੇ 11:05 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਬਾਲੀਵੁੱਡ ਟ੍ਰੇਲਸ ਆਕਾਸ਼ਵਾਣੀ ਰੇਨਬੋ ਦਿੱਲੀ ਤੋਂ ਜੋ ਕਿ 12 ਵਜੇ ਤੱਕ ਜਾਰੀ ਰਹੇਗਾ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਐਫਐਮ ਰੇਨਬੋ ਦਿੱਲੀ ਦੇ ਪ੍ਰਸਾਰਣ। ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ। ਸਟੂਡੀਓ ਦੀ ਕੜੀ ਤੇ ਸਮਾਂ ਹੋ ਰਿਹਾ 11:59 ਤੇ 34 ਸਕਿੰਟ। ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰਦੇ ਹਾਂ ਇੰਤਜ਼ਾਰ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਸ਼੍ਰੀਮਦ ਭਾਗਵਤ ਗੀਤਾ ਦਾ ਅਸਲੀ ਸੰਦੇਸ਼ ਕੀ ਹੈ? ਕੀ ਤੁਸੀਂ ਜੀਵਨ ਦੇ ਪ੍ਰਸ਼ਨਾਂ ਦੇ ਉੱਤਰ ਸੱਚ ਗਿਆਨ ਦੀ ਰੋਸ਼ਨੀ ਵਿੱਚ ਲੱਭਣਾ ਚਾਹੁੰਦੇ ਹੋ? ਤਾਂ ਜ਼ਰੂਰ ਸੁਣੋ ਸ਼੍ਰੀਮਦ ਭਗਵਤ ਗੀਤਾ ਯਥਾਰਥ ਰੂਪ ਸਨਾਤਨ ਸੱਚ ਦੀ ਖੋਜ ਦਾ ਅਗਲਾ ਅੰਕ, ਮਿਤੀ 28 ਜੁਲਾਈ, ਦਿਨ ਮੰਗਲਵਾਰ, ਸ਼ਾਮ 5:30 ਵਜੇ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ। ਤੁਸੀਂ ਟਿਊਨ ਕੀਤਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਆਕਾਸ਼ਵਾਣੀ ਐਫ ਐਮ ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਹੈ 12:31 ਤੇ 16 ਸਕਿੰਟ ਦਾ। ਆਓ ਸੁਣਦੇ ਹਾਂ ਪ੍ਰੋਗਰਾਮ ਘਰ ਪਰਿਵਾਰ, ਜਿਸ ਦੇ ਤਹਿਤ ਸੁਣਾਂਗੇ ਸਿਲਸਿਲਾ ਸਿਹਤ ਸੰਭਾਲ, ਤੇ ਇਸ ਪ੍ਰੋਗਰਾਮ ਦੇ ਸਪੋਂਸਰ ਨੇ ਪਾਰਕ ਹੌਸਪੀਟਲ ਬਠਿੰਡਾ।
1: प्रोग्राम घर परिवार।
2: ਕੀ ਤੁਹਾਡੇ ਪੇਟ ਵਿੱਚ ਗੰਢ, ਲੰਬੇ ਸਮੇਂ ਤੋਂ ਖੰਘ, ਖੂਨ ਦੀ ਕਮੀ ਜਾਂ ਸਰੀਰ ਵਿੱਚ ਕੋਈ ਅਜੀਬ ਬਦਲਾਵ ਮਹਿਸੂਸ ਹੋ ਰਿਹਾ ਹੈ? ਦੇਰ ਨਾ ਕਰੋ, ਕੈਂਸਰ ਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਇਲਾਜ ਸੰਭਵ ਹੈ। ਹੁਣ ਕ੍ਰਿਸ਼ਨਾ ਸੁਪਰ ਸਪੈਸ਼ਲਿਟੀ

0: ਹਸਪਤਾਲ ਬਠਿੰਡਾ ਵਿੱਚ ਮਿਲ ਰਹੀਆਂ ਹਨ 24 ਘੰਟੇ ਸਰਜੀਕਲ ਓਨਕੋਲੋਜੀ, ਕੀਮੋਥੈਰੇਪੀ, ਟਾਰਗੇਟਿਡ ਥੈਰੇਪੀ, ਇਮਿਊਨੋਥੈਰੇਪੀ, ਜੈਨੇਟਿਕ ਟੈਸਟਿੰਗ, ਬਾਇਓਪਸੀ, ਰੇਡੀਓਲੋਜੀ ਅਤੇ ਪੈਲੀਏਟਿਵ ਕੇਅਰ ਦੀਆਂ ਸੇਵਾਵਾਂ। ਤਜਰਬੇਕਾਰ ਕੈਂਸਰ ਮਾਹਿਰ ਡਾਕਟਰ ਸ਼ੀਨੂ ਪ੍ਰਿਆ ਗੋਇਲ ਦੀ ਸਲਾਹ ਨਾਲ ਸਹੀ ਇਲਾਜ ਕਰਵਾਓ। ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ, ਪਾਰਕ ਗਰੁੱਪ ਆਫ ਹਸਪਤਾਲ, ਬਠਿੰਡਾ। ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। ਅੱਜ ਹੀ ਸੰਪਰਕ ਕਰੋ 7431000 ਐਂਡ 01645122000।
1: FM band 101.1 megahertz ate Prasar Bharati di mobile phone app News on AIR te tusi tune kita hai Akashvani FM Bathinda program ghar parivar sun rahe tamam srotiyan da bahut bahut swagat hai aaj de program vich aaj is program tehat assi leke aaye ha silsila sehat sambhal te is program nu leke hazir ha main Akanksha Arora te aaj mere naal studio vich maujood ne consultant clinical ਓਨਕੋਲੋਜਿਸਟ ਯਾਨੀ ਕੈਂਸਰ ਰੋਗ ਵਿਸ਼ੇਸ਼ਗਿਆ ਡਾਕਟਰ ਸ਼ੀਨੂ ਪ੍ਰਿਆ ਗੋਇਲ, ਜੋ ਕਿ ਪਾਕ ਹੋਸਪਿਟਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ ਅੱਜ ਆਕਾਸ਼ਵਾਣੀ ਦੇ ਵਿਹੜੇ 'ਚ।
2: ਹਾਂਜੀ, ਥੈਂਕ ਯੂ ਡਾਕਟਰ ਆਕਾਂਸ਼ਾ ਅਤੇ ਜੋ ਵੀ ਸਾਨੂੰ ਸਰੋਤੇ ਸੁਣ ਰਹੇ ਹਨ, ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਮਸਕਾਰ।
1: ਸਰੋਤਿਓ, ਅੱਜ ਦੇ ਪ੍ਰੋਗਰਾਮ ਵਿੱਚ ਡਾਕਟਰ ਸਾਹਿਬ ਸਾਨੂੰ ਜਾਣਕਾਰੀ ਦੇਣਗੇ ਕੈਂਸਰ ਦੀ ਬਿਮਾਰੀ, ਉਸਦੇ ਕਾਰਨ, ਲੱਛਣ ਅਤੇ ਇਲਾਜ ਬਾਰੇ। ਇਸ ਵਿਸ਼ੇ ਨਾਲ ਸੰਬੰਧਿਤ ਆਪਣੇ ਸਵਾਲ ਲੈ ਕੇ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਬਸ ਡਾਇਲ ਕਰੋ ਸਾਡਾ ਨੰਬਰ 0164-2240-331। ਡਾਕਟਰ ਸਾਹਿਬ, ਜਦੋਂ ਤੱਕ ਸਾਡੇ ਸਰੋਤੇ ਸਾਡੇ ਨਾਲ ਜੁੜਦੇ ਨੇ, ਤਾਂ ਜੇ ਆਪਾਂ ਕੈਂਸਰ ਦੀ ਗੱਲ ਕਰੀਏ ਤਾਂ ਦੁਨੀਆ ਭਰ ਦੇ ਨਾਲ ਨਾਲ ਭਾਰਤ ਵਿੱਚ ਵੀ ਇੱਕ ਵੱਡੀ ਸਿਹਤ ਚੁਣੌਤੀ ਬਣਦਾ ਜਾ ਰਿਹਾ। ਅਤੇ ਅੰਕੜਿਆਂ ਦੇ ਮੁਤਾਬਕ ਜੋ ICMR ਕਹਿੰਦੀ ਹੈ ਕਿ 2025 ਵਿੱਚ ਲਗਭਗ 15.7 lakh ਨਵੇਂ ਕੈਂਸਰ ਦੇ ਕੇਸ ਭਾਰਤ ਵਿੱਚ ਸਾਹਮਣੇ ਆਏ ਨੇ, ਅਤੇ ਪੰਜਾਬ ਵਿੱਚ ਵੀ ਅੰਕੜਾ ਕਾਫੀ ਚਿੰਤਾਜਨਕ ਹੈ। ਅਤੇ ਜਦੋਂ ਆਮ ਇਨਸਾਨ ਦੀ ਗੱਲ ਕਰੀਏ ਤਾਂ ਉਹ ਅੰਕੜੇ ਸੁਣਦਾ ਜਾਂ ਕੈਂਸਰ ਸ਼ਬਦ ਹੀ ਸੁਣਦਾ ਤਾਂ ਉਸਦੇ ਮਨ ਵਿੱਚ ਡਰ, ਚਿੰਤਾ ਅਤੇ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਜਾਂਦੇ ਨੇ। ਉਹਦੇ ਲਈ ਤਾਂ ਹਰ ਗੰਢ ਜਾਂ ਗੱਠ ਕੈਂਸਰ ਦਾ ਅਲਾਰਮ ਬਣ ਜਾਂਦੀ ਹੈ। ਸੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਮੈਂ ਚਾਹਾਂਗੀ ਕਿ ਜੇ ਆਮ ਭਾਸ਼ਾ ਵਿੱਚ ਅਸੀਂ ਸਮਝਣਾ ਹੋਵੇ ਤਾਂ ਕੈਂਸਰ ਦੀ ਵਿਆਖਿਆ ਕੀ ਹੈ, ਇਹ ਸਾਡੇ ਸਰੀਰ ਵਿੱਚ ਪੈਦਾ ਕਿਸ ਤਰ੍ਹਾਂ ਹੁੰਦਾ?
2: ਜੀ ਬਿਲਕੁਲ, ਪਹਿਲਾਂ ਸਾਡੇ ਵਾਸਤੇ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਕੈਂਸਰ ਹੁੰਦਾ ਕੀ ਹੈ। ਹਰੇਕ ਗੰਢ ਨੂੰ ਆਪਾਂ ਕੈਂਸਰ ਨਹੀਂ ਕਹਿ ਸਕਦੇ। ਹਰੇਕ, ਅਗਰ ਤੁਹਾਡੇ ਕਿਤੇ ਨਾ ਕਿਤੇ ਕੋਈ ਸਵੈਲਿੰਗ ਆ ਰਹੀ ਹੈ ਜਾਂ ਫਿਰ ਤੁਹਾਨੂੰ ਕੋਈ ਇੱਦਾਂ ਦਾ ਸਿਮਟਮ ਆ ਰਿਹਾ, ਤੁਸੀਂ ਉਹਨੂੰ ਕੈਂਸਰ ਸਮਝ ਕੇ ਇੱਦਾਂ ਡਰਨਾ ਨਹੀਂ ਹੈ। ਪਹਿਲਾਂ, ਸਭ ਤੋਂ ਪਹਿਲਾਂ ਘਬਰਾਉਣਾ ਨਹੀਂ। ਦੂਸਰਾ, ਡਾਕਟਰ ਨੂੰ ਸਮੇਂ ਸਿਰ ਚੈੱਕਅਪ ਕਰਵਾਉਣਾ ਜ਼ਰੂਰੀ ਹੁੰਦਾ ਹੈ। ਤਾਂ ਡਾਕਟਰ ਦੀ ਜੋ ਐਗਜ਼ਾਮੀਨੇਸ਼ਨ ਹੈ, ਇੱਥੇ ਬਹੁਤ ਕੰਮ ਆਉਂਦਾ ਹੈ। ਡਾਕਟਰ ਇੱਕ ਕਲੀਨਿਕਲ ਓਨਕੋਲੋਜਿਸਟ ਜਾਂ ਜੋ ਇੱਕ ਸਪੈਸ਼ਲਿਸਟ ਡਾਕਟਰ ਹੈ, ਤੁਹਾਡੀ ਗੰਢ ਨੂੰ ਹੱਥ ਲਾ ਕੇ ਦੱਸ ਸਕਦਾ ਹੈ ਕਿ ਉਹ ਕੈਂਸਰ ਦੀ ਹੈ ਜਾਂ ਫਿਰ ਕੋਈ ਸਿੰਪਲ ਚਰਬੀ ਦੀ ਗੰਢ ਹੈ ਜਾਂ ਦੂਸਰੀ ਹੈ। ਸੋ ਇਹ ਹੁੰਦਾ ਕੀ ਹੈ? ਸਭ ਤੋਂ ਪਹਿਲਾਂ, ਇਹ ਅਨਕੰਟਰੋਲੇਬਲ ਗਰੋਥ ਆਫ ਸੈਲਸ ਹੁੰਦੀ ਹੈ। ਅਨਕੰਟਰੋਲੇਬਲ, ਅਗਰ ਆਪਾਂ ਸਰਲ ਭਾਸ਼ਾ ਦੇ ਵਿੱਚ ਇਹਨੂੰ ਸਮਝਾਉਣਾ ਹੋਵੇ ਤਾਂ ਸਾਡੀ ਬੋਡੀ ਦੇ ਅੰਦਰ ਬਹੁਤ ਸਾਰੇ ਸੈੱਲ ਬਣਦੇ ਹੈ, ਬਹੁਤ ਸਾਰੇ ਸੈੱਲ ਟੁੱਟਦੇ ਹੈ, ਨਵੇਂ ਸੈੱਲ ਪੈਦਾ ਹੁੰਦੇ ਹੈ। ਜਦੋਂ ਕੋਈ ਸੈੱਲ ਅਨਕੰਟਰੋਲੇਬਲ, ਯਾਨੀ ਕਿ ਜਿਹੜਾ ਇੱਕ ਇੱਦਾਂ ਦੇ ਤਰੀਕੇ ਨਾਲ ਗਰੋ ਕਰੇ ਕਿ ਉਹ ਰੁਕੇ ਹੀ ਨਾ, ਯਾਨੀ ਕਿ ਉਹ ਬੈਰੀਅਰ ਵੀ ਕ੍ਰੋਸ ਕਰ ਜਾਏ। ਹਰੇਕ ਸੈੱਲ ਜਾਂ ਟਿਸ਼ੂ ਦੇ ਅਰਾਊਂਡ ਇੱਕ ਬੇਸਮੈਂਟ ਮੈਂਬਰੇਨ ਹੁੰਦਾ ਹੈ, ਇੱਕ ਪਰਤ ਹੁੰਦੀ ਹੈ। ਜਦੋਂ ਉਹ ਟਿਸ਼ੂ ਉਹ ਬੇਸਮੈਂਟ ਮੈਂਬਰੇਨ 'ਚੋਂ ਬਾਹਰ ਨਿਕਲ ਜਾਂਦਾ ਹੈ, ਆਪਣੀ ਲਿਮਿਟ ਦੇ ਵਿੱਚੋਂ ਬਾਹਰ ਨਿਕਲ ਜਾਂਦਾ, ਤਾਂ ਉਹਨੂੰ ਆਪਾਂ ਕੈਂਸਰ ਕਹਿੰਦੇ ਹਾਂ। ਕਿ ਉਹ ਰੁਕ ਨਹੀਂ ਪਾ ਰਿਹਾ, ਉਹਨੂੰ ਕੋਈ ਇੱਦਾਂ ਦਾ ਮੈਕਨਿਜ਼ਮ ਉਹਨੂੰ ਰੋਕ ਨਹੀਂ ਪਾ ਰਿਹਾ ਜਿਹਦੇ ਨੋਰਮਲੀ ਜਿਹੜੇ ਸੈੱਲਸ ਹੈਗੇ ਆ ਉਹ ਰੁਕ ਜਾਂਦੇ ਆ।
1: ਜੀ, ਧੰਨਵਾਦ ਡਾਕਟਰ ਸਾਹਿਬ। ਡਾਕਟਰ ਸਾਹਿਬ, ਅਸੀਂ ਇੱਕ ਸਰਲ ਤੁਕ ਵਿੱਚ ਕਹਿ ਦਿੰਦੇ ਹਾਂ ਕਿ ਇਸਨੂੰ ਕੈਂਸਰ ਹੋ ਗਿਆ ਜਾਂ ਉਸਨੂੰ ਕੈਂਸਰ ਹੋ ਗਿਆ, ਪਰ ਉਸ ਨਾਲ ਕੋਈ ਸਾਫ਼ ਤਸਵੀਰ ਸਾਡੇ ਮੂਹਰੇ ਨਹੀਂ ਬਣਦੀ। ਆਮ ਤੌਰ 'ਤੇ ਲੋਕ ਹਰ ਤਰ੍ਹਾਂ ਦੇ ਕੈਂਸਰ ਨੂੰ ਇੱਕੋ ਜਿਹੀ ਬਿਮਾਰੀ ਸਮਝਦੇ ਹਨ, ਪਰ ਕੀ ਡਾਕਟਰੀ ਵਿਗਿਆਨ ਦੇ ਮੁਤਾਬਕ ਇਸ ਦੀਆਂ ਕਈ ਹੋਰ ਵੀ ਕਿਸਮਾਂ ਜਾਂ ਹੋਰ ਵੀ ਰੂਪ ਹੁੰਦੇ ਹਨ? ਸਾਨੂੰ ਇਸ ਬਾਰੇ ਜ਼ਰੂਰ ਦੱਸੋ।
2: ਜੀ ਬਿਲਕੁਲ, ਕੈਂਸਰ ਤੁਹਾਡੇ ਸਰੀਰ ਦੇ ਕਿਸੇ ਵੀ ਅੰਗ ਵਿੱਚ ਹੋ ਸਕਦਾ ਹੈ, ਇੱਦਾਂ ਨਹੀਂ ਹੈ ਕਿ ਕੋਈ ਸਪੈਸੀਫਿਕ ਏਰੀਆ ਹੈ ਕੈਂਸਰ ਦਾ। ਸਭ ਤੋਂ ਪਹਿਲਾਂ ਅਗਰ ਗੱਲ ਕਰੀਏ ਤਾਂ ਇਹ ਸੋਲਿਡ ਅਤੇ ਲਿਕੁਇਡ ਟਿਊਮਰਸ 'ਚ ਡਿਵਾਈਡ ਕਰਦੇ ਹਾਂ। ਸੋਲਿਡ ਯਾਨੀ ਕਿ ਜੋ ਸੋਲਿਡ ਔਰਗਨਸ ਹੈ, ਜਿੱਦਾਂ ਲਿਵਰ ਹੋ ਗਿਆ ਜਾਂ ਇੰਟੈਸਟੀਨਸ ਹੋ ਗਏ ਜਾਂ ਲੰਗਸ ਹੋ ਗਏ ਸਾਡੇ, ਠੀਕ ਹੈ, ਤੋ ਬ੍ਰੈਸਟ ਹੋ ਗਿਆ, ਸਰਵਿਕਸ ਹੋ ਗਿਆ, ਤੋ ਇਹ ਸੋਲਿਡ ਔਰਗਨਸ ਹਨ। ਇਹਨਾਂ ਨੂੰ ਆਪਾਂ ਕਹਿੰਦੇ ਕਿ ਜੋ ਬਲੱਡ ਨਾਲ ਰਿਲੇਟਡ ਨਹੀਂ ਹੈਗੇ, ਜੋ ਇੱਕ ਡਿਫਰੈਂਟ ਆਪਣਾ ਇੱਕ ਔਰਗਨ ਹੈ, ਦੈਟ ਇਜ਼ ਸੋਲਿਡ ਟਿਊਮਰ। ਔਰ ਫਿਰ ਆ ਜਾਂਦਾ ਲਿਕੁਇਡ ਟਿਊਮਰ, ਜਿਹਦੇ ਅੰਦਰ ਬਲੱਡ ਦੇ ਕੈਂਸਰ ਆ ਜਾਂਦੇ ਆ, ਜਿੱਦਾਂ ਲਿੰਫੋਮਾਸ ਹੋ ਗਏ, ਲਿੰਫ ਨੋਡ ਦੇ ਨਾਲ ਹੋ ਗਿਆ, ਠੀਕ ਹੈ, ਜਾਂ ਮਲਟੀਪਲ ਮਾਇਲੋਮਾ ਹੋ ਗਿਆ, ਬੋਨ ਮੈਰੋ ਦਾ ਕੈਂਸਰ ਹੋ ਗਿਆ।

0: ਠੀਕ ਹੈ, ਜਾਂ ਲਿਊਕੀਮਿਆਜ਼ ਹੋ ਗਏ, ਯਾਨੀ ਜਿਹਨੂੰ ਆਪਾਂ ਆਮ ਭਾਸ਼ਾ 'ਚ ਬਲੱਡ ਕੈਂਸਰ ਕਹਿੰਦੇ ਹਾਂ, ਠੀਕ ਹੈ, ਇਹਦੇ ਅੰਦਰ ਅੱਗੇ ਬੱਚਿਆਂ ਦੇ ਆ ਜਾਂਦੇ ਆ, ਬਜ਼ੁਰਗਾਂ ਦੇ ਆ ਜਾਂਦੇ ਆ, ਐਕਿਊਟ ਲਿਊਕੀਮਿਆਜ਼ ਆ ਜਾਂਦੇ ਆ, ਕਰੋਨਿਕ ਆ ਜਾਂਦੇ ਆ, ਤਾਂ ਇਹਦਾ ਵੇਰੀਅਸ ਟਾਈਪਸ ਹੁੰਦੇ ਹੈਗੇ। ਅਤੇ ਅਗਰ ਫਰਦਰ ਹਿਸਟੋਪੈਥੋਲੋਜੀ ਦੇ ਅਕੋਰਡਿੰਗ ਦੇਖੀਏ ਤਾਂ ਉਸ ਮੇਨਲੀ ਮਤਲਬ ਡਾਕਟਰਸ ਨੂੰ ਜ਼ਿਆਦਾ ਸਮਝ ਆਏਗਾ, ਕਾਰਸੀਨੋਮਾ ਹੈ, ਸਾਰਕੋਮਾ ਹੈ ਔਰ ਲਿੰਫੋਮਾ ਹੈ। ਸੋ ਇਹ ਬੇਸਿਕਲੀ ਟਾਈਪਸ ਹੈ ਜਿਹਦੇ ਅਕੋਰਡਿੰਗ, ਜਿਹਦੀ ਹਿਸਟੋਪੈਥੋਲੋਜੀ ਦੇਖ ਕੇ ਆਪਾਂ ਉਹਦੇ ਅਕੋਰਡਿੰਗ ਇਲਾਜ ਕਰ ਪਾਉਂਦੇ ਉਹਦਾ।
1: ਜੀ ਬਿਲਕੁਲ ਡਾਕਟਰ ਸਾਹਿਬ, ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਸਾਡੇ ਸਰੀਰ ਵਿੱਚ ਇੰਨੀ ਕਾਬਲੀਅਤ ਹੈ ਕਿ ਉਹ ਹਰ ਬਿਮਾਰੀ ਦੇ ਸੰਕੇਤ ਸਾਨੂੰ ਪਹਿਲਾਂ ਦੇਣੇ ਸ਼ੁਰੂ ਕਰ ਸਕਦਾ, ਪਰ ਜਾਣਕਾਰੀ ਦੀ ਕਮੀ ਕਾਰਨ ਅਸੀਂ ਉਹਨਾਂ ਨੂੰ ਆਮ ਸਮੱਸਿਆ ਸਮਝ ਕੇ ਟਾਲ ਦਿੰਦੇ ਹਾਂ। ਤਾਂ ਡਾਕਟਰ ਸਾਹਿਬ, ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਉਹ ਕਿਹੜੇ ਮੁੱਖ ਲੱਛਣ ਹਨ ਕੈਂਸਰ ਦੇ, ਜਾਂ ਤਬਦੀਲੀਆਂ ਸਾਡੇ ਸਰੀਰ ਵਿੱਚ ਹੁੰਦੀਆਂ ਹਨ ਜਿਨ੍ਹਾਂ ਤੋਂ ਸਾਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ਜਾਂ ਜਿਨ੍ਹਾਂ 'ਤੇ ਸਾਨੂੰ ਧਿਆਨ ਦੇਣਾ ਚਾਹੀਦਾ ਹੈ, ਅਤੇ ਕਦੋਂ ਇਹ ਲੱਛਣ ਡਾਕਟਰ ਨਾਲ ਤੁਰੰਤ ਸੰਪਰਕ ਕਰਨ ਦਾ ਸਾਨੂੰ ਸੰਕੇਤ ਦਿੰਦੇ?
0: ਬਿਲਕੁਲ ਬਿਲਕੁਲ। ਸੋ ਅਗਰ ਤੁਹਾਨੂੰ ਜਾਂ ਤੁਹਾਡੇ ਆਸ ਪਾਸ ਕਿਸੇ ਨੂੰ ਵੀ ਕਿਸੇ ਵੀ ਅੰਗ ਦੇ ਵਿੱਚ ਕੋਈ ਸਵੈਲਿੰਗ ਆ ਰਹੀ ਹੈ, ਕੋਈ ਸੋਜ ਆ ਰਹੀ ਹੈ, ਜਾਂ ਗੰਢ ਆ ਰਹੀ ਹੈ ਜਿਹੜੀ ਦਿਨੋ ਦਿਨ ਵੱਧ ਰਹੀ ਹੈ, ਭਾਵੇਂ ਉਹ ਦਰਦ ਨਹੀਂ ਕਰ ਰਹੀ, ਤਾਂ ਉਹ ਇੱਕ ਕੈਂਸਰ ਦੀ ਗੰਢ ਹੋ ਸਕਦੀ ਹੈ। ਸਪੈਸ਼ਲੀ ਔਰਤਾਂ ਵਾਸਤੇ ਬ੍ਰੈਸਟ ਕੈਂਸਰ, ਕਿਉਂਕਿ ਆਪਣੇ ਭਾਰਤ ਦੇ ਵਿੱਚ ਵੀ ਗਲੋਬਲੀ ਵੀ ਬ੍ਰੈਸਟ ਕੈਂਸਰ ਨੰਬਰ 1 ਹੈ, ਤਾਂ ਇਹ ਔਰਤਾਂ ਵਾਸਤੇ ਬਹੁਤ ਜ਼ਰੂਰੀ ਹੈ ਇਸ ਗੱਲ ਨੂੰ ਸਮਝਣਾ ਕਿ ਬ੍ਰੈਸਟ ਕੈਂਸਰ ਦੀ ਜੋ ਗੰਢ ਹੈਗੀ ਹੈ ਉਹ ਦਰਦ ਨਹੀਂ ਕਰਦੀ। ਤੋ ਦੂਸਰਾ ਹੈ ਕਿ ਅਗਰ ਮੂੰਹ ਦੇ ਅੰਦਰ ਤੁਹਾਡੇ ਕੋਈ ਛਾਲਾ ਹੋ ਰਿਹਾ ਹੈ ਜੋ ਆਮ ਦਵਾਈਆਂ ਨਾਲ ਠੀਕ ਨਹੀਂ ਹੋ ਪਾ ਰਿਹਾ, ਤੋ ਉਹ ਵੀ ਇੱਕ ਜਿਹੜਾ ਹੈ ਉਹਦੀ ਵੀ ਜਾਂਚ ਕਰਾਉਣੀ ਐਟਲੀਸਟ ਜ਼ਰੂਰੀ ਹੈ। ਐਗਜ਼ਾਮੀਨੇਸ਼ਨ ਤੋਂ ਬਾਅਦ ਉਹਦੀ ਐਟਲੀਸਟ ਆਪਾਂ ਸਮੀਅਰ ਸਾਈਟੋਲੋਜੀ ਜਾਂ ਬਾਇਓਪਸੀ ਕੁਛ ਹੋਣਾ ਜ਼ਰੂਰੀ ਹੈਗਾ ਜੋ ਠੀਕ ਨਹੀਂ ਹੋ ਰਿਹਾ, ਨੋਨ ਹੀਲਿੰਗ ਅਲਸਰ ਉਹਨੂੰ ਕਹਿ ਦਿੰਦੇ ਆ, ਤੋ ਜਿਹੜਾ ਹੀਲ ਨਹੀਂ ਹੋ ਰਿਹਾ ਮਤਲਬ ਜੋ ਠੀਕ ਨਹੀਂ ਹੋ ਰਿਹਾ। ਫਿਰ ਬ੍ਰੈਸਟ, ਹੈਡ ਐਂਡ ਨੈਕ, ਫਿਰ ਸਰਵਿਕਸ ਵਾਸਤੇ ਆਪਾਂ ਕਹਿੰਦੇ ਹਾਂ ਕਿ ਅਗਰ ਤੁਹਾਡੀ ਬੱਚੇਦਾਨੀ ਵਿੱਚੋਂ ਭਾਵੇਂ ਤੁਹਾਡਾ ਮੀਨੋਪੌਜ਼ ਹੋ ਗਿਆ ਹੈ ਯਾਨੀ ਮਹੀਨਾ ਬੰਦ ਹੋ ਗਿਆ, ਉਸ ਤੋਂ ਬਾਅਦ ਵੀ ਤੁਹਾਨੂੰ ਖੂਨ ਆ ਰਿਹਾ ਹੈ ਜਾਂ ਫਿਰ ਡਿਸਚਾਰਜ ਹੋ ਰਿਹਾ ਹੈ, ਡਿਸਚਾਰਜ ਪੀਵੀ ਹੋ ਰਿਹਾ ਹੈ, ਤਾਂ ਉਹ ਵੀ ਇੱਕ ਸੰਕੇਤ ਹੈ ਕਿ ਤੁਹਾਨੂੰ ਚੈੱਕਅਪ ਜੋ ਹੈ ਸਰਵਾਈਕਲ ਕੈਂਸਰ ਵਾਸਤੇ ਕਰਾਉਣਾ ਚਾਹੀਦਾ ਹੈ। ਪੇਟ ਦੇ ਕੈਂਸਰ ਵਾਸਤੇ ਆਪਾਂ ਕਹਿ ਦਿੰਦੇ ਹਾਂ ਅਗਰ ਤੁਹਾਡੀ ਕਦੇ ਕਬਜ਼ੀ ਹੋ ਜਾਂਦੀ ਹੈ, ਕਦੇ ਪਤਲੀ ਲੈਟਰਿਨ ਆਉਂਦੀ ਹੈ ਜਾਂ ਫਿਰ ਲੈਟਰਿਨ 'ਚੋਂ ਖੂਨ ਆ ਰਿਹਾ ਹੈ, ਠੀਕ ਹੈ, ਯਾਨੀ ਆਲਟਰਡ ਬਾਵਲ ਮੂਵਮੈਂਟਸ ਹੈ, ਜਾਂ ਫਿਰ ਤੁਹਾਨੂੰ ਲਗਾਤਾਰ ਅਨੀਮੀਆ ਰਹਿ ਰਿਹਾ, ਅਨੀਮੀਆ ਯਾਨੀ ਐਚ ਬੀ ਤੁਹਾਡਾ ਵੱਧ ਹੀ ਨਹੀਂ ਰਿਹਾ
1: ਜੀ,
0: ਠੀਕ ਹੈ, ਖੂਨ ਵੱਧ ਹੀ ਨਹੀਂ ਰਿਹਾ ਔਰ ਸਰੀਰ ਦੇ ਅੰਦਰ ਬਹੁਤ ਕਮਜ਼ੋਰੀ ਆ ਰਹੀ ਹੈ, ਭਾਰ ਘੱਟ ਰਿਹਾ, ਭੁੱਖ ਨਹੀਂ ਲੱਗ ਰਹੀ, ਪਤਾ ਹੀ ਨਹੀਂ ਲੱਗ ਰਿਹਾ ਭਾਰ ਕਿਉਂ ਘੱਟ ਰਿਹਾ, ਮਤਲਬ ਟੀ ਬੀ ਵੀ ਨਹੀਂ ਹੈ, ਸ਼ੂਗਰ ਵੀ ਨਹੀਂ ਹੈ, ਫਿਰ ਵੀ ਭਾਰ ਘੱਟ ਰਿਹਾ, ਠੀਕ ਹੈ। ਫਿਰ ਆਪਾਂ ਕਹਿ ਦਿੰਦੇ ਹਾਂ ਕਿ ਅਗਰ ਤੁਹਾਡਾ ਖਾਣਾ ਅੜ ਰਿਹਾ, ਈਸੋਫੇਗਸ ਯਾਨੀ ਫੂਡ ਪਾਈਪ ਦੇ ਕੈਂਸਰ ਹੈ, ਤਾਂ ਉਹਦੇ ਵਿੱਚ ਲੋਕ ਸਾਡੇ ਕੋਲ ਆਉਂਦੇ ਆ ਜਦੋਂ ਬਿਲਕੁਲ ਉਹਨਾਂ ਦਾ ਪਾਣੀ ਵੀ ਨਹੀਂ ਟੱਪਦਾ, ਥੁੱਕ ਟੱਪਣਾ ਵੀ ਬੰਦ ਹੋ ਜਾਂਦਾ, ਤਾਂ ਇਹ ਥੋੜ੍ਹਾ ਜਿਹਾ ਆਪਾਂ ਨੂੰ ਧਿਆਨ ਦੇਣ ਦੀ ਲੋੜ ਹੈ ਕਿ ਜਦੋਂ ਅਗਰ ਤੁਹਾਨੂੰ ਮਾੜਾ ਜਿਹਾ ਵੀ ਲੱਗ ਰਿਹਾ ਕਿ ਤੁਹਾਡਾ ਖਾਣਾ ਅੰਦਰ ਜਿਹੜਾ ਹੈ ਰੁਕ ਰਿਹਾ, ਰੋਟੀ ਖਾਂਦੇ ਹੋ ਅਤੇ ਅੰਦਰ ਟੱਪ ਨਹੀਂ ਰਿਹਾ ਸਹੀ ਤਰ੍ਹਾਂ, ਤਾਂ ਉਹਨੂੰ ਨਾਲ ਦੀ ਨਾਲ ਜਾਂਚ ਕਰਾਉਣੀ ਚਾਹੀਦੀ ਹੈ। ਫਿਰ ਫਰਦਰ ਦੇਰ ਆਰ ਵੇਰੀਅਸ ਜੋ ਕੋਮੋਬਿਡਿਟੀਜ਼ ਹੈ ਰਿਲੇਟਡ ਹੈ, ਜਿੱਦਾਂ ਜੋ ਲੋਕ ਜ਼ਿਆਦਾ ਐਲਕੋਹਲ ਪੀਂਦੇ ਆ, ਠੀਕ ਹੈ, ਜੋ ਉਹਨਾਂ ਦੀ ਆਲਰੇਡੀ ਸੀ ਐੱਲ ਡੀ ਯਾਨੀ ਲਿਵਰ ਦੀ ਡੈਮੇਜ ਹੁੰਦਾ ਹੀ ਹੈ, ਉਹਨਾਂ ਨੂੰ ਅੱਗੇ ਐੱਚ ਸੀ ਸੀ ਦਾ ਰਿਸਕ ਰਹਿੰਦਾ ਹੈ, ਤਾਂ ਉਹਨਾਂ ਨੂੰ ਵੀ ਸਕਰੀਨਿੰਗ ਕਰਾਉਂਦੇ ਰਹਿਣਾ ਚਾਹੀਦਾ ਇਸ ਚੀਜ਼ ਦੇ। ਸੋ ਦੇ ਆਰ ਮਲਟੀਪਲ ਕੈਂਸਰਸ ਵਿਦ ਮਲਟੀਪਲ ਸਿਮਟਮਸ, ਮੇਨ ਆਹੀ ਹੈ ਵੀ ਕਿਤੋਂ ਪਿਸ਼ਾਬ 'ਚੋਂ ਜਾਂ ਲੈਟਰਿਨ ਰਸਤੇ ਜਾਂ ਬੱਚੇਦਾਨੀ ਰਸਤੇ ਤੁਹਾਨੂੰ ਖੂਨ ਆ ਰਿਹਾ ਹੈ, ਮੂੰਹ ਦੇ ਅੰਦਰ ਛਾਲਾ ਹੋ ਰਿਹਾ ਹੈ, ਕਿਤੇ ਵੀ ਕੋਈ ਗੰਢ ਆ ਰਹੀ ਹੈ, ਇਹ ਮੇਨ ਸਿਮਟਮਸ ਹੈਗੇ ਆ ਜਿਨ੍ਹਾਂ ਨੂੰ ਜਾਂਚ ਕਰਾਉਣਾ ਬਹੁਤ ਜ਼ਰੂਰੀ ਹੈ।
1: ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਡਾਕਟਰ ਸਾਹਿਬ, ਜੇ ਆਪਾਂ ਕੈਂਸਰ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਸਮਾਜ ਦੇ ਵਿੱਚ ਇਸ ਸਮੇਂ ਕਈ ਤਰ੍ਹਾਂ ਦੀਆਂ ਧਾਰਨਾਵਾਂ ਜਾਂ ਭਰਮ ਪੈਦਾ ਹੋ ਚੁੱਕੇ ਹਨ, ਖਾਸ ਕਰਕੇ ਪੰਜਾਬ ਵਿੱਚ। ਇਹ ਕਿਹਾ ਜਾਂਦਾ ਹੈ ਕਿ ਕੀਟਨਾਸ਼ਕ ਦਵਾਈਆਂ ਜਾਂ ਰਸਾਇਣਿਕ ਖਾਦਾਂ, ਪ੍ਰਦੂਸ਼ਿਤ ਪਾਣੀ ਜਾਂ ਵਾਤਾਵਰਨ ਕਰਕੇ ਕੈਂਸਰ ਦੇ ਮਾਮਲੇ ਵੱਧ ਰਹੇ ਨੇ, ਅਤੇ ਇਸ ਵਿੱਚ ਕਿੰਨੀ ਕੁ ਸੱਚਾਈ ਹੈ, ਅਤੇ ਜੇ ਵਿਗਿਆਨਿਕ ਨਜ਼ਰੀਏ ਤੋਂ ਦੇਖੀਏ ਤਾਂ ਕੈਂਸਰ ਦੇ ਮੁੱਖ ਕਾਰਨ ਕੀ ਹਨ?
0: ਜੀ ਬਿਲਕੁਲ, ਸਾਡੀ ਤਾਂ ਬੈਲਟ ਹੀ ਕੈਂਸਰ ਬੈਲਟ ਕਹਿੰਦੇ ਆ ਉਹਨੂੰ, ਤਾਂ ਇਹ ਜੋ ਬੈਲਟ ਹੈ ਬਠਿੰਡਾ ਬੈਲਟ ਹੋ ਗਿਆ, ਇਹ ਸਾਰਾ ਏਰੀਆ ਹੀ ਜੋ ਹੈ ਕੈਂਸਰ ਵਾਸਤੇ ਜਾਣਿਆ ਜਾਂਦਾ ਹੈ। ਕਿਉਂ? ਕਿਉਂਕਿ ਸਾਡੇ ਏਰੀਆ, ਇਹ ਵਾਲਾ ਜੋ ਏਰੀਆ ਹੈ ਇਹ ਡਿਵੈਲਪਿੰਗ ਇੰਡਸਟਰੀਅਲ ਏਰੀਆ ਹੈ, ਪਾਣੀ ਹੋ ਗਿਆ, ਏਅਰ ਪੋਲਿਊਸ਼ਨ ਹੋ ਗਿਆ, ਪੈਸਟੀਸਾਈਡਸ ਜੋ ਤੁਸੀਂ ਬੋਲਿਆ, ਐਂਡ ਨੋਨ ਅਵੇਅਰਨੈਸ ਵੀ ਇੱਕ ਕਾਰਨ ਹੈਗਾ। ਜੋ ਸਾਡੇ ਪਿੰਡਾਂ ਦੇ ਲੋਕ ਹੈਗੇ ਆ ਇਹ ਬਹੁਤ ਕਾਲ ਕਰਦੇ ਆ ਕੁਛ ਵੀ ਦਿਖਾਉਣ ਵਾਸਤੇ, ਤੁਸੀਂ ਔਰਤਾਂ ਨੂੰ ਦੇਖੋਗੇ ਇਹਨਾਂ 'ਚ ਅਵੇਅਰਨੈਸ ਨਹੀਂ ਹੈ ਕੈਂਸਰ ਪ੍ਰਤੀ, ਬਿਲਕੁਲ ਅਵੇਅਰਨੈਸ ਨਹੀਂ ਹੈ। ਇਹ ਸਾਡੇ ਕੋਲ ਆਉਂਦੇ ਆ ਸਟੇਜ 4 ਦੇ ਅੰਦਰ, ਜਦੋਂ ਬਿਲਕੁਲ ਹੱਥ 'ਚੋਂ ਗੱਲ ਨਿਕਲ ਜਾਂਦੀ ਹੈ, ਜਿੱਦਾਂ ਜੋ ਗੰਢ ਹੈ ਉਹ ਵੱਡੀ ਹੋਈ ਜਾ ਰਹੀ ਹੈ, ਦਰਦ ਨਹੀਂ ਹੋ ਰਹੀ, ਬਸ ਫਟਣ

0: ਕਿੱਥੋਂ ਆ ਗਈ ਹੈ, ਅਲਸਰ ਬਣ ਗਿਆ ਉਹਦੇ ਉੱਪਰ, ਫਿਰ ਉਹ ਹੋਸਪਿਟਲ ਆਉਂਦੇ ਆ ਦਿਖਾਉਣ ਵਾਸਤੇ ਕਿ ਹੁਣ ਇਹਦਾ ਇਲਾਜ ਕਰੋ। ਸੋ ਉਸ ਟਾਈਮ 'ਤੇ ਸਟੇਜ 4 ਹੋ ਜਾਂਦਾ, ਉਦੋਂ ਡਾਕਟਰ ਕੋਲ ਵੀ ਉਹਨੇ ਜੋ ਟ੍ਰੀਟਮੈਂਟ ਆਪਸ਼ਨਸ ਹੈ, ਹਰੇਕ ਜਿੱਦਾਂ ਜਿੱਦਾਂ ਸਟੇਜ ਵੱਧਦੀ ਹੈ ਉੱਦਾਂ ਉੱਦਾਂ ਆਪਸ਼ਨਸ ਘੱਟਦੇ ਜਾਂਦੇ ਆ ਟ੍ਰੀਟਮੈਂਟ ਦੇ। ਸੋ ਅਗਰ ਆਪਾਂ ਪਹਿਲਾਂ ਸਾਰਾ ਕੁਛ ਕਰ ਪਾਉਣਾ ਸੀ, ਅਗਰ ਜਦੋਂ ਗੰਢ ਛੋਟੀ ਹੁੰਦੀ ਹੈ ਉਸ ਟਾਈਮ 'ਤੇ ਆਪਾਂ ਉਹਨੂੰ ਪ੍ਰੋਪਰ ਇਲਾਜ ਕਰ ਸਕਦੇ ਹਾਂ, ਉਹਦਾ ਓਪਰੇਸ਼ਨ ਕਰ ਸਕਦੇ ਹਾਂ, ਕੀਮੋ ਲਗਾ ਕੇ, ਰੇਡੀਏਸ਼ਨ ਨਾਲ ਉਹਦੇ ਜੋ ਹੈ ਜੜ ਜਿਹੜੀ ਹੈ ਖਤਮ ਹੋ ਜਾਂਦੀ ਹੈ। ਅਰਲੀ ਸਟੇਜਸ ਦੇ ਅੰਦਰ 100% ਕਿਓਰ ਹੈ ਕੈਂਸਰ ਦਾ।
1: ਹਾਂਜੀ।
0: ਸੋ ਜੋ ਜਿਵੇਂ ਜਿਵੇਂ ਸਟੇਜ ਵੱਧਦੀ ਹੈ ਉਵੇਂ ਉਵੇਂ ਜਿਹੜਾ ਹੈਗਾ ਟ੍ਰੀਟਮੈਂਟ ਆਪਸ਼ਨਸ ਜੋ ਹੈ ਘਟਣ ਲੱਗ ਪੈਂਦੇ ਆ। ਸੋ ਇਹਨਾਂ ਸਟੇ ਜੋ ਅਵੇਅਰਨੈਸ ਹੈ ਉਹ ਵਧਾਉਣ ਦੀ ਬੇਸਿਕਲੀ ਲੋੜ ਹੈਗੀ ਹੈ। ਕੈਂਸਰ ਨੂੰ ਸੁਣ ਕੇ ਇਹਦਾ ਡਰਨਾ ਨਹੀਂ ਹੈ ਜਿੱਦਾਂ ਲੋਕ ਡਰ ਜਾਂਦੇ ਆ। ਇੱਕ ਸੋਸ਼ਲ ਸਟਿਗਮਾ ਸੋਸਾਇਟੀ ਦੇ ਵਿੱਚ ਪੈਦਾ ਹੋਇਆ ਹੋਇਆ ਹੈ, ਮੇਨਲੀ ਔਰਤਾਂ ਨੂੰ ਮੈਂ ਟਾਰਗੇਟ ਕਰੂੰਗੀ ਕਿਉਂਕਿ ਉਹ ਆਪਦੀ ਸਿਹਤ ਦੇ ਪ੍ਰਤੀ ਬਿਲਕੁਲ ਵੀ ਅਵੇਅਰਨੈਸ ਉਹਨਾਂ ਦੀ ਨਹੀਂ ਹੈਗੀ, ਹੈ ਨਾ। ਤੋ ਜਿੰਨਾ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਕਿ ਉਹਨਾਂ ਦੇ ਅੰਦਰ ਇਹ ਮੋਟੀਵੇਸ਼ਨ ਪੈਦਾ ਕਰੀਏ ਕਿ ਉਹ ਆਪਦੀ ਤਕਲੀਫ ਬਾਰੇ ਐਟਲੀਸਟ ਆਪਦੇ ਘਰਦਿਆਂ ਨੂੰ ਦੱਸਣ, ਫਿਰ ਘਰ ਦੇ ਜਿਹੜੇ ਆ ਉਹਨਾਂ ਨੂੰ ਹੋਸਪਿਟਲ ਲੈ ਕੇ ਆਉਣ ਅਤੇ ਟਾਈਮਲੀ ਜੋ ਹੈ ਚੈੱਕਅਪ ਕਰਵਾਉਣ। ਜਿੰਨਾ ਛੇਤੀ ਡਿਟੈਕਸ਼ਨ ਹੋਏਗਾ, ਅਰਲੀ ਡਿਟੈਕਸ਼ਨ ਲੀਡਸ ਟੂ ਅਰਲੀ ਕਿਓਰ, ਤੋ ਜਿੰਨਾ ਛੇਤੀ ਡਾਇਗਨੋਸਿਸ ਹੋਏਗਾ ਉਨਾ ਛੇਤੀ ਹੀ ਆਪਾਂ ਜੋ ਹੈ ਕਿਓਰ ਕਰ ਪਾਵਾਂਗੇ ਉਸ ਚੀਜ਼ ਨੂੰ। ਐਂਡ ਡੈਫੀਨੇਟਲੀ ਆਹ ਜੋ ਆਪਾਂ ਰਿਸਕ ਫੈਕਟਰਸ ਬੋਲੇ ਹੈ ਇਹਨਾਂ ਦੇ ਇਲਾਵਾ ਐਲਕੋਹਲ ਹੈ, ਸਮੋਕਿੰਗ ਹੈ, ਠੀਕ ਹੈ ਜੀ, ਤੋ ਪੈਸਟੀਸਾਈਡਸ ਹੈ, ਫਿਰ ਬਾਕੀ ਵੀ ਦੇ ਆਰ ਮਲਟੀਪਲ ਫੈਕਟਰਸ ਜੋ ਐਡ ਔਨ ਕਰਦੇ ਹਾਂ
1: ਜੀ ਇਸ ਚੀਜ਼ 'ਚ। ਡਾਕਟਰ ਸਾਹਿਬ ਆਪਾਂ ਵਾਪਸ ਆਵਾਂਗੇ ਕਾਰਨਾਂ 'ਤੇ, ਇੱਕ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦੀ ਕਾਲ ਲੈ ਲਈ। ਹੈਲੋ ਹੈਲੋ
2: ਹੈਲੋ
1: ਹਾਂਜੀ ਨਮਸਕਾਰ ਜੀ।
2: ਹੈਲੋ
1: ਹੈਲੋ
2: ਹੈਲੋ ਹਾਂਜੀ ਮੈਮ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਮੈਮ ਤੁਸੀਂ?
2: ਹਾਂਜੀ ਮੈਮ, ਮੈਂ ਗੁਰਮੀਤ ਕੌਰ ਬੋਲਦੀ ਹਾਂ ਬਠਿੰਡੇ ਤੋਂ
1: ਜੀ। ਗੁਰਮੀਤ ਕੌਰ ਜੀ,
2: ਮੈਮ ਮੈਨੂੰ ਨਾ ਬਲੀਡਿੰਗ ਦੀ ਸਮੱਸਿਆ ਰਹਿੰਦੀ ਹੈ, ਮਤਲਬ ਵੀ 4 ਦਿਨ ਤਾਂ ਮਤਲਬ ਵੀ ਬਹੁਤ ਜ਼ਿਆਦਾ ਆਉਂਦੀ ਆ, ਉਸ ਤੋਂ ਬਾਅਦ ਹਟ ਜਾਂਦੀ ਆ, ਹਫ਼ਤੇ ਤੋਂ ਬਾਅਦ ਫਿਰ ਥੋੜੀ ਥੋੜੀ ਥੋੜੀ ਥੋੜੀ ਥੋੜੀ ਥੋੜੀ ਮਤਲਬ 10 ਦਿਨ ਰਹਿੰਦੀ ਆ
1: ਜੀ। ਡਾਕਟਰ
0: ਹਾਂਜੀ, ਗੁਰਮੀਤ ਕੌਰ ਜੀ ਤੁਸੀਂ ਆਪਣੀ ਏਜ ਦੱਸ ਸਕਦੇ ਹੋ?
2: ਹਾਂਜੀ, ਇੱਕ ਵਾਰੀ ਮੈਨੇ ਚੈੱਕਅਪ ਕਰਾਇਆ ਸੀਗਾ ਤਾਂ ਉਹ ਮੈਨੂੰ ਉਹਨੇ ਦੱਸਿਆ ਸੀ ਕਿ ਵੀ ਰਸੌਲੀ ਆ ਤੁਹਾਡੇ, ਤੇ ਵੀ ਹਜੇ ਸ਼ੁਰੂਆਤ ਹੋਈ ਸੀ, ਉਹਨਾਂ ਨੇ ਦਵਾਈ ਦਿੱਤੀ ਸੀ ਤੇ ਵੀ ਉਹ ਕਹਿੰਦੇ ਸੀ ਵੀ ਦਵਾਈ ਨਾਲੇ ਸੈੱਟ ਹੋਜੂ, ਲੇਕਿਨ ਬਲੀਡਿੰਗ ਦਾ ਨਹੀਂ ਉਹ ਹੋ ਰਿਹਾ ਮੈਮ।
0: ਤੁਸੀਂ ਇੱਕ ਵਾਰ ਆਪਣੀ ਉਮਰ ਦੱਸੋ, ਕੀ ਉਮਰ ਹੈ ਤੁਹਾਡੀ?
2: ਮੈਮ ਇੱਕ ਆਵਾਜ਼ ਬਹੁਤ ਘੱਟ ਆ ਰਹੀ ਹੈ।
0: ਹੈਲੋ, ਤੁਹਾਨੂੰ ਆਵਾਜ਼ ਸੁਣ ਰਹੀ?
2: ਹੈਲੋ ਹਾਂਜੀ
0: ਹਾਂਜੀ ਹਾਂਜੀ, ਆਪਣੀ ਉਮਰ ਦੱਸੋ ਗੁਰਮੀਤ ਕੌਰ ਜੀ।
2: ਸਮਾਂ ਮੈਨੂੰ ਮੈਮ ਇਹ ਕਮ ਸੇ ਕਮ 5 ਸਾਲ ਹੋ ਗਏ।
0: ਤੁਹਾਨੂੰ 5 ਸਾਲ ਹੋ ਗਏ ਆ ਬਲੀਡਿੰਗ ਹੁੰਦੇ?
2: ਹਾਂਜੀ 5 ਸਾਲ।
0: ਤੇ ਤੁਹਾਡੀ ਇਸ ਟਾਈਮ ਏਜ ਕਿੰਨੀ ਹੈ? ਏਜ
2: ਮੇਰੀ ਏਜ ਹੈਗੀ ਹੈ ਮੈਡਮ ਜੀ 38 ਸਾਲ ਦੀ ਹੈ।
0: ਠੀਕ ਹੈ, 38 ਸਾਲ ਦੇ ਵਿੱਚ ਫਿਬਰੋਇਡ, ਜਿਸ ਹਿਸਾਬ ਨਾਲ ਤੁਸੀਂ ਰਸੌਲੀਆਂ ਕਹਿ ਰਹੇ ਹੋ, ਤਾਂ ਫਿਬਰੋਇਡ ਕੈਂਸਰ ਨਹੀਂ ਹੁੰਦਾ ਗੁਰਮੀਤ ਕੌਰ ਜੀ, ਤੋ ਕੈਂਸਰ ਨਹੀਂ ਹੁੰਦਾ ਰਸੌਲੀਆਂ ਜੋ ਹੈ, ਫਿਬਰੋਇਡ ਜੋ ਹੁੰਦੇ ਆ ਉਹ ਕੈਂਸਰ ਨਹੀਂ ਹੁੰਦਾ। ਠੀਕ ਹੈ ਹਾਂਜੀ, ਤੋ ਇਹ ਬਿਨਾਈਨ ਟਿਊਮਰਸ ਹੁੰਦੇ ਆ ਜੋ ਕਿ ਉੱਥੇ ਹੀ ਰਹਿੰਦੇ ਆ, ਮਤਲਬ ਰਸੌਲੀ ਜਿਹੜੀ ਹੈਗੀ ਹੈ ਤੁਹਾਡੀ ਉਹ ਬੱਚੇਦਾਨੀ ਦੇ ਅੰਦਰ ਅੰਦਰ ਹੀ ਹੈ, ਉਹ ਫੈਲਦੀ ਨਹੀਂ ਹੈਗੀ। ਠੀਕ ਹੈ
2: ਠੀਕ ਹੈ,
0: ਤੋ ਇਹ ਜੋ ਹੈ ਤੁਸੀਂ ਗਾਇਨੋਕੋਲੋਜਿਸਟ ਤੋਂ ਸਲਾਹ ਲੈ ਕੇ ਅਗਰ ਆਪਰੇਸ਼ਨ ਹੁੰਦਾ ਹੈ, ਅਗਰ ਤੁਹਾਨੂੰ ਜ਼ਿਆਦਾ ਤੰਗ ਕਰ ਰਹੀ ਹੈ ਤਾਂ ਬੱਚੇਦਾਨੀ ਕਢਵਾ ਸਕਦੇ ਹਾਂ ਆਪਾਂ। ਠੀਕ ਹੈ ਜੀ ਹਾਂਜੀ, ਅਗਰ ਕੋਈ ਹੋਰ ਤੁਹਾਨੂੰ ਦਿੱਕਤ ਆਉਂਦੀ ਹੈ ਤਾਂ ਤੁਸੀਂ ਚੈੱਕਅਪ ਕਰਵਾ ਸਕਦੇ ਹੋ, ਓਨਕੋਲੋਜਿਸਟ ਕੋਲ ਵੀ ਚੈੱਕਅਪ ਕਰਾ ਸਕਦੇ ਹੋ, ਐਸੀ ਕੋਈ ਗੱਲ ਨਹੀਂ ਹੈ। ਠੀਕ ਹੈ
2: ਠੀਕ
0: ਹਾਂਜੀ,
1: ਸ਼ੁਕਰੀਆ ਗੁਰਮੀਤ ਕੌਰ ਜੀ। ਡਾਕਟਰ ਸਾਹਿਬ ਅਸੀਂ ਗੱਲ ਕਰ ਰਹੇ ਸੀ ਕੈਂਸਰ ਦੇ ਕਾਰਨਾਂ ਦੀ, ਤਾਂ ਉਸ ਵਿੱਚ ਕੀ ਕਈ ਹੋਰ ਬਿਮਾਰੀਆਂ ਜਿਸ ਤਰ੍ਹਾਂ ਡਾਇਬਟੀਜ਼, ਓਬੈਸਿਟੀ ਜਾਂ ਖਾਣ ਪਾਣ ਦੇ ਵਿੱਚ ਵਾਧੂ ਪਦਾਰਥ ਜਿਸ ਤਰ੍ਹਾਂ ਤੰਬਾਕੂ ਵੀ ਇਹਨਾਂ ਚੀਜ਼ਾਂ ਦਾ ਕਾਰਨ ਬਣ ਸਕਦੇ?
0: ਡੈਫੀਨੇਟਲੀ ਡੈਫੀਨੇਟਲੀ, ਜੋ ਆਪਾਂ ਨੋਨ ਹੀਲਿੰਗ ਅਲਸਰ ਦੀ ਪਹਿਲਾਂ ਸਭ ਤੋਂ ਪਹਿਲਾਂ ਗੱਲ ਕੀਤੀ, ਬੀਟਲ ਨਟ ਹੋ ਗਿਆ ਜਾਂ ਫਿਰ ਜੋ ਤੰਬਾਕੂ ਚਿਊਰਸ ਹੁੰਦੇ ਆ, ਜਰਦਾ ਇਨਟੇਕ ਕਰਦੇ ਆ, ਤੋ ਇਹ ਜੋ ਤੰਬਾਕੂ ਬੀੜੀ ਸਿਗਰਟ ਜਰਦਾ ਇਹ ਇੱਕ ਲਿਮਿਟ ਤੋਂ ਬਾਅਦ ਇੱਕ ਨੋਨ ਹੀਲਿੰਗ ਅਲਸਰ ਕ੍ਰੀਏਟ ਕਰਦੇ ਆ ਮੂੰਹ ਦੇ ਅੰਦਰ, ਉਹ ਅਲਸਰ ਜੋ ਹੈ ਇਟ ਕੈਨ ਡਿਵੈਲਪ ਇਨ ਟੂ ਕੈਂਸਰ। ਸੋ ਇਹ ਮੇਜਰ ਕਾਰਨ ਹੈ ਹੈਡ ਐਂਡ ਨੈਕ ਕੈਂਸਰ ਦਾ ਇੰਡੀਆ ਦੇ ਵਿੱਚ ਐਂਡ ਆਲ ਓਵਰ ਦਾ ਵਰਲਡ। ਸੋ ਓਰਲ ਕੈਵਿਟੀ ਕੈਂਸਰਸ ਯਾਨੀ ਮੂੰਹ ਦੇ ਅੰਦਰ ਕੈਂਸਰ, ਇਹ ਜੋ ਹੈ ਮੇਲ ਪਾਪੂਲੇਸ਼ਨ 'ਚ ਨੰਬਰ 1 'ਤੇ ਹੈਗੇ ਆ। ਆਫਟਰ ਦੈਟ ਇਜ਼ ਲੰਗ ਕੈਂਸਰ ਜੋ ਕਿ ਸਮੋਕਿੰਗ ਨਾਲ ਰਿਲੇਟਡ ਹੈ। ਫਿਰ ਓਬੀਸਿਟੀ ਲੀਡਸ ਟੂ ਵੇਰੀਅਸ ਸਿੰਡਰੋਮਸ

0: ओबेसिटी ते डायबिटीज दा बहुत कनेक्शन हैगा, क्योंकि ओबेसिटी च इंसुलिन रेजिस्टेंस आ जाती है, यानी अपनी जो ग्लूकोज नू डाइजेस्ट करन दा एक हॉर्मोन हुंदा है इंसुलिन, ओदी रेजिस्टेंस आ जाती है ओबीस पीपल च जिन्हां दा वेट जो है ज्यादा हुंदा है। सो एक हेल्दी लाइफस्टाइल अपनाना ते एंटीऑक्सीडेंट रिच डाइट खाना जो है अपने वास्ते लाजमी हो गया है आज दी डेट विच, क्योंकि आप देख रहे हैं कैंसर दी वैल्यू कितनी वध रही हैगी, घर घर विच कैंसर हो रहा हैगा। सो लाइफस्टाइल मॉडिफिकेशन एक तरीका है जिहदे नाल आपां इस चीज़ां तो बच सकते हैं। डायबिटीज नाल हीलिंग घट आती है। सो बेसिकली मैं तुहानू एक बेसिक कॉन्सैप्ट दसना चाहनी हाँ जिन्हें भी लोग सानू सुन रहे हैगे हैं कि कैंसर दे जो सैल हैं वो हरेक शरीर च बनते हैं, ठीक है, मेरे भी तुहाडे भी हरेक दे च बनते हैं, लेकिन वो मर जाते हैं क्योंकि अपनी इम्यूनिटी उनते ते ओवरटेक कर लेंदी है, ठीक है, तो खराब सैलां नू वो मार देंदी है, ठीक है। पर कुछ लोग जिन्हां दी इम्यूनिटी एक लैवल तो घट जाती है, ठीक है, ओ डैमेज नू जो है ओवरकम नहीं कर पाते, ठीक है, तो वो डैमेज हौली हौली वधदा रहिंदा है ते कैंसर बन जाता है। सो डायबिटीज लीड्स टू नॉन हीलिंग। नॉन हीलिंग मतलब वो जो डिफेक्ट्स हैं डीएनए दे अंदर वो हील नहीं हो पाते, ठीक है।
1: धन्यवाद डॉक्टर साहब। डॉक्टर साहब जे हुण किसी व्यक्ति दे विच कैंसर दे लक्षण नज़र आउण लग गए जिन्हां दी आपां गल कीती है, तां उसदा अगला कदम की होना चाहिए है? ਕਿਹੜੇ ਆਧੁਨਿਕ ਟੈਸਟ ਜਾਂ ਅਰਲੀ ਡਿਟੈਕਸ਼ਨ ਜਾਂ ਸਕਰੀਨਿੰਗ ਦੇ ਜੋ ਜ਼ਰੀਏ ਨੇ ਸਾਡੇ ਕੋਲ ਅੱਜ ਮੌਜੂਦ ਨੇ?
0: ਹਾਂਜੀ, ਦੇਖੋ ਜੀ, ਮੈਂ ਥੋੜ੍ਹਾ ਡਿਟੇਲ 'ਚ ਦੱਸਣਾ ਚਾਹੁੰਦੀ ਹਾਂ ਇਸ ਵਿਸ਼ੇ 'ਤੇ। ਜੋ ਪ੍ਰੀਵੈਂਸ਼ਨ ਹੈ ਉਹ ਕਾਫੀ ਤਰ੍ਹਾਂ ਦੀ ਹੁੰਦੀ ਹੈ। ਸਟਾਰਟਿੰਗ ਆਪਾਂ ਕਰਦੇ ਹਾਂ ਪ੍ਰਾਇਮਰੀ ਪ੍ਰੀਵੈਂਸ਼ਨ ਤੋਂ। ਪ੍ਰਾਇਮਰੀ ਪ੍ਰੀਵੈਂਸ਼ਨ 'ਚ ਕਿਆ ਹੁੰਦਾ ਕਿ ਕੈਂਸਰ ਹੋਣ ਹੀ ਨਹੀਂ ਦੇਣਾ, ਲਾਈਕ ਵੀ ਆਰ ਹੈਲਦੀ ਪੀਪਲ, ਆਪਾਂ ਸਾਰਾ ਕੁਛ ਨੋਰਮਲ ਚੱਲ ਰਿਹਾ ਹੈ, ਸੋ ਆਪਾਂ ਇੱਕ ਹੈਲਦੀ ਵੇਟ ਆਪਣਾ ਰੱਖਣਾ ਹੈ, ਠੀਕ ਹੈ, ਐਂਟੀਆਕਸੀਡੈਂਟ ਰਿਚ ਡਾਇਟ ਖਾਣੀ ਹੈ ਜਿੱਦਾਂ ਗ੍ਰੀਨ ਟੀ ਪੀਣੀ ਹੈ ਜਾਂ ਫਿਰ ਜੋ ਹੈ ਵਧੀਆ ਐਕਸਰਸਾਈਜ਼ ਕਰਨਾ, ਆਪਣਾ ਰੂਟੀਨ ਬਣਾਉਣਾ ਹੈ, ਠੀਕ ਹੈ। ਤੋ ਇਹ ਜੋ ਹੈ ਰਿਸਕ ਫੈਕਟਰ ਵੀ ਪੈਦਾ ਨਹੀਂ ਹੋਣ ਦੇਣਾ, ਐਲਕੋਹਲ, ਸਮੋਕਿੰਗ, ਓਬੀਸਿਟੀ, ਇਹਨਾਂ ਚੀਜ਼ਾਂ ਤੋਂ ਮਤਲਬ ਆਪਾਂ ਬਚ ਕੇ ਰਹਿਣਾ ਹੈ, ਠੀਕ ਹੈ। ਸੋ ਇਹ ਹੈ ਪ੍ਰਾਇਮਰੀ ਪ੍ਰੀਵੈਂਸ਼ਨ। ਫਿਰ ਹੈ ਸੈਕੰਡਰੀ ਪ੍ਰੀਵੈਂਸ਼ਨ ਜਿਹਦੇ ਅੰਦਰ ਰਿਸਕ ਫੈਕਟਰ ਆ ਗਿਆ, ਯਾਨੀ ਯੂ ਆਰ ਓਬੀਜ਼, ਤੁਸੀਂ ਐਲਕੋਹਲ ਲੈ ਰਹੇ ਹੋ, ਤੁਸੀਂ ਸਮੋਕਿੰਗ ਵੀ ਕਰ ਰਹੇ ਹੋ, ਤੁਸੀਂ ਜੋ ਹੈ ਜਰਦਾ ਇੰਟੇਕ ਕਰ ਰਹੇ ਹੋ, ਜਾਂ ਤੁਹਾਡਾ ਕੋਈ ਪੈਸਟੀਸਾਈਡਸ ਦਾ ਕੰਮ ਹੈ, ਜਾਂ ਫਿਰ ਐਕਸ ਵਾਈ ਜ਼ੈਡ, ਦੇ ਆਰ ਮਲਟੀਪਲ ਫੈਕਟਰਸ, ਸੋ ਉਹ ਚੀਜ਼ਾਂ ਤੁਹਾਡੀ ਮਤਲਬ ਹੈਗੀਆਂ, ਰਿਸਕ ਫੈਕਟਰ ਤੁਹਾਡੇ ਕੋਲ ਹੈ, ਤੋ ਉਹਨਾਂ ਦੇ ਵਿੱਚ ਤੁਹਾਨੂੰ ਰਿਸਕ ਫੈਕਟਰ ਨੂੰ ਪ੍ਰੀਵੈਂਟ ਕਰਨਾ ਚਾਹੀਦਾ ਹੈ। ਐਲਕੋਹਲ ਬੰਦ ਕਰਨੀ ਚਾਹੀਦੀ ਹੈ, ਰੀਹੈਬਲੀਟੇਸ਼ਨ ਕਰਨੀ ਚਾਹੀਦੀ ਹੈ, ਠੀਕ ਹੈ, ਵਿਦਡਰੋਲ ਕਰਨਾ ਚਾਹੀਦਾ, ਉਹ ਚੀਜ਼ਾਂ ਜੋ ਹੈ ਸਾਰੀਆਂ ਆਪਣੀ ਲਾਈਫ 'ਚੋਂ ਨਿਕਾਲਨੀਆਂ ਹੈ ਜਿਹੜੀਆਂ ਅੱਗੇ ਜਾ ਕੇ ਕੈਂਸਰ ਦਾ ਕਾਰਨ ਬਣ ਸਕਦੀਆਂ। ਸੋ ਦਿਸ ਇਜ਼ ਸੈਕੰਡਰੀ ਪ੍ਰੀਵੈਂਸ਼ਨ, ਠੀਕ ਹੈ। ਤੋ ਇਹਦੇ ਅੰਦਰ ਹੀ ਸਕਰੀਨਿੰਗ ਵੀ ਆ ਜਾਂਦੀ ਹੈ। ਸਕਰੀਨਿੰਗ ਦਾ ਮਤਲਬ ਹੈ ਕਿ ਵੇਰੀਅਸ ਕੈਂਸਰਸ ਵਾਸਤੇ ਆਪਾਂ ਅੱਡ ਅੱਡ ਸਕਰੀਨ ਕਰਦੇ ਹਾਂ, ਜੋ ਵੀ ਜੋ ਕਿ ਮੈਂ ਤੁਹਾਨੂੰ ਦੱਸੂੰਗੀ। ਹੁਣ ਥਰਡ ਹੈ ਟਰਸ਼ਰੀ ਪ੍ਰੀਵੈਂਸ਼ਨ। ਟਰਸ਼ਰੀ ਪ੍ਰੀਵੈਂਸ਼ਨ 'ਚ ਤੁਹਾਨੂੰ ਕੈਂਸਰ ਹੋ ਗਿਆ, ਉਸ ਟਾਈਮ 'ਤੇ ਤੁਸੀਂ ਜੋ ਹੈ ਡਾਕਟਰ ਕੋਲ ਜਲਦੀ ਤੋਂ ਜਲਦੀ ਜਾਣਾ ਹੈ, ਔਰ ਉਹਦਾ ਇਲਾਜ ਜੋ ਹੈ ਉਹ ਸ਼ੁਰੂ ਕਰਵਾਉਣਾ ਹੈ। ਰੇਡੀਓਲੋਜੀਕਲ ਅਤੇ ਹਿਸਟੋਪੈਥੋਲੋਜੀਕਲ ਜੋ ਹੈ ਮੇਨ ਟੈਸਟ ਹੁੰਦੇ ਹੈਗੇ ਆ। ਪਹਿਲਾਂ ਤਾਂ ਡਾਕਟਰ ਐਗਜ਼ਾਮਿਨ ਕਰਦਾ ਹੈ, ਠੀਕ ਹੈ, ਅਗਰ ਮੂੰਹ ਦੇ ਅੰਦਰ ਛਾਲਾ ਹੈ ਜਾਂ ਗੰਢ ਹੈ ਕਿਤੇ, ਉਹ ਐਗਜ਼ਾਮਿਨ ਕਰੇਗਾ। ਉਸ ਤੋਂ ਬਾਅਦ ਉਹ ਬਾਇਓਪਸੀ ਹੀ ਲਏਗਾ ਉਸ ਗੰਢ ਵਿੱਚੋਂ, ਯਾਨੀ ਕਿ ਆਪਾਂ ਇੱਕ ਟੁਕੜਾ ਦੇਣਾ ਹੈ, ਫਿਰ ਉਹ ਟੁਕੜਾ ਦੇ ਵਿੱਚ ਜੋ ਵੀ ਟਾਈਪ ਆਉਂਦੀ ਹੈ ਕੈਂਸਰ ਦੀ, ਠੀਕ ਹੈ, ਜਿਸ ਤਰ੍ਹਾਂ ਦਾ ਵੀ ਉਹ ਆਉਂਦਾ ਹੈ, ਉਹ ਉਸ ਤਰੀਕੇ ਨਾਲ ਜਿਹੜਾ ਹੈ ਉਹਦਾ ਇਲਾਜ ਹੋਏਗਾ, ਠੀਕ ਹੈ। ਤੋ ਸਕਰੀਨਿੰਗ ਟੈਸਟ ਜੋ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਜੋ ਸੈਕੰਡਰੀ ਪ੍ਰੀਵੈਂਸ਼ਨ 'ਚ ਆ ਜਾਂਦੇ ਆ। ਸਭ ਤੋਂ ਪਹਿਲਾਂ ਆਪਾਂ ਮੋਸਟ ਕਾਮਨ ਕੈਂਸਰ ਦੀ ਗੱਲ ਕਰੀਏ ਤਾਂ ਬ੍ਰੈਸਟ ਕੈਂਸਰ ਹੈ, ਠੀਕ ਹੈ ਜੀ। ਤੋ ਬ੍ਰੈਸਟ ਕੈਂਸਰ 'ਚ ਜੋ ਔਰਤਾਂ ਹੈ, ਸਭ ਤੋਂ ਪਹਿਲਾਂ ਤਾਂ ਘਰੇ ਜੋ ਹੈ ਸੈਲਫ ਬ੍ਰੈਸਟ ਐਗਜ਼ਾਮੀਨੇਸ਼ਨ ਕਰਨ, ਉਹਨਾਂ ਨੂੰ ਪਤਾ ਹੋਵੇ ਵੀ ਕਿਸ ਤਰ੍ਹਾਂ ਆਪਦੀ ਬ੍ਰੈਸਟ ਨੂੰ ਪੈਲਪੇਟ ਕਰਕੇ, ਅਗਰ ਉਹਨਾਂ ਨੂੰ ਲੱਗਦਾ ਹੈ ਕਿ ਜੋ ਇੱਕ ਬ੍ਰੈਸਟ ਹੈਵੀ ਹੋ ਰਹੀ ਹੈ, ਜਾਂ ਫਿਰ ਜੋ ਇਹ ਭਾਰੀਪਨ ਲੱਗ ਰਿਹਾ ਹੈਗਾ ਕੱਛ ਦੇ ਵਿੱਚ, ਜਾਂ ਫਿਰ ਤੁਹਾਨੂੰ ਇੱਦਾਂ ਲੱਗ ਰਿਹਾ ਕਿ ਨਿੱਪਲ ਉੱਪਰ ਨੀਚੇ ਹੈਗੇ ਆ ਦੋਨਾਂ ਦੇ, ਠੀਕ ਹੈ, ਜਾਂ ਫਿਰ ਇੱਦਾਂ ਲੱਗ ਰਿਹਾ ਕਿ ਕੋਈ ਇੱਦਾਂ ਆਪਾਂ ਨੂੰ ਕੋਈ ਗੰਢ ਪੈਲਪੇਟ ਹੋ ਰਹੀ ਹੈ, ਯਾਨੀ ਹੱਥ ਲਾਇਆ ਪਤਾ ਲੱਗ ਰਹੀ ਹੈ, ਤਾਂ ਉਸ ਟਾਈਮ 'ਤੇ ਡਾਕਟਰ ਕੋਲ ਜ਼ਰੂਰ ਜਾਣਾ ਚਾਹੀਦਾ ਹੈ, ਠੀਕ ਹੈ ਜੀ। 40 ਸਾਲਾਂ ਤੋਂ ਪਹਿਲਾਂ ਅਸੀਂ ਅਲਟਰਾਸਾਊਂਡ ਬ੍ਰੈਸਟ ਲਿਖਦੇ ਹਾਂ, ਕਿਉਂਕਿ ਡੈਂਸਿਟੀ ਦਾ ਫਰਕ ਹੁੰਦਾ ਹੈ, ਬ੍ਰੈਸਟ ਦੀ ਡੈਂਸਿਟੀ 40 ਸਾਲ ਤੋਂ ਪਹਿਲਾਂ ਜ਼ਿਆਦਾ ਹੁੰਦੀ ਹੈ, ਤਾਂ ਉਹ ਫਾਲਸ ਨੈਗੇਟਿਵ ਆ ਸਕਦਾ ਹੈ ਐਕਸਰੇ ਵਿੱਚ, ਤਾਂ ਆਪਾਂ ਅਲਟਰਾਸਾਊਂਡ ਜੋ ਹੈ ਕਰਵਾਉਂਦੇ ਹਾਂ, ਅਤੇ 40 ਸਾਲਾਂ ਤੋਂ ਉੱਪਰ ਆਪਾਂ ਮੈਮੋਗ੍ਰਾਫੀ ਲਿਖਦੇ ਹਾਂ, ਯਾਨੀ ਐਕਸਰੇ ਮੈਮੋਗ੍ਰਾਫੀ।

0: ਹਿਸਟਰੀ ਠੀਕ ਹੈ ਜੀ, ਉਹਦੇ ਅੰਦਰ ਬਾਇਰਾਇਡ ਜੋ ਸਕੋਰ ਆਉਂਦਾ ਹੈ, ਸਕੋਰ ਦੇ ਅਕੋਰਡਿੰਗ ਆਪਾਂ ਬਾਇਓਪਸੀ ਕਰਨੀ ਹੈ ਕਿਸੇ ਗੰਢ ਦੀ ਜਾਂ ਨਹੀਂ ਕਰਨੀ, ਉਹ ਜੋ ਹੈ ਆਪਾਂ ਕਰਦੇ ਹਾਂ ਠੀਕ ਹੈ। ਤੋ ਫਿਰ ਹੈ ਸਰਵਾਈਕਲ ਕੈਂਸਰ, ਸਰਵਾਈਕਲ ਕੈਂਸਰ ਦੇ ਅੰਦਰ ਜੋ ਹੈ ਆਪਾਂ ਜਿਹੜੇ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਹੈ ਉਹਨਾਂ ਵਾਸਤੇ ਪੈਪਸਮੀਅਰ ਲੈਂਦੇ ਹਾਂ। ਪੈਪਸਮੀਅਰ 3 ਸਾਲਾਂ 'ਚ ਇੱਕ ਵਾਰ ਹੋਣਾ ਚਾਹੀਦਾ, ਜਦੋਂ ਵੀ ਫੀਮੇਲ ਸੈਕਸ਼ੁਅਲੀ ਐਕਟਿਵ ਹੈ ਉਸ ਤੋਂ ਬਾਅਦ ਉਹਨੂੰ ਪੈਪਸਮੀਅਰ ਸ਼ੁਰੂ ਕਰ ਲੈਣਾ ਚਾਹੀਦਾ
1: ਜੀ,
0: ਤੇ 3 ਸਾਲਾਂ 'ਚ ਇੱਕ ਵਾਰ HPV ਤੇ ਪੈਪਸਮੀਅਰ ਜੋ ਟੈਸਟਿੰਗ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ। ਇਹਦੇ ਨਾਲ ਕੀ ਪਤਾ ਲੱਗਦਾ ਹੈ ਕਿ ਬੱਚੇਦਾਨੀ ਦੇ ਮੂੰਹ ਦੇ ਉੱਪਰ ਕੋਈ ਇੱਦਾਂ ਦੇ ਸੈੱਲ ਤਾਂ ਨਹੀਂ ਪੈਦਾ ਹੋ ਰਹੇ ਜਿਹੜੇ ਅੱਗੇ ਜਾ ਕੇ ਕੈਂਸਰ ਦਾ ਕਾਰਨ ਬਣ ਸਕਦੇ ਹਨ ਠੀਕ ਹੈ ਜੀ। ਫਿਰ ਇਹਦੇ ਜੋ ਵਾਸਤੇ ਹੈ ਸਰਵਾਈਕਲ ਕੈਂਸਰ ਵੈਕਸੀਨ, ਉਹਦੇ ਵਾਸਤੇ ਮੈਂ ਥੋੜ੍ਹਾ ਡਿਟੇਲ 'ਚ ਦੱਸਣਾ ਚਾਹੂੰਗੀ ਤੁਹਾਨੂੰ।
1: ਡਾਕਟਰ ਸਾਹਿਬ ਇਸ ਬਾਰੇ

0: ਵਾਸਤੇ ਹੈ ਸਰਵਾਈਕਲ ਕੈਂਸਰ ਵੈਕਸੀਨ, ਉਹਦੇ ਵਾਸਤੇ ਮੈਂ ਥੋੜਾ ਡਿਟੇਲ ਚ ਦੱਸਣਾ ਚਾਹੂੰਗੀ ਤੁਹਾਨੂੰ।
1: ਡਾਕਟਰ ਸਾਹਿਬ, ਇਸ ਬਾਰੇ ਆਪਾਂ ਗੱਲ ਕਰਾਂਗੇ। ਸਰੋਤਿਓ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਘਰ ਪਰਿਵਾਰ, ਤੇ ਵਿਸ਼ਾ ਹੈ ਅੱਜ ਦਾ ਕੈਂਸਰ, ਉਸਦੇ ਲੱਛਣ ਤੇ ਉਸਦੀ ਰੋਕਥਾਮ। ਤੁਸੀਂ ਸਾਨੂੰ ਇਸ ਵਿਸ਼ੇ ਨਾਲ ਸੰਬੰਧਿਤ ਆਪਣੇ ਸਵਾਲ ਪੁੱਛ ਸਕਦੇ ਹੋ ਕਾਲ ਕਰਕੇ। ਸਾਡਾ ਨੰਬਰ ਹੈ 0164-242-341।
2: ਕੀ ਤੁਹਾਡੇ ਪੇਟ ਵਿੱਚ ਗੰਢ, ਲੰਬੇ ਸਮੇਂ ਤੋਂ ਖੰਘ, ਖੂਨ ਦੀ ਕਮੀ ਜਾਂ ਸਰੀਰ ਵਿੱਚ ਕੋਈ ਅਜੀਬ ਬਦਲਾਵ ਮਹਿਸੂਸ ਹੋ ਰਿਹਾ ਹੈ? ਦੇਰ ਨਾ ਕਰੋ, ਕੈਂਸਰ ਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਇਲਾਜ ਸੰਭਵ ਹੈ। ਹੁਣ ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ ਵਿੱਚ ਮਿਲ ਰਹੀਆਂ ਹਨ 24 ਘੰਟੇ ਸਰਜੀਕਲ ਓਨਕੋਲੋਜੀ, ਕੀਮੋਥੈਰੇਪੀ, ਟਾਰਗੇਟਿਡ ਥੈਰੇਪੀ, ਇਮਿਊਨੋਥੈਰੇਪੀ, ਜੈਨੇਟਿਕ ਟੈਸਟਿੰਗ, ਬਾਇਓਪਸੀ, ਰੇਡੀਓਲੋਜੀ ਅਤੇ ਪੈਲੀਏਟਿਵ ਕੇਅਰ ਦੀਆਂ ਸੇਵਾਵਾਂ। ਤਜਰਬੇਕਾਰ ਕੈਂਸਰ ਮਾਹਿਰ ਡਾਕਟਰ ਸ਼ੀਨੂ ਪ੍ਰਿਯਾ ਗੋਇਲ ਦੀ ਸਲਾਹ ਨਾਲ ਸਹੀ ਇਲਾਜ ਕਰਵਾਓ। ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ, ਪਾਰਕ ਗਰੁੱਪ ਆਫ ਹਸਪਤਾਲ, ਬਠਿੰਡਾ। ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ, ਅੱਜ ਹੀ ਸੰਪਰਕ ਕਰੋ 7431-000-000।
1: ਡਾਕਟਰ ਸਾਹਿਬ, ਜਿਸ ਤਰ੍ਹਾਂ ਆਪਾਂ ਸਰਵਾਈਕਲ ਕੈਂਸਰ ਦੀ ਗੱਲ ਕਰ ਰਹੇ ਸੀ, ਅੱਜ ਇਹ ਔਰਤਾਂ ਲਈ ਗੰਭੀਰ ਸਮੱਸਿਆ ਬਣ ਚੁੱਕਾ ਤੇ ਭਾਰਤ ਵਿੱਚ ਇਸ ਦੀ ਰੋਕਥਾਮ ਲਈ ਵੈਕਸੀਨੇਸ਼ਨ ਜਾਂ ਟੀਕਾਕਰਨ ਵੀ ਉਪਲਬਧ ਹੈ, ਤਾਂ ਇਸ ਸੰਬੰਧੀ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਕਿ ਇਸ ਵੈਕਸੀਨ ਨੂੰ ਲਗਵਾਉਣਾ ਕਿੰਨਾ ਜ਼ਰੂਰੀ ਹੈ, ਇਸ ਦੀ ਪ੍ਰਕਿਰਿਆ ਕੀ ਹੈ ਤੇ ਕਿਸ ਉਮਰ ਦੀਆਂ ਔਰਤਾਂ ਜਾਂ ਲੜਕੀਆਂ ਇਸ ਦਾ ਲਾਭ ਲੈ ਸਕਦੀਆਂ ਨੇ।
0: ਜੀ ਬਿਲਕੁਲ, HPV ਵੈਕਸੀਨ, ਜੋ HPV ਹੈ ਬੇਸਿਕਲੀ, ਦੈਟ ਇਜ਼ ਹਿਊਮਨ ਪੈਪੇਲੋਮਾ ਵਾਇਰਸ, ਜੋ ਕਿ ਮੇਨ ਰੀਜ਼ਨ ਹੈ ਕੈਂਸਰ ਹੋਣ ਦਾ। ਨਾ ਸਿਰਫ ਸਰਵਾਈਕਲ ਕੈਂਸਰ, ਇਹ ਵਲਵਾ ਦੇ ਕੈਂਸਰ, ਯਾਨੀ ਕਿ ਜੋ ਨੀਚੇ ਪੈਰੀਨੀਅਮ, ਜੋ ਨੀਚੇ ਦੇ ਬਾਡੀ ਪਾਰਟਸ ਹੈ ਉਹਨਾਂ ਦੇ ਕੈਂਸਰ, ਐਨਲ ਕੈਂਸਰ ਯਾਨੀ ਕਿ ਲੈਟਰਿਨ ਵਾਲਾ ਰਸਤਾ ਕੈਂਸਰ, ਠੀਕ ਹੈ, ਪਿਨਾਈਲ ਕੈਂਸਰ ਮੇਲਸ ਦੇ ਅੰਦਰ, ਜੋ ਜਿੱਥੋਂ ਪਿਸ਼ਾਬ ਦੀ ਜਗ੍ਹਾ ਹੈ ਉਹ ਪਿਨਾਈਲ ਕੈਂਸਰ ਹੋ ਗਏ, ਠੀਕ ਹੈ, ਫਿਰ ਮੂੰਹ ਦੇ ਕੈਂਸਰ, ਓਰਲ ਕੈਂਸਰ ਵਾਸਤੇ ਵੀ ਜਿਹੜਾ ਹੈਗਾ ਇਹ ਜ਼ਰੂਰੀ ਹੈ HPV ਵੈਕਸੀਨ। ਸੋ ਦੋ ਤਰ੍ਹਾਂ ਦੀ ਹੈ, ਗਾਰਡਾਸਿਲ ਤੇ ਸਰਵਾਰਿਕਸ, ਮੇਨ ਜੋ ਮੇਨ ਦੋ ਤਰ੍ਹਾਂ ਦੇ ਆਉਂਦੇ ਆ। ਗਾਰਡਾਸਿਲ ਵਿੱਚ 4 ਸਟ੍ਰੇਨ ਜਿਹੜੇ ਆ ਕਵਰ ਹੁੰਦੇ ਆ, 6, 11, 16 ਤੇ 18, ਤੇ ਸਰਵਾਰਿਕਸ ਦੇ ਅੰਦਰ ਜ਼ਿਆਦਾ ਹੁੰਦੇ ਆ। ਤੋ ਇਹ ਜੋ ਬੱਚੇ ਹੈ 9 to 14 ਦੀਆਂ ਫੀਮੇਲਸ ਐਟਲੀਸਟ, ਉਹਨਾਂ ਨੂੰ ਆਪਾਂ ਦੋ ਡੋਜ਼ ਲਗਾਉਂਦੇ ਆ 0 and 6 months ਤੇ, ਯਾਨੀ ਕਿ ਅਗਰ ਅੱਜ ਲਗਾਈ ਹੈ ਤਾਂ 6 ਮਹੀਨੇ ਬਾਅਦ ਬੂਸਟਰ ਡੋਜ਼ ਲੱਗੇਗੀ, ਠੀਕ ਹੈ ਜੀ। ਫਿਰ ਜੋ ਆਪਣੀ ਅੱਗੇ 14 ਸਾਲ ਤੋਂ ਲੈ ਕੇ ਜਦੋਂ ਤੱਕ ਬੱਚਾ ਸੈਕਸ਼ੁਅਲੀ ਐਕਟਿਵ ਨਹੀਂ ਹੁੰਦਾ, ਉਹਦੇ ਵਿਚਾਲੇ ਆਪਾਂ ਲਗਾ ਸਕਦੇ ਹਾਂ 3 doses, ਦੈਟ ਇਜ਼ 0, 1 and 6 months। ਅੱਜ ਅਗਰ ਲਗਾਈ ਹੈ ਤਾਂ 1 ਮਹੀਨੇ ਬਾਅਦ ਬੂਸਟਰ ਡੋਜ਼, ਫਿਰ 6 ਮਹੀਨੇ ਬਾਅਦ ਬੂਸਟਰ ਡੋਜ਼। ਸੋ ਇਹ ਇੱਕ ਰੈਜੀਮਨ ਹੈ ਇਹਦਾ ਜੋ ਆਪਾਂ ਨੂੰ ਲਗਵਾਉਣਾ ਚਾਹੀਦਾ।
1: ਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ। ਹੈਲੋ,
3: ਹਾਂ ਸਰ, ਨਮਸਕਾਰ ਜੀ।
1: ਨਮਸਕਾਰ ਜੀ, ਕੌਣ ਬੋਲ ਰਿਹਾ?
3: ਸਰ, ਮੈਂ ਗੋਗੀ ਰਾਮ ਬੋਲ ਰਿਹਾ, ਸੰਗਤ ਮੰਡੀ ਚ।
1: ਜੀ ਗੋਗੀ ਰਾਮ ਜੀ, ਕੀ ਸਵਾਲ ਲੈ ਕੇ ਆਏ ਹੋ ਅੱਜ ਤੁਸੀਂ ਡਾਕਟਰ ਸਾਹਿਬ ਲਈ?
3: ਸਰ, ਇਹ ਜੋ ਆਪਣੇ ਜੋ ਗੋੜੀ ਹੈ ਨਾ, ਇਹ ਗੋੜੀ ਕੇ ਉੱਪਰ ਇੱਕ ਗਾਂਠ ਹੈ ਉੱਪਰ।
1: ਜੀ ਗੋਗੀ ਰਾਮ ਜੀ, ਥੋੜਾ ਉੱਚੀ ਬੋਲੋ।
3: ਜੋ ਦੋ ਗੋੜੀ ਹੈ ਨਾ, ਇਹ ਗੋੜੀ ਕੇ ਉੱਪਰ ਗਾਂਠ ਹੈ ਸਰ।
1: ਜੀ ਤੁਸੀਂ ਆਪਣੇ ਸਵਾਲ ਦਾ ਜਵਾਬ ਰੇਡੀਓ ਸੈੱਟ ਤੇ ਲੈ ਲਵੋ।
3: ਜੀ
1: ਡਾਕਟਰ ਸਾਹਿਬ, ਗੋਗੀ ਰਾਮ ਜੀ ਦੇ ਗੰਠ ਹੈ, ਉਸ ਬਾਰੇ ਤੁਸੀਂ ਕੀ ਜਾਣਦੇ?
0: ਨਹੀਂ, ਵਟ ਇਜ਼ ਗੋੜੀ, ਯੂ ਆਰ ਰੈਫਰਿੰਗ ਟੂ ਕਿਹੜਾ ਬਾਡੀ ਪਾਰਟ, ਕਿਹੜੀ ਜਗ੍ਹਾ ਤੇ ਹੈਗੀ ਹੈ ਜੀ ਗੰਢ ਤੁਹਾਡੇ, ਕਿਹੜੀ ਜਗ੍ਹਾ ਤੇ ਹੈ ਗੋਗੀ ਰਾਮ ਜੀ ਗੰਢ?
3: ਆਪਣੇ ਸਰੀਰ ਕੇ ਅੰਦਰ ਇਹ ਦੋ ਗੋੜੀ ਹੈ ਨਾ, ਇਹ ਗੋੜੀ ਕੇ ਉੱਪਰ ਗਾਂਠ ਹੈ ਸਰ।
0: ਚਲੋ, ਜੋ ਵੀ ਗੰਢ ਹੈਗੀ ਹੈ ਜਿੱਥੇ ਵੀ ਹੈ, ਤੁਸੀਂ ਇੱਕ ਵਾਰ ਤੁਸੀਂ ਆ ਸਕਦੇ ਹੋ, ਚੈੱਕਅਪ ਕਰਵਾ ਸਕਦੇ ਹੋ ਉਸ ਚੀਜ਼ ਦਾ। ਆਪਾਂ ਇੱਕ ਅਲਟਰਾਸਾਊਂਡ ਸਕੈਨ ਕਰ ਸਕਦੇ ਹਾਂ, ਅਗਰ ਤੁਹਾਡੇ ਨੇੜੇ ਕੋਈ ਓਨਕੋਲੋਜਿਸਟ ਹੈ ਤਾਂ ਤੁਸੀਂ ਉਹਦੇ ਕੋਲ ਦਿਖਾ ਸਕਦੇ ਹੋ, ਨਹੀਂ ਤਾਂ ਸਾਡੇ ਕੋਲ ਵੀ ਦਿਖਾ ਸਕਦੇ ਹੋ, ਠੀਕ ਹੈ ਜੀ। ਉਹਦਾ ਇੱਕ ਸਕੈਨ ਹੋਏਗਾ, ਉਹਦੇ ਵਿੱਚ ਇਹ ਪਤਾ ਲੱਗੇਗਾ ਕਿ ਇਹ ਕੈਂਸਰ ਦੀ ਗੰਢ ਹੈ ਜਾਂ ਨਹੀਂ, ਠੀਕ ਹੈ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ। ਡਾਕਟਰ ਸਾਹਿਬ, ਸਾਡੇ ਪਿੰਡਾਂ ਸ਼ਹਿਰਾਂ ਵਿੱਚ ਵੀ ਅੱਜ ਇੱਕ ਆਮ ਧਾਰਨਾ ਹੈ ਕੈਂਸਰ ਨੂੰ ਲੈ ਕੇ ਕਿ ਇੱਕ ਛੂਤ ਦੀ ਬਿਮਾਰੀ ਹੈ, ਤਾਂ ਇਸ ਧਾਰਨਾ ਵਿੱਚ ਕੀ ਸੱਚਾਈ ਹੈ, ਸਾਡੇ ਸਰੋਤਿਆਂ ਨੂੰ ਦੱਸੋ, ਤੇ ਇਹਨਾਂ ਧਾਰਨਾਵਾਂ ਦਾ ਇੱਕ ਕੈਂਸਰ ਦੇ ਪੇਸ਼ੈਂਟ ਤੇ ਕੀ ਅਸਰ ਹੋ ਸਕਦਾ?
0: ਜੀ ਹਾਂ, ਇਹ ਸਭ ਤੋਂ ਵੱਡੀ ਮਿੱਥ ਹੈ ਕਿ ਕੈਂਸਰ ਕੰਟੀਜੀਅਸ ਹੈ। ਸੋ ਮੇਰੇ ਕੋਲ ਬਹੁਤ ਪੇਸ਼ੈਂਟ ਆਉਂਦੇ ਹਨ ਜੀ, ਜਿਹੜੇ ਕਹਿੰਦੇ ਹਨ ਕਿ ਸਾਡੇ ਘਰ ਦੇ ਸਾਡੇ ਨਾਲ ਖਾਣਾ ਪੀਣਾ ਨਹੀਂ ਖਾਂਦੇ, ਜਾਂ ਫਿਰ ਸਾਡੇ ਨਾਲ ਬੈਠਦੇ ਨਹੀਂ ਹੈ, ਸਾਡੇ ਨਾਲ ਸੌਂਦੇ ਨਹੀਂ ਹੈ, ਜਾਂ ਗੱਲਬਾਤ ਨਹੀਂ ਕਰਨਾ ਚਾਹੁੰਦੇ ਜ਼ਿਆਦਾ, ਕਿ ਸਾਨੂੰ ਨਾ ਹੋ ਜਾਵੇ, ਕੱਪੜੇ ਸਾਡੇ ਜਿਹੜੇ ਅੱਡ ਅੱਡ ਧੋਂਦੇ ਹੈਗੇ ਆ। ਸੋ ਇਹ ਇਨਫੈਕਸ਼ਨ ਨਹੀਂ ਹੁੰਦੀ, ਕੈਂਸਰ

0: ਨਾਟ ਐਨ ਇਨਫੈਕਸ਼ਨ। ਸੋ ਇਹ ਗੱਲ ਸਾਨੂੰ ਬਹੁਤ ਜ਼ਰੂਰੀ ਜੋ ਹੈ ਸਮਝ ਲੈਣੀ ਚਾਹੀਦੀ ਹੈ। ਇੰਡੀਆ ਦੀ ਇਕੋਨਮੀ ਗਰੋ ਕਰ ਰਹੀ ਹੈ ਔਰ ਸਾਨੂੰ ਵੀ ਚਾਹੀਦਾ ਹੈ ਇਸ ਚੀਜ਼ ਬਾਰੇ ਐਟਲੀਸਟ ਅਵੇਅਰ ਹੋਣਾ ਬਹੁਤ ਜ਼ਰੂਰੀ ਹੈਗੀ ਕਿ ਕੈਂਸਰ ਇਜ਼ ਨਾਟ ਕੰਟੀਜੀਅਸ। ਸੋ ਇਹ ਹੱਥ ਲਾਉਣ ਨਾਲ ਨਹੀਂ ਫੈਲਦਾ। ਅਗਰ ਆਪਾਂ ਗਰੋ ਕਰ ਰਹੇ ਹਾਂ ਤਾਂ ਆਪਣੇ ਮਾਇੰਡ ਸੈਟ ਨੂੰ ਵੀ ਸਾਨੂੰ ਗਰੋ ਕਰਨਾ ਚਾਹੀਦਾ ਹੈਗਾ। ਸੋ ਇਸ ਕਰਕੇ ਇਹਨਾਂ ਕੋ ਆਪਣਾ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਕਿ ਨਾ ਜੋ ਹੈ ਕੈਂਸਰ ਕਿਸੇ ਦੇ ਨਾਲ ਬੈਠਣ ਨਾਲ ਫੈਲਦਾ, ਨਾ ਉਹਦੇ ਨਾਲ ਰੋਟੀ ਖਾਣ ਨਾਲ, ਨਾ ਉਹਦੇ ਨਾਲ ਜਿਹੜਾ ਗੱਲਾਂ ਬਾਤਾਂ ਕਰਨ ਨਾਲ ਜਾਂ ਹੱਥ ਲਾਉਣ ਨਾਲ, ਇਹ ਬਿਲਕੁਲ ਨਹੀਂ ਫੈਲਦਾ ਹੈ। ਕੈਂਸਰ ਅੰਦਰ ਪੈਦਾ ਹੁੰਦਾ ਹੈ, ਇਹਦੇ ਰਿਸਕ ਫੈਕਟਰਸ ਹੁੰਦੇ ਆ ਜੋ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਇਹ ਰਿਸਕ ਫੈਕਟਰਸ ਕਰਕੇ ਜੋ ਇਟੀਓਲੋਜੀ ਹੈ ਬੇਸਿਕਲੀ ਉਹਦੇ ਕਰਕੇ ਜੋ ਹੈ ਮੇਨ ਜੋ ਹੈ ਪੈਦਾ ਹੁੰਦਾ ਹੈਗਾ।
1: ਠੀਕ ਡਾਕਟਰ ਸਾਹਿਬ, ਅਸੀਂ ਆਮ ਕਰਕੇ ਇਹ ਵੀ ਸੁਣਦੇ ਹਾਂ ਕਿ ਕੈਂਸਰ ਇੱਕ ਅੰਗ ਤੋਂ ਦੂਸਰੇ ਅੰਗ ਚ ਫੈਲ ਗਿਆ, ਜਾਂ ਪਹਿਲਾਂ ਸਰੀਰ ਦੇ ਇੱਕ ਹਿੱਸੇ ਚ ਸੀ ਹੁਣ ਦੂਸਰੇ ਹਿੱਸੇ ਵਿੱਚ ਹੋ ਗਿਆ, ਕੀ ਇਹ ਸੰਭਵ ਹੈ? ਜੇ ਹੈ ਤਾਂ ਅਸੀਂ ਜਾਣਨਾ ਚਾਹਾਂਗੇ ਕਿ ਇਹ ਫੈਲਣਾ ਕੀ ਹੁੰਦਾ ਤੇ ਕੀ ਹਰ ਕੈਂਸਰ ਵਿੱਚ ਅਜਿਹਾ ਹੋਣਾ ਲਾਜ਼ਮੀ ਹੈ।
0: ਜੀ, ਅਗਰ ਤਾਂ ਦੇਖੋ ਟਿਊਮਰ ਦੋ ਤਰ੍ਹਾਂ ਦੇ ਆ, ਬਿਨਾਈਨ ਟਿਊਮਰ ਐਂਡ ਮੈਲਿਗਨੈਂਟ ਟਿਊਮਰ। ਠੀਕ ਹੈ ਜੀ, ਤੋ ਜੋ ਮੈਲਿਗਨੈਂਟ ਟਿਊਮਰ ਹੈ ਉਹ ਕੈਂਸਰ ਹੁੰਦੇ ਆ, ਜਿੱਦਾਂ ਹੁਣ ਆਪਾਂ ਨੂੰ ਪਿੱਛੇ ਜੇ ਕਾਲ ਆਈ ਸੀ ਰਸੌਲੀਆਂ ਹੈ ਉਹਦੇ ਅੰਦਰ, ਤੋ ਉਹ ਫਿਬਰੋਇਡਸ ਹੁੰਦੇ ਆ, ਦੇ ਆਰ ਬਿਨਾਈਨ ਟਿਊਮਰਸ, ਉਹਨੂੰ ਲੀਓਮਾਇਓਮਾਸ ਕਹਿੰਦੇ ਹੈਗੇ। ਠੀਕ ਹੈ, ਸੋ ਦੇ ਆਰ ਬਿਨਾਈਨ ਟਿਊਮਰਸ ਜਿਹੜੇ ਫੈਲਦੇ ਨਹੀਂ ਹੈਗੇ, ਉੱਥੇ ਹੀ ਰਹਿੰਦੇ ਆ ਔਰ ਉੱਥੇ ਹੀ ਗਰੋ ਕਰਦੇ ਆ। ਠੀਕ ਹੈ, ਸੋ ਦੇ ਆਰ ਬਿਨਾਈਨ। ਜੋ ਮੈਲਿਗਨੈਂਟ ਟਿਊਮਰਸ ਹੁੰਦੇ ਆ ਉਹ, ਉਹਨਾਂ ਨੂੰ ਆਪਾਂ ਕੈਂਸਰ ਕਹਿੰਦੇ ਆ, ਤੇ ਉਹ ਦੋ ਤਰੀਕੇ ਨਾਲ ਮੇਨਲੀ, ਵੈਸੇ ਤਾਂ ਕਾਫੀ ਤਰੀਕੇ ਹੁੰਦੇ ਆ, ਮੇਨਲੀ ਦੋ ਤਰੀਕੇ ਨਾਲ ਫੈਲ ਸਕਦੇ ਆ, ਇੱਕ ਲਿੰਫੈਟਿਕ ਐਂਡ ਹਿਮੈਟੋਜੀਨਸ। ਜੋ ਆਪਣੀ ਬੋਡੀ ਆ ਉਹਦੇ ਅੰਦਰ ਇੱਕ ਲਿੰਫ ਵੈਸਲਸ ਹੁੰਦੀਆਂ ਹੈ ਜੋ ਕਿ ਲਿੰਫ ਨੋਡ ਨਾਲ ਕਨੈਕਟ ਹੁੰਦੀਆਂ ਹੈ, ਔਰ ਜੋ ਬਲੱਡ ਵੈਸਲਸ ਹੁੰਦੀਆਂ ਜੋ ਸਾਰੇ ਸਰੀਰ ਦੇ ਅੰਦਰ ਬ੍ਰਾਂਚਿਸ ਐਂਡ ਫਰਦਰ ਅੱਗੇ ਜਾ ਕੇ ਸਾਰੇ ਟਿਸ਼ੂਜ਼ ਨੂੰ ਬਲੱਡ ਦਿੰਦੀਆਂ। ਸੋ ਜਿੱਦਾਂ ਕਿ ਆਪਾਂ ਪਹਿਲਾਂ ਗੱਲ ਕੀਤੀ, ਹਰੇਕ ਟਿਸ਼ੂ ਦਾ ਇੱਕ ਮੈਂਬਰੇਨ ਹੁੰਦਾ ਹੈ, ਤੋ ਕੈਂਸਰ ਉਸ ਮੈਂਬਰੇਨ ਨੂੰ ਪਾਰ ਕਰ ਸਕਦਾ ਹੈ। ਠੀਕ ਹੈ, ਅਗਰ ਉਹ ਬਲੱਡ ਵੈਸਲਸ ਦਾ ਵੀ ਇੱਕ ਮੈਂਬਰੇਨ ਹੁੰਦਾ ਹੈ, ਹੁਣ ਜਦੋਂ ਜਿਹੜੀ ਜਗ੍ਹਾ ਤੇ ਕੈਂਸਰ ਹੈ ਤੇ ਬਲੱਡ ਵੈਸਲਸ ਦੇ ਵਿਚਾਲੇ ਜੋ ਬੈਰੀਅਰ ਹੈ ਜਦੋਂ ਉਹ ਟੁੱਟ ਗਿਆ, ਤਾਂ ਕੈਂਸਰ ਦਾ ਸੈੱਲ ਬਲੱਡ ਦੇ ਸੈੱਲਸ ਦੇ ਅੰਦਰ ਮਿਕਸ ਹੋ ਸਕਦਾ ਹੈ। ਠੀਕ ਹੈ, ਔਰ ਇੱਕ ਵਾਰੀ ਕੈਂਸਰ ਦਾ ਸੈੱਲ ਬਲੱਡ ਦੇ ਅੰਦਰ ਆ ਗਿਆ, ਫਿਰ ਉਹ ਜਿੱਥੇ ਮਰਜ਼ੀ ਜਾ ਕੇ ਡਿਪੋਜ਼ਿਟ ਹੋ ਸਕਦਾ, ਔਰ ਜਿੱਥੇ ਜਾ ਕੇ ਡਿਪੋਜ਼ਿਟ ਹੋਏਗਾ ਉੱਥੇ ਉਹਨੇ ਨਵਾਂ ਕੈਂਸਰ ਗਰੋ ਕਰ ਦੇਣਾ, ਐਂਡ ਦੈਟ ਇਜ਼ ਨੋਨ ਐਜ਼ ਮੈਟਾਸਟੈਸਿਸ। ਠੀਕ ਹੈ, ਔਰ ਇਹ ਹੈ ਪੈਟਰਨ ਹੁੰਦਾ, ਕਈ ਕੈਂਸਰ ਜ਼ਿਆਦਾ ਲਿੰਫੈਟਿਕ ਫੈਲਦੇ ਆ, ਕਈ ਕੈਂਸਰ ਜ਼ਿਆਦਾ ਹਿਮੈਟੋਜੀਨਸ ਫੈਲਦੇ ਆ। ਠੀਕ ਹੈ ਜੀ, ਤੋ ਕਈ ਕੈਂਸਰ ਜਿਵੇਂ ਸਰਵਿਕਸ ਦਾ ਕੈਂਸਰ ਹੈ, ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੈ, ਇਹ ਜ਼ਿਆਦਾ ਲਿੰਫੈਟਿਕ ਫੈਲਦਾ, ਯਾਨੀ ਕਿ ਲਿੰਫ ਵੈਸਲਸ ਚ ਜ਼ਿਆਦਾ ਜਾ ਕੇ ਲਿੰਫ ਨੋਡ ਜਿਹੜੇ ਹੁੰਦੇ ਆ ਆਰਗਨਸ ਦੇ ਅਰਾਊਂਡ, ਛੋਟੇ ਛੋਟੇ ਪੌਂਡਸ ਹੁੰਦੇ ਆ ਬਲੱਡ ਦੇ, ਉਹਦੇ ਅੰਦਰ ਇਮਿਊਨਿਟੀ ਦੇ ਨਾਲ ਰਿਲੇਟਡ ਹੁੰਦੇ ਆ, ਉਹਦੇ ਅੰਦਰ ਜ਼ਿਆਦਾ ਫੈਲਦਾ। ਫਿਰ ਅਗਰ ਬ੍ਰੈਸਟ ਕੈਂਸਰ ਲੈ ਲਈਏ ਤਾਂ ਇਹ ਲਿੰਫ ਦੇ ਅੰਦਰ ਵੀ ਫੈਲਦਾ, ਲਿੰਫ ਨੋਡਸ ਵੀ ਆਉਂਦੇ ਆ, ਐਗਜ਼ਿਲਾ, ਸੁਪਰਕਲੈਵ, ਇਹ ਵੀ ਆਉਂਦੇ ਆ, ਪਲੱਸ ਇਹ ਬਹੁਤ ਛੇਤੀ ਬਲੱਡ ਦੇ ਅੰਦਰ ਫੈਲਦਾ, ਯਾਨੀ ਲੰਗਸ ਦੇ ਅੰਦਰ ਆ ਜਾਂਦਾ, ਬ੍ਰੇਨ ਦੇ ਅੰਦਰ ਜਾ ਸਕਦਾ, ਬੋਨਸ ਦੇ ਅੰਦਰ ਜਾ ਸਕਦਾ, ਲਿਵਰ ਦੇ ਅੰਦਰ ਜਾ ਸਕਦਾ, ਤਾਂ ਬਹੁਤ ਛੇਤੀ ਹਿਮੈਟੋਜੀਨਸ ਜੋ ਹੈ ਲੰਗ ਕੈਂਸਰ, ਬ੍ਰੈਸਟ ਕੈਂਸਰ, ਇਹਨਾਂ ਦਾ ਫੈਲਾਓ ਹੁੰਦਾ।
1: ਜੀ ਡਾਕਟਰ ਸਾਹਿਬ, ਹੁਣ ਜੇ ਕਿਸੇ ਦੇ ਅੰਦਰ ਸਕਰੀਨਿੰਗ ਟੈਸਟ ਰਾਹੀਂ ਜਾਂ ਅਰਲੀ ਡਿਟੈਕਸ਼ਨ ਰਾਹੀਂ ਕੈਂਸਰ ਦੀ ਪੁਸ਼ਟੀ ਹੋ ਗਈ, ਤਾਂ ਉਸਦੇ ਇਲਾਜ ਲਈ ਤੁਸੀਂ ਕੀ ਸੁਝਾਅ ਦਿਓਗੇ ਕਿ ਸਭ ਤੋਂ ਪਹਿਲਾਂ ਕਦਮ ਕੀ ਹੋਵੇ?
0: ਪੁਸ਼ਟੀ ਹੋ ਗਈ ਹੈ, ਸਭ ਤੋਂ ਪਹਿਲਾਂ ਘਬਰਾਉਣਾ ਨਹੀਂ ਹੈ, ਡੋਂਟ ਪੈਨਿਕ। ਸੋ ਦਿਸ ਇਜ਼ ਦਾ ਫਸਟ ਸਟੈਪ ਕਿ ਅਗਰ ਤੁਹਾਨੂੰ ਕੈਂਸਰ ਆ ਗਿਆ ਹੈ ਤਾਂ ਸਭ ਤੋਂ ਪਹਿਲਾਂ ਘਬਰਾਉਣਾ ਨਹੀਂ ਹੈ, ਉਹਨੂੰ ਉਹਦਾ ਪਰਫੈਕਟ ਇਲਾਜ ਹੈ, ਆਪਣਾ ਓਪੀਨੀਅਨ ਲਓ ਓਨਕੋਲੋਜਿਸਟ ਤੋਂ, ਉਹਦੇ ਨਾਲ ਗੱਲਬਾਤ ਕਰੋ ਡਾਕਟਰ ਨਾਲ, ਠੀਕ ਹੈ, ਆਪਣੀ ਸਾਈਕੋਲੋਜੀਕਲ ਕਾਉਂਸਲਿੰਗ ਕਰਵਾਓ, ਤੁਹਾਨੂੰ ਡਰਨ ਦੀ ਬਿਲਕੁਲ ਲੋੜ ਨਹੀਂ ਹੈ। ਅੱਜ ਕੱਲ੍ਹ ਨਵੀਆਂ ਟੈਕਨੀਕਸ ਆ ਗਈਆਂ ਜਿਹਦੇ ਨਾਲ ਕੈਂਸਰ ਦਾ ਕਿਓਰ ਰੇਟ ਜੋ ਹੈ ਅਰਲੀ ਸਟੇਜਸ ਦੇ ਅੰਦਰ, ਸਟੇਜ 1 ਐਂਡ 2 ਦੇ ਅੰਦਰ 100% ਹੈ, ਯਾਨੀ ਆਪਾਂ ਨਵੀਆਂ ਟੈਕਨੀਕਸ ਦੇ ਨਾਲ ਸਰਜਰੀ, ਕੀਮੋ, ਰੇਡੀਏਸ਼ਨ, ਇਮਿਊਨੋਥੈਰੇਪੀ, ਟਾਰਗੇਟਡ ਥੈਰੇਪੀ, ਇਹਨਾਂ ਸਾਰਿਆਂ ਨਾਲ ਇਲਾਜ ਕਰਦੇ ਹਾਂ, ਤਾਂ ਮਰੀਜ਼ ਦੀ ਜੋ 99% ਜੋ ਹੈ ਸਰਵਾਈਵਲ ਰੇਟ 'ਚ ਵਾਧਾ ਹੋਇਆ ਹੈ, ਔਰ ਕਿਓਰ ਵੀ ਆਲਮੋਸਟ 100% ਹੈਗਾ ਅਰਲੀ ਸਟੇਜਸ ਦੇ ਅੰਦਰ। ਸਪੋਜ਼ ਥਰਡ ਸਟੇਜ ਆਈ ਹੈ, ਤਾਂ ਥਰਡ ਸਟੇਜ ਦੇ ਅੰਦਰ ਵੀ ਕਿਓਰ ਜੋ ਹੈ 70% ਦੇ ਅਰਾਊਂਡ ਹੈਗਾ ਹੈ, ਜਿੱਦਾਂ ਬ੍ਰੈਸਟ ਕੈਂਸਰ ਹੈ, ਪਰ ਅਗਰ ਜਿਵੇਂ ਆਂਤੜੀਆਂ ਦੇ ਕੈਂਸਰ ਹੈ ਉਹਨਾਂ 'ਚ ਕਿਓਰੇਬਿਲਿਟੀ, ਅਤੇ ਪੈਂਕਰੀਅਸ ਦੇ ਕੈਂਸਰ ਹੈ ਉਹਨਾਂ 'ਚ ਥੋੜ੍ਹੀ ਘੱਟ ਹੁੰਦੀ ਹੈਗੀ ਹੈ, ਬਟ ਸਟਿਲ ਜਿਹੜੀ ਉਮਰ ਹੈ ਉਹ ਵੱਧ ਸਕਦੀ ਹੈ। ਠੀਕ ਹੈ, ਔਰ ਪੈਲੀਏਸ਼ਨ ਸਟੇਜ 4 ਦੇ ਅੰਦਰ ਪੈਲੀਏਸ਼ਨ ਇਲਾਜ ਵੀ, ਪਲੱਸ ਅਗਰ ਕੋਈ ਇਲਾਜ ਕਰਾਉਣ ਦੇ ਲਾਇਕ ਨਹੀਂ ਹੈਗਾ

0: ਉਹਦੀ ਪੈਲੀਏਸ਼ਨ ਹੋ ਸਕਦੀ ਹੈ, ਯਾਨੀ ਕਿ ਉਹਨੂੰ ਅਗਰ ਦਰਦ ਹੋ ਰਿਹਾ ਹੈ ਜਾਂ ਬਲੀਡਿੰਗ ਹੋ ਰਹੀ ਹੈ ਉਹਦਾ ਆਪਾਂ ਸਮਾਧਾਨ ਕਰ ਸਕਦੇ ਹਾਂ, ਕੋਈ ਹੋਰ ਸਿਮਟਮ ਆ ਰਿਹਾ ਉਹਨੂੰ ਸਮਾਧਾਨ ਕਰ ਰਿਹਾ। ਤਾਂ ਬੇਸਿਕਲੀ ਸਟੇਜ 4 ਦੇ ਅੰਦਰ ਅਸੀਂ ਕੁਆਲਿਟੀ ਆਫ ਲਾਈਫ 'ਤੇ ਫੋਕਸ ਕਰਦੇ ਹਾਂ ਕਿ ਉਹਦੀ ਜਿੰਨੀ ਉਮਰ ਬਚੀ ਹੈ ਉਹ ਕੁਆਲਿਟੀ ਜੋ ਹੈ ਉਹਨੂੰ ਮਿਲ ਸਕੇ।
1: ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਹੁਣ ਸਮਾਂ ਹੋ ਗਿਆ ਇੱਕ ਵਕਫੇ ਦਾ, ਵਕਫੇ ਤੋਂ ਬਾਅਦ ਫਿਰ ਇਸ ਬਾਰੇ ਗੱਲ ਕਰਾਂਗੇ।
2: ਕੀ ਤੁਹਾਡੇ ਪੇਟ ਵਿੱਚ ਗੰਢ, ਲੰਬੇ ਸਮੇਂ ਤੋਂ ਖੰਘ, ਖੂਨ ਦੀ ਕਮੀ ਜਾਂ ਸਰੀਰ ਵਿੱਚ ਕੋਈ ਅਜੀਬ ਬਦਲਾਵ ਮਹਿਸੂਸ ਹੋ ਰਿਹਾ ਹੈ? ਦੇਰ ਨਾ ਕਰੋ, ਕੈਂਸਰ ਦਾ ਸਮੇਂ ਸਿਰ ਪਤਾ ਲੱਗ ਜਾਵੇ ਤਾਂ ਇਲਾਜ ਸੰਭਵ ਹੈ। ਹੁਣ ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ ਵਿੱਚ ਮਿਲ ਰਹੀਆਂ ਹਨ 24 ਘੰਟੇ ਸਰਜੀਕਲ ਓਨਕੋਲੋਜੀ, ਕੀਮੋਥੈਰੇਪੀ, ਟਾਰਗੇਟਿਡ ਥੈਰੇਪੀ, ਇਮਿਊਨੋਥੈਰੇਪੀ, ਜੈਨੇਟਿਕ ਟੈਸਟਿੰਗ, ਬਾਇਓਪਸੀ, ਰੇਡੀਓਲੋਜੀ ਅਤੇ ਪੈਲੀਏਟਿਵ ਕੇਅਰ ਦੀਆਂ ਸੇਵਾਵਾਂ। ਤਜਰਬੇਕਾਰ ਕੈਂਸਰ ਮਾਹਿਰ ਡਾਕਟਰ ਸ਼ੀਨੂ ਪ੍ਰਿਯਾ ਗੋਇਲ ਦੀ ਸਲਾਹ ਨਾਲ ਸਹੀ ਇਲਾਜ ਕਰਵਾਓ। ਕ੍ਰਿਸ਼ਨਾ ਸੁਪਰ ਸਪੈਸ਼ਲਿਟੀ ਹਸਪਤਾਲ, ਪਾਰਕ ਗਰੁੱਪ ਆਫ ਹਸਪਤਾਲ, ਬਠਿੰਡਾ। ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ, ਅੱਜ ਹੀ ਸੰਪਰਕ ਕਰੋ 7431000 ਐਂਡ 0164512200।
1: ਡਾਕਟਰ ਸਾਹਿਬ, ਜੇ ਕਿਸੇ ਦੀ ਪਰਿਵਾਰਕ ਹਿਸਟਰੀ ਹੈ, ਉਸਦੇ ਪਰਿਵਾਰ ਵਿੱਚ ਕਿਸੇ ਨੂੰ ਕੈਂਸਰ ਹੈ, ਤਾਂ ਇਹੋ ਜਿਹੇ ਵਿੱਚ ਸਾਡੇ ਮਰੀਜ਼ਾਂ ਨੂੰ ਆਪਾਂ ਸਾਵਧਾਨ ਕਰਨਾ ਹੈ, ਸਰੋਤਾਂ ਨੂੰ ਸਾਵਧਾਨ ਕਰਨਾ, ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ?
0: ਜੀ ਬਿਲਕੁਲ, ਇਹ ਤਾਂ ਸਭ ਤੋਂ ਪਹਿਲਾਂ ਇੰਪੋਰਟੈਂਟ ਗੱਲ ਇਹ ਹੈ ਕਿ ਤੁਹਾਨੂੰ ਕੌਸ਼ੀਅਸ ਰਹਿਣਾ ਚਾਹੀਦਾ ਹੈ ਕਿ ਅਗਰ ਮੇਨਲੀ ਫੈਮਿਲੀ ਹਿਸਟਰੀ 'ਚ ਜਿਹੜੇ ਕੈਂਸਰ ਆਉਂਦੇ ਹਨ ਜੋ ਸਪਰੈਡ ਹੁੰਦੇ ਆ, ਉਹ ਹੈ ਬ੍ਰੈਸਟ ਕੈਂਸਰ, ਕੋਲਨ ਕੈਂਸਰ, ਪ੍ਰੋਸਟੇਟ ਕੈਂਸਰ ਅਤੇ ਜਿਹੜੇ ਪੈਂਕਰੀਅਸ ਦੇ ਕੈਂਸਰ ਹੈਗੇ ਆ, ਇਹ ਸਿੰਡਰੋਮਿਕ ਹੁੰਦੇ ਆ ਜ਼ਿਆਦਾਤਰ, ਇਹ ਫੈਲਦੇ ਹੈ ਇਨ ਫੈਮਿਲੀਜ਼। ਤੋ ਸਭ ਤੋਂ ਪਹਿਲਾਂ, ਕਿਉਂਕਿ ਆਪਣੇ ਵਾਸਤੇ ਬ੍ਰੈਸਟ ਕੈਂਸਰ ਜ਼ਰੂਰੀ ਹੈ ਨੰਬਰ 1 ਤੇ ਹੈਗਾ, ਤੋ ਜਿਹੜਾ ਜਿੱਦਾਂ ਮਾਸੀ ਨੂੰ ਸੀਗਾ, ਭੂਆ ਨੂੰ ਸੀਗਾ, ਠੀਕ ਹੈ, ਫਿਰ ਇਹ ਜੋ ਫੈਮਿਲੀ 'ਚ ਕੈਂਸਰ ਰਨ ਕਰਦੇ ਹੈਗੇ ਆ, ਇਹ ਜੋ ਇਹਨਾਂ ਦੀ ਜਾਂਚ ਹੋਣੀ ਬਹੁਤ ਜ਼ਰੂਰੀ ਹੈਗੀ ਹੈ। ਇਹਨੂੰ ਵੀ ਆਪਾਂ ਸੈਕੰਡਰੀ ਪ੍ਰੀਵੈਂਸ਼ਨ 'ਚ ਲੈ ਲੈਂਦੇ ਹਾਂ, ਸਕਰੀਨਿੰਗ ਕਰਦੇ ਹਾਂ ਇਹਨਾਂ ਦੀ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹਰੇਕ ਜਿਹੜੀ 40 ਸਾਲ ਤੋਂ ਪਹਿਲਾਂ ਉਹਨਾਂ ਦੇ ਤਾਂ ਅਲਟਰਾਸਾਊਂਡ ਹੋਣਾ ਹੀ ਚਾਹੀਦਾ, ਪਰ ਜਿਹਨਾਂ ਦੀ ਫੈਮਿਲੀ ਹਿਸਟਰੀ ਹੈ ਉਹਨਾਂ ਵਾਸਤੇ ਅਸੀਂ MRI ਐਡਵਾਈਸ ਕਰਦੇ ਹਾਂ, ਔਰ ਇੱਕ ਜੈਨੇਟਿਕ ਟੈਸਟਿੰਗ ਐਡਵਾਈਸ ਕਰਦੇ ਹਾਂ ਜਿਹਨੂੰ ਆਪਾਂ BRCA1 and 2 ਜੀਨ ਕਹਿੰਦੇ ਹਾਂ। ਇਹ ਜੀਨ ਹੈਗਾ ਜਿਹੜਾ ਅੱਗੇ ਫੈਮਿਲੀ ਦੇ ਅੰਦਰ ਰਨ ਕਰਦਾ। ਤੋ ਅਗਰ ਮਦਰ ਦਾ ਪੋਜ਼ਿਟਿਵ ਹੈਗਾ ਹੈ ਤਾਂ ਅੱਗੇ ਬੱਚੇ ਜਿਹੜੀ ਬੇਟੀ ਹੈ ਉਹਦਾ ਹੋਣਾ ਚਾਹੀਦਾ ਇਹ ਟੈਸਟਿੰਗ। ਸੋ ਇਹ ਜੈਨੇਟਿਕ ਕਾਉਂਸਲਿੰਗ 'ਚ ਆ ਜਾਂਦਾ ਹੈ, ਔਰ ਇਹ ਜਿਹੜੇ ਓਨਕੋਲੋਜਿਸਟ ਕਰਦੇ ਹੈਗੇ ਆ ਜੈਨੇਟਿਕ ਕਾਉਂਸਲਿੰਗ, ਜਿਨ੍ਹਾਂ ਦੇ ਵੀ BRCA ਪੋਜ਼ਿਟਿਵ ਹੁੰਦਾ ਹੈ, ਉਹਨਾਂ ਨੂੰ ਫਰਦਰ ਜਿਹੜੇ ਕੀਮੋ ਪ੍ਰੀਵੈਂਸ਼ਨ ਦੇ ਮੋਡਸ ਆਪਾਂ ਦੱਸਦੇ ਹਾਂ ਕਿ ਆਪਾਂ ਕਿਸ ਤਰ੍ਹਾਂ ਕੈਂਸਰ ਹੋਣ ਤੋਂ ਰੋਕ ਸਕਦੇ ਹੈਗੇ।
1: ਜੀ ਡਾਕਟਰ ਸਾਹਿਬ, ਭਾਰਤ ਸਰਕਾਰ ਤੇ ਪੰਜਾਬ ਸਰਕਾਰ ਕਈ ਸਕੀਮਾਂ, ਕਈ ਪ੍ਰੋਗਰਾਮ ਵੀ ਚਲਾ ਰਹੀ ਹੈ ਕੈਂਸਰ ਦੀ ਰੋਕਥਾਮ ਜਾਂ ਉਸਦੇ ਇਲਾਜ ਲਈ, ਉਹਨਾਂ ਬਾਰੇ ਵੀ ਸਾਡੇ ਸਰੋਤਿਆਂ ਨੂੰ ਥੋੜੀ ਜਾਣਕਾਰੀ।
0: ਹਾਂਜੀ, ਦੇਰ ਆਰ ਵੇਰੀਅਸ ਗਵਰਨਮੈਂਟ ਸਕੀਮਸ ਹੈਗੇ ਆ, ਐਂਡ ਜੋ ਗਵਰਨਮੈਂਟ ਇਨੀਸ਼ੀਏਟਿਵ ਹੈ, NPCDCS, ਇਹ ਇੱਕ ਨੈਸ਼ਨਲ ਪ੍ਰੋਗਰਾਮ ਹੈ ਫੋਰ ਦਾ ਪ੍ਰੀਵੈਂਸ਼ਨ ਆਫ ਕੈਂਸਰ, ਡਾਇਬਟੀਜ਼, CVD ਐਂਡ ਸਟਰੋਕ। ਇਹ ਸਾਡੀ ਜੋ ਸਰਕਾਰ ਹੈ ਵੇਰੀਅਸ ਸਕਰੀਨਿੰਗ ਕੈਂਪਸ ਲਗਾਉਂਦੀ ਹੈ ਇਹਦੇ ਅਧੀਨ, ਐਂਡ ਜੋ ਗਵਰਨਮੈਂਟ ਇਨੀਸ਼ੀਏਟਿਵ ਹੈਗੇ ਆ ਜਿਨ੍ਹਾਂ ਨੇ ਜਿੱਦਾਂ 5 ਲੱਖ ਵਾਲਾ ਕਾਰਡ ਹੈ, 10 ਲੱਖ ਵਾਲਾ ਕਾਰਡ ਹੈ, ਇਹਦੇ ਅੰਦਰ ਵੀ ਜੋ ਕੈਂਸਰ ਦੀ ਵੇਰੀਅਸ ਸੁਵਿਧਾਵਾਂ ਜੋ ਹੈ ਕਵਰ ਹੋਈਆਂ ਹੈ, ਐਂਡ ਫਰਦਰ ECHS, CAPF ਤੇ ਰੇਲਵੇਜ਼ ਦੇ ਥਰੂ ਵੀ ਆਪਾਂ ਜਿਹੜਾ ਹੈ ਕੈਂਸਰ ਦਾ ਇਲਾਜ ਜਿਹੜਾ ਹੈਗਾ ਮੁਫਤ ਕਰ ਰਹੇ ਹੈਗੇ ਆ। ਸੋ ਇਹ ਜੋ ਸਰਕਾਰ ਫ੍ਰੀ ਸਕਰੀਨਿੰਗ ਕੈਂਪਸ ਵੀ ਬੱਸਾਂ ਮਿਲਦੀਆਂ, ਜਿਹਦੇ ਅੰਦਰ ਬੱਸਿਸ ਦੇ ਅੰਦਰ ਵੀ ਜਿਹੜੇ ਪੈਪਸਮੀਅਰ ਐਂਡ ਅਲਟਰਾਸਾਊਂਡ ਅਵੇਲੇਬਲ ਹੈਗੇ ਆ, ਜਿਹਦੇ ਨਾਲ ਕੈਂਸਰ ਦੀ ਰੋਕਥਾਮ ਵਾਸਤੇ ਲੋਕਾਂ ਨੂੰ ਜਾਗਰੂਕ ਵੀ ਕਰਦੇ ਹਾਂ ਆਪਾਂ, ਅਤੇ ਜਿਹੜਾ ਉਹਨਾਂ ਦਾ ਜਲਦੀ ਡਿਟੈਕਸ਼ਨ ਬਾਰੇ ਵੀ ਆਪਾਂ ਨੂੰ ਉਹਨਾਂ ਨੂੰ ਸਾਵਧਾਨ ਕਰਦੇ ਹਾਂ।
1: ਜੀ ਡਾਕਟਰ ਸਾਹਿਬ, ਹਰ ਵਿਅਕਤੀ ਇਹ ਜਾਣਨਾ ਚਾਹੁੰਦਾ ਹੈ ਕਿ ਉਹ ਆਪਣੇ ਪਰਿਵਾਰ ਨੂੰ ਜਾਂ ਆਪਣੇ ਆਪ ਨੂੰ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਕਿਵੇਂ ਬਚਾ ਸਕਦਾ ਹੈ। ਸਾਡੇ ਸਰੋਤਿਆਂ ਲਈ ਕੁਝ ਅਜਿਹੇ ਸੌਖੇ ਅਤੇ ਵਿਹਾਰਕ ਜੀਵਨ ਸ਼ੈਲੀ ਦੇ ਸੁਝਾਅ ਦਿਓ ਜਿਨ੍ਹਾਂ ਨਾਲ ਉਹ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਕੈਂਸਰ ਦੇ ਖਤਰੇ ਤੋਂ ਬਚਾ ਸਕੇ।
0: ਹਾਂਜੀ ਬਿਲਕੁਲ, ਇਹਦੀ ਗੱਲ ਆਪਾਂ ਪਹਿਲਾਂ ਕਰ ਚੁੱਕੇ ਹਾਂ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਹੈਲਦੀ ਵੇਟ ਹੋਣਾ ਬਹੁਤ ਜ਼ਰੂਰੀ ਹੈ। ਬਹੁਤ ਸਾਰੀਆਂ ਬਿਮਾਰੀਆਂ ਓਬੀਸਿਟੀ ਨਾਲ ਰਿਲੇਟਡ ਹੈਗੀਆਂ। ਸੋ ਓਬੀਸਿਟੀ ਦਾ ਬੇਸਿਕਲੀ ਇੰਨਾ ਆਪਾਂ ਕਿਉਂ ਡਿਸਕਸ ਕਰਦੇ ਹਾਂ, ਜਦੋਂ ਆਪਣਾ ਸਰੀਰ ਓਵਰਵੇਟ ਹੁੰਦਾ ਉਹਦੇ ਅੰਦਰ ਟੌਕਸਿਨਸ ਆ ਜਾਂਦੇ ਆ, ਤਾਂ ਉਹ ਟੌਕਸਿਨਸ ਜਿਹੜੇ ਆ ਨੰਬਰ 1 ਤਾਂ ਇਮਿਊਨਿਟੀ ਘਟਾਉਂਦੇ ਆ, ਜਿਵੇਂ ਆਪਾਂ ਗੱਲ ਕੀਤੀ ਕਿ ਉਹ ਸੈੱਲ ਦੁਬਾਰਾ ਰਿਪੇਅਰ ਨਹੀਂ ਹੋ ਸਕਦਾ, ਤਾਂ ਇਮਿਊਨਿਟੀ ਘੱਟ ਹੋਏਗੀ ਤਾਂ ਉਹ ਕੈਂਸਰ ਉਸੇ ਜਗ੍ਹਾ ਤੇ ਗਰੋ ਕਰਦਾ ਹੈਗਾ, ਹੈ ਨਾ, ਇਹਦੀ ਆਪਾਂ ਗੱਲ ਕੀਤੀ ਹੈ ਪਹਿਲਾਂ। ਸੋ ਟੌਕਸਿਨਸ ਘਟਾਉਣ ਵਾਸਤੇ ਵਟ ਇਜ਼ ਦਾ ਫਰਸਟ ਸਟੈਪ, ਦੈਟ ਇਜ਼ ਐਂਟੀ ਆਕਸੀਡੈਂਟ ਰਿਚ ਡਾਇਟ। ਤੇ ਇਹ ਕਿਆ ਹੁੰਦੀ ਹੈ ਐਂਟੀ ਆਕਸੀਡੈਂਟ ਰਿਚ ਡਾਇਟ? ਇਹ ਹੁੰਦਾ ਹੈ ਕਿ ਉਹ ਟੌਕਸਿਨਸ ਮਾਰਨ ਵਾਸਤੇ ਐਂਟੀ ਆਕਸੀਡੈਂਟਸ ਹੁੰਦੇ ਆ, ਠੀਕ ਹੈ।

0: नमस्कार, ये आकाशवाणी है। हुण तुसी गुरविंदर सिंह सहोता तो प्रादेशिक खबरां सुनो। सरकार ने लोक सभा विच जनतक प्रीख्यावां अनुचित साधनां दी रोकथाम सोध बिल 226 पेश कीता है। यह बिल जनतक प्रीख्यावां अनुचित साधनां दी रोकथाम एक्ट 224 विच सोध करन दी व्यवस्था करदा है। भाजपा के जनरल सकत्तर अते राज सभा मैंबर तरुण चुग ने कहा है कि प्रीख्यावां विच गलतियां नूं रोकण लई प्रस्तावित बिल प्रधानमंत्री नरेंद्र मोदी दी देश के नौजवानों ते विद्यार्थियों के भविख नूं सुरक्षित करन प्रति अटुट वचनबद्धता नूं दर्शाउंदा है।
1: प्रधानमंत्री जी ने विशेषज्ञों की टास्क फोर्स, कानून, विशेष अदालतें, देश के नौजवानों का भविष्य सुरक्षित हो उसके लिए फैसले लिए हैं और निरंतर भारत आगे बढ़े, भारत के नौजवानों के सपने और संकल्प पूरे हों। प्रधानमंत्री मोदी जी संसाधनों को खड़ा करके, सीटों को बढ़ाकर नए नए अवसर पैदा कर रहे हैं और देश की जेन जी भारत की तरक्की में भागीदार भी बन रही है और लगातार प्रयासरत है।
0: ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਮੰਡਲ ਨੇ ਫਾਸਟ ਟਰੈਕ ਅਦਾਲਤਾਂ ਸਥਾਪਿਤ ਕਰਨ ਅਤੇ ਪੇਪਰ ਲੀਕ ਤੇ ਪ੍ਰੀਖਿਆਵਾਂ ਵਿੱਚ ਗੜਬੜੀਆਂ ਦੇ ਮਾਮਲਿਆਂ ਵਿੱਚ ਸਖਤ ਸਜ਼ਾ ਨੂੰ ਯਕੀਨੀ ਬਣਾਉਣ ਲਈ ਇੱਕ ਖਰੜਾ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ। ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੱਲ੍ਹ ਮੁਹਾਲੀ ਵਿੱਚ ਪਲਾਕਸ਼ਾ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਿੱਥੇ ਉਨ੍ਹਾਂ 90 ਵਿਦਿਆਰਥੀਆਂ ਨੂੰ ਬੀਟੈਕ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ। ਰਾਸ਼ਟਰਪਤੀ ਕੋਵਿੰਦ ਨੇ ਆਪਣੇ ਪੋਤੇ ਨੂੰ ਬੀਟੈਕ ਦੀ ਡਿਗਰੀ ਵੀ ਪ੍ਰਦਾਨ ਕੀਤੀ, ਜਿਸਨੇ ਇੱਥੇ ਮੁਹਾਲੀ ਵਿੱਚ ਪੜ੍ਹਾਈ ਕੀਤੀ ਸੀ। ਸਮਾਗਮ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, DRDO ਦੇ ਸਾਬਕਾ ਚੇਅਰਮੈਨ ਡਾਕਟਰ ਸਮੀਰ ਵੀ ਕਾਮਤ, ਪਲਾਕਸ਼ਾ ਯੂਨੀਵਰਸਿਟੀ ਦੇ ਚਾਂਸਲਰ ਪ੍ਰੋਫੈਸਰ ਸ਼ੰਕਰ ਸ਼ਾਸਤਰੀ, ਮਾਪੇ ਅਤੇ ਵਿਦਿਆਰਥੀ ਸ਼ਾਮਲ ਹੋਏ। ਇਸ ਮੌਕੇ ਆਪਣੇ ਸੰਬੋਧਨ ਵਿੱਚ ਰਾਮਨਾਥ ਕੋਵਿੰਦ ਨੇ ਨੌਜਵਾਨ ਇੰਜੀਨੀਅਰਾਂ ਨੂੰ ਰਾਸ਼ਟਰ ਨਿਰਮਾਣ ਲਈ ਆਪਣੇ ਗਿਆਨ ਤੇ ਤਕਨੀਕੀ ਮੁਹਾਰਤ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਇਸ ਨੂੰ ਬਹੁਤ ਮਾਣ ਵਾਲੀ ਗੱਲ ਦੱਸਦੇ ਹੋਏ ਕੋਵਿੰਦ ਨੇ ਕਿਹਾ ਕਿ ਇਹ ਮੌਕਾ ਹੋਰ ਵੀ ਖਾਸ ਹੋ ਗਿਆ ਹੈ ਕਿਉਂਕਿ ਮੈਂ 25 ਜੁਲਾਈ 2017 ਨੂੰ ਭਾਰਤ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਸੀ ਅਤੇ ਅੱਜ ਉਸੇ ਦਿਨ ਮੈਨੂੰ ਇਹਨਾਂ ਨੌਜਵਾਨ ਗ੍ਰੈਜੂਏਟਾਂ ਨੂੰ ਡਿਗਰੀਆਂ ਪ੍ਰਦਾਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਰੂਪਨਗਰ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਉੱਚ ਪ੍ਰਸ਼ਾਸਨਿਕ ਸੇਵਾਵਾਂ ਦੀ ਤਿਆਰੀ ਕਰਵਾਉਣ ਲਈ ਆਪਣੇ ਹੀ ਸ਼ਹਿਰ ਵਿੱਚ ਮਿਆਰੀ ਕੋਚਿੰਗ ਦੀ ਸਹੂਲਤ ਪ੍ਰਦਾਨ ਕਰਨ ਲਈ ਸਰਕਾਰੀ ਪੋਲੀਟੈਕਨਿਕ ਕਾਲਜ ਰੂਪਨਗਰ ਵਿਖੇ ਰੂਪਨਗਰ IAS ਕੋਚਿੰਗ ਅਕੈਡਮੀ ਦਾ ਉਦਘਾਟਨ ਕੀਤਾ ਗਿਆ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਇਸਦਾ ਉਦਘਾਟਨ ਕਰਦਿਆਂ ਕਿਹਾ ਕਿ ਇਹ

0: ਅਕੈਡਮੀ ਜ਼ਿਲ੍ਹੇ ਦੇ ਹੋਣਹਾਰ ਨੌਜਵਾਨਾਂ ਲਈ ਨਵੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਲ੍ਹੇਗੀ ਅਤੇ ਉਹਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਬਿਹਤਰ ਮਾਰਗਦਰਸ਼ਨ ਪ੍ਰਦਾਨ ਕਰੇਗੀ। ਸੰਗਰੂਰ ਦੇ ਭਾਜਪਾ ਦਫ਼ਤਰ ਤੇ ਬੀਤੀ ਰਾਤ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ ਹੈ। ਹਾਲਾਂਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਗਰੂਰ ਦੇ ਐਸਪੀਡੀ ਦਵਿੰਦਰ ਅਤਰੀ ਨੇ ਦੱਸਿਆ ਕਿ
1: ਅਸੀਂ ਹੁਣ ਇੰਸਪੈਕਸ਼ਨ ਕਰ ਰਹੇ ਹਾਂ, ਇੱਕ ਬੀਅਰ ਦੀ ਬੋਤਲ ਦੇ ਵਿੱਚ ਪੈਟਰੋਲ ਪਾ ਕੇ ਤੇ ਉਹ ਬੱਤੀ ਵਗੈਰਾ ਬੰਬ ਲੱਗ, ਜਿੱਦਾਂ ਬੋਤਲ ਪੈਟਰੋਲ ਪੰਪ ਜਿਹਨੂੰ ਬੋਲਦੇ ਆ, ਉਹ ਜੋ ਬਿਲਡਿੰਗ ਆ ਉਹਦੇ ਬਾਹਰਲੀ ਜਿਹੜੀ ਆਊਟਰ ਕੋਰਡਰ ਨਾਲ ਕੰਧ ਹੈਗੀ ਆ, ਉਤੋਂ ਥਰੋ ਕਰਕੇ ਜਿਹੜਾ ਬਿਲਡਿੰਗ ਦੇ ਦੋ ਏਸੀ ਦੇ ਵਿਚਾਲੇ ਜਿਹੜੀ ਆ ਉਹ ਬੋਤਲ ਮਾਰੀ ਗਈ ਆ ਅਤੇ ਅੱਗ ਦੇ ਨਿਸ਼ਾਨ ਨੇ। ਤੋ ਅਸੀਂ ਹੁਣ ਜਿਹੜਾ FIR ਲਾਜ ਕਰਕੇ ਜਿਹੜੇ ਦੋਸ਼ੀ ਨੇ ਇਹ ਬਦਮਾਸ਼ੀ ਜਿਹਨੇ ਕੀਤੀ ਆ ਉਹਨੂੰ ਉਹਨਾਂ ਦੇ ਖਿਲਾਫ਼ ਪਰਚਾ ਦਰਜ ਕਰਕੇ ਤੇ ਉਹਨਾਂ ਦੇ ਖਿਲਾਫ਼ ਸਖ਼ਤ ਜਿਹੜੀ ਕਾਨੂੰਨੀ ਕਾਰਵਾਈ ਕਰਾਂਗੇ।
0: ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਚੇਅਰਪਰਸਨ ਰਾਜ ਲਾਲੀ ਗਿੱਲ ਦੀ ਅਗਵਾਈ ਹੇਠ ਭਲਕੇ 28 ਜੁਲਾਈ ਨੂੰ ਸਵੇਰੇ 10:30 ਵਜੇ ਮਿਮਿਟ ਕਾਲਜ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਲੋਕ ਅਦਾਲਤ ਲਗਾਈ ਜਾਵੇਗੀ। ਲੋਕ ਅਦਾਲਤ ਦਾ ਉਦੇਸ਼ ਮਹਿਲਾਵਾਂ ਨੂੰ ਆਪਣੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਨੂੰ ਸਿੱਧਾ ਕਮਿਸ਼ਨ ਅਤੇ ਪੁਲਿਸ ਅਧਿਕਾਰੀਆਂ ਸਾਹਮਣੇ ਰੱਖਣ ਲਈ ਇੱਕ ਮੰਚ ਉਪਲਬਧ ਕਰਵਾਉਣਾ ਹੈ। ਮਹਿਲਾ ਕਮਿਸ਼ਨ ਨੇ ਸਮੂਹ ਜਨਤਾ ਨੂੰ ਅਪੀਲ ਕੀਤੀ ਹੈ ਕਿ ਲੋਕ ਅਦਾਲਤ ਵਿੱਚ ਹਿੱਸਾ ਲੈ ਕੇ ਆਪਣੀਆਂ ਸਮੱਸਿਆਵਾਂ ਸਿੱਧਾ ਕਮਿਸ਼ਨ ਅੱਗੇ ਰੱਖਣ ਦਾ ਲਾਭ ਉਠਾਇਆ ਜਾਵੇ। ਫਾਜ਼ਿਲਕਾ ਪੁਲਿਸ ਨੇ ਇੱਕ ਨੌਜਵਾਨ ਦੀ ਗੱਡੀ ਵਿੱਚ ਨਸ਼ੀਲੀਆਂ ਗੋਲੀਆਂ ਰੱਖ ਕੇ ਉਸ ਨੂੰ ਗਲਤ ਢੰਗ ਨਾਲ ਫਸਾਉਣ ਦੀ ਕੋਸ਼ਿਸ਼ ਵਿੱਚ ਆਪਣੇ ਹੀ ਇੱਕ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਫਾਜ਼ਿਲਕਾ ਪੁਲਿਸ ਦੇ ਮੁਖੀ ਗਗਨ ਅਜੀਤ ਸਿੰਘ ਨੇ ਜਾਂਚ ਤੋਂ ਬਾਅਦ ਇਹ ਵਿਭਾਗੀ ਕਾਰਵਾਈ ਪੰਜਾਬ ਪੁਲਿਸ ਦੇ ਮੁਲਾਜ਼ਮ ਕਰਨੈਲ ਸਿੰਘ ਤੇ ਕੀਤੀ ਹੈ। ਦੇਸ਼ ਅੱਜ ਸਾਬਕਾ ਰਾਸ਼ਟਰਪਤੀ ਤੇ ਉੱਘੇ ਵਿਗਿਆਨੀ ਡਾਕਟਰ APJ ਅਬਦੁਲ ਕਲਾਮ ਨੂੰ ਉਹਨਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਉਹਨਾਂ ਭਾਰਤ ਦੇ ਪੁਲਾੜ ਤੇ ਮਿਜ਼ਾਈਲ ਵਿਕਾਸ ਪ੍ਰੋਗਰਾਮਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਡਾਕਟਰ ਅਬਦੁਲ ਕਲਾਮ ਨੂੰ ਭਾਰਤ ਦੇ ਮਿਜ਼ਾਈਲ ਮੈਨ ਵਜੋਂ ਵੀ ਜਾਣਿਆ ਜਾਂਦਾ ਹੈ। ਉਹਨਾਂ ਦਾ ਦੇਹਾਂਤ ਅੱਜ ਦੇ ਦਿਨ 2015 ਵਿੱਚ ਹੋਇਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਡਾਕਟਰ APJ ਅਬਦੁਲ ਕਲਾਮ ਦੀ ਬਰਸੀ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹਨਾਂ ਦਾ ਸਾਦਾ ਜੀਵਨ ਅਤੇ ਉੱਚੇ ਵਿਚਾਰ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਚਾਨਣ ਮੁਨਾਰਾ ਰਹਿਣਗੇ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਟ ਲਈ @AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ 1:15 ਤੇ 21 ਸਕਿੰਟ। ਤੇ ਹੁਣ ਤੁਸੀਂ ਮੇਰੇ ਯਾਨੀ ਆਕਾਂਕਸ਼ਾ ਅਰੋੜਾ ਦੇ ਨਾਲ ਅਨੰਤ ਮਾਣੂਗੇ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ। ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸਾਡੇ ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ ਆਪਣੇ ਪਸੰਦੀਦਾ ਹਿੰਦੀ ਫਿਲਮੀ ਗੀਤਾਂ ਦੀ ਫਰਮਾਇਸ਼ ਦੇ ਨਾਲ। ਬਸ ਡਾਇਲ ਕਰੋ ਸਾਡਾ ਫੋਨ ਨੰਬਰ 0164-2240-331 ਤੇ ਜਦ ਤੱਕ ਤੁਸੀਂ ਸਾਨੂੰ ਟੈਲੀਫੋਨ ਮਿਲਾਉਂਦੇ ਹੋ ਆਓ ਸੁਣਦੇ ਹਾਂ ਪੈਪੋ ਦੀ ਆਵਾਜ਼ ਦੇ ਵਿੱਚ ਫਿਲਮ ਸੁਲਤਾਨ ਦਾ ਇਹ ਗੀਤ।

0: 0104 240 331 ਡਾਇਲ ਕਰਕੇ ਸਾਡੇ ਨਾਲ ਜੁੜ ਗਏ ਨੇ ਸਾਡੇ ਅੱਜ ਦੇ ਪਹਿਲੇ ਸਰੋਤਾ। ਆਓ ਸੁਣਦੇ ਆ ਉਹਨਾਂ ਦੀ ਫਰਮਾਇਸ਼।
1: ਹੈਲੋ,
2: ਸਤਿ
1: ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ?
2: ਮੈਂ ਮਲਕੀਤ ਸਿੰਘ ਕੜਿਆਣਾ ਜੀ, ਆ ਰਹੀ ਹੈ ਨਵੀਂ ਬਸਤੀ ਬਠਿੰਡੇ ਤੋਂ ਬੋਲਦਾ, ਮੇਰਾ ਪਿੰਡ ਆ ਕੜਿਆਣਾ ਜੀ। ਮੈਂ ਦੱਸਣਾ ਚਾਹੁੰਦਾ ਜੀ, ਮੇਰਾ 9-7 ਨੂੰ ਫੋਨ ਲੱਗਿਆ ਸੀ ਜੀ।
1: ਜੀ ਜੀ,
2: ਹਾਂਜੀ, ਮੈਂ 15 ਤੋਂ ਪਹਿਲਾਂ ਨੀ ਲਾਉਂਦਾ ਜੀ, ਮੈਂ ਮਨਜੀਤ ਜੀ ਦੱਸ
1: ਜੀ। ਜੀ, ਬਹੁਤ ਬਹੁਤ ਵਧੀਆ ਮਲਕੀਤ ਜੀ, ਤੇ ਅੱਜ ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ?
2: ਮੈਂ ਜੀ ਪ੍ਰਤੀਗਿਆ ਦਾ ਸੁਣਾ ਦਿਓ ਜੀ।
1: ਠੀਕ ਹੈ ਜੀ।
2: ਹਾਂਜੀ
1: ਜੀ ਮਲਕੀਤ ਜੀ, ਤੁਹਾਡੀ ਫਰਮਾਇਸ਼ ਵਾਲਾ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈਟ ਤੇ।
2: ਅਸੀਂ ਕਾਪੀ ਤੇ ਲਿਖ ਕੇ ਰੱਖਦੇ ਭੈਣ ਜੀ, ਪਹਿਲਾਂ ਵਾਲੇ ਲੋਕਾਂ ਤੇ।
1: ਜੀ ਬਹੁਤ ਸ਼ੁਕਰੀਆ ਜੀ, ਬਹੁਤ
2: ਸ਼ੁਕਰੀਆ ਵੀ ਲੱਗ ਰਿਹਾ ਜੀ।
1: ਜੀ ਜੀ ਜੀ,
0: ਸੁਣਦੇ ਆ ਮਲਕੀਤ ਸਿੰਘ ਜੀ ਦੀ ਫਰਮਾਇਸ਼ ਤੇ ਇਹ ਗੀਤ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਸ਼੍ਰੀਮਦ ਭਾਗਵਤ ਗੀਤਾ ਦਾ ਅਸਲੀ ਸੰਦੇਸ਼ ਕੀ ਹੈ? ਕੀ ਤੁਸੀਂ ਜੀਵਨ ਦੇ ਪ੍ਰਸ਼ਨਾਂ ਦੇ ਉੱਤਰ ਸੱਚ ਗਿਆਨ ਦੀ ਰੋਸ਼ਨੀ ਵਿੱਚ ਲੱਭਣਾ ਚਾਹੁੰਦੇ ਹੋ? ਤਾਂ ਜ਼ਰੂਰ ਸੁਣੋ ਸ਼੍ਰੀਮਦ ਭਗਵਤ ਗੀਤਾ ਯਥਾਰਥ ਰੂਪ ਸਨਾਤਨ ਸੱਚ ਦੀ ਖੋਜ ਦਾ ਅਗਲਾ ਅੰਕ, ਮਿਤੀ 28 ਜੁਲਾਈ, ਦਿਨ ਮੰਗਲਵਾਰ, ਸ਼ਾਮ 5:30 ਵਜੇ।

0: वाचक ममता अरोड़ा, प्रोग्राम दे निर्माता ते निर्देशक बलजीत शर्मा। ता फिर सुनना ना भूलना, मिति 28 जुलाई दिन मंगलवार शाम 5:30 बजे प्रोग्राम हर अकाल उस्तत।
1: जी, FM बैंड 101.1 MHz ते तुसी ट्यून कीता है आकाशवाणी FM बठिंडा ते सुन रहे हो प्रोग्राम टेलीफोन मिलाओ जी। ते आओ देखते हां हुन किन्ना दा टेलीफोन मिल गया है।
2: हेलो
3: जी।
2: हेलो
3: हेलो
2: हेलो, नमस्कार जी।
3: हां जी, भैन कांक्षा अरोड़ा जी, तुहानू ते सारे सुन वाले श्रोतियां नू प्यार भरी सत श्री अकाल जी।
2: सत श्री अकाल जी, कौन ते कित्थों बोल रहे हो तुसी?
3: ਭੈਣ ਜੀ, ਮੈਂ 1-Way ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ ਬੋਲਦਾ ਜੀ।
2: ਜੀ ਜਗਦੀਸ਼ ਜੀ, ਤੇ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ ਸਾਡੇ ਕੋਲ?
3: ਭੈਣ ਜੀ, ਇੱਕ ਬੜਾ ਹੀ ਮਧੁਰ ਗੀਤ ਹੈ, ਫਿਲਮ ਹੈ ਜੀ ਪਿਆਰ ਕੀਆ ਤੋ ਡਰਨਾ ਕਿਆ
2: ਜੀ,
3: ਪਰ ਰਫੀ ਸਾਹਿਬ ਜੀ ਦੀ ਆਵਾਜ਼ ਹੈ।
2: ਠੀਕ ਹੈ ਜੀ।
3: ਜਾਨੇ ਬਹਾਰ ਹੁਸਨ ਤੇਰਾ ਬੇਮਿਸਾਲ ਹੈ।
2: ਠੀਕ ਹੈ ਜੀ ਜਗਦੀਸ਼ ਜੀ, ਤੁਹਾਡੀ ਪਸੰਦ ਹੈ ਗੀਤ ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ ਹੈ, ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ।
3: ਧੰਨਵਾਦ ਭੈਣ ਜੀ, ਧੰਨਵਾਦ।

0: ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
1: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
0: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233।
2: ਸਿਫਰ 1642-43-31 ਡਾਇਲ ਹੋ ਗਿਆ ਜੀ ਤੇ ਸਾਡੇ ਨਾਲ ਜੁੜ ਗਏ ਨੇ ਸਾਡੇ ਅਗਲੇ ਕਾਲਰ, ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼।
3: ਹੈਲੋ
4: ਹੈਲੋ ਜੀ
3: ਹੈਲੋ
4: ਮੈਡਮ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ?
4: ਮੈਂ ਦਲੀਪ ਸਿੰਘ ਜੀ, ਸਾਬਕਾ ਸਰਪੰਚ ਪਿੰਡ ਜੈਮਲ ਸਿੰਘ ਵਾਲਾ ਨੇੜੇ ਟੱਪਾ ਮੰਡੀ
3: ਜੀ। ਦਲੀਪ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ।
4: ਬੜੀ ਮਿਹਰਬਾਨੀ ਜੀ ਆਪਕੀ।
3: ਤੇ ਅੱਜ ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ?
4: ਹੀਰੋ ਫਿਲਮ ਦਾ ਗੀਤ ਹੈ ਜੀ, ਪਿਆਰ ਕਰਨੇ ਵਾਲੇ ਕਭੀ ਦਬਦੇ ਨਹੀਂ
3: ਜੀ। ਬਹੁਤ ਵਧੀਆ, ਤੇ ਦਲੀਪ ਸਿੰਘ ਜੀ ਦੀ ਫਰਮਾਇਸ਼ ਤੇ ਸੁਣਦੇ ਆ ਜੀ ਇਹ ਗੀਤ।

0: ਜੀ 0164-242-3331 ਡਾਇਲ ਹੋ ਗਿਆ ਤੇ ਸਾਡੇ ਨਾਲ ਜੁੜ ਗਏ ਨੇ ਸਾਡੇ ਅਗਲੇ ਕਾਲਰ, ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼।
1: ਹੈਲੋ,
2: ਨਮਸਕਾਰ ਮੈਮ।
1: ਹੈਲੋ,
2: ਨਮਸਕਾਰ ਮੈਮ।
1: ਹੈਲੋ
2: ਹੈਲੋ,
1: ਹਾਂਜੀ ਨਮਸਕਾਰ ਜੀ।
2: ਹੋਰ ਮੈਮ ਠੀਕ ਹੋ ਜੀ?
1: ਹਾਂਜੀ ਹਾਂਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ?
2: ਮੈਡਮ ਕਰਮਜੀਤ ਸਿੰਘ ਗੱਲ ਕਰ ਰਿਹਾ ਜੀ, ਭਗਤਾ ਭਾਈ ਤੋਂ।
1: ਠੀਕ ਹੈ ਜੀ। ਕਰਮਜੀਤ ਜੀ, ਕਿਹੜਾ ਗੀਤ ਸੁਣਨਾ ਚਾਹੋਗੇ ਅੱਜ ਤੁਸੀਂ?
2: ਹਾਂਜੀ,
1: ਗੀਤ ਕਿਹੜਾ ਸੁਣਨਾ ਚਾਹੋਗੇ ਅੱਜ ਤੁਸੀਂ?
2: ਮੈਮ ਕੱਚੇ ਧਾਗੇ ਸੰਧਾ ਲਗਾ ਦੋ ਜੀ,
1: ਠੀਕ
2: ਹੈ
1: ਜੀ।
2: ਦਿਲ ਨਹੀਂ ਜਾਣ ਵੀ ਮੰਗਦਾ।
1: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਕਰਮਜੀਤ ਜੀ ਕਾਲ ਕਰਨ ਲਈ। ਤੁਹਾਡੀ ਪਸੰਦ ਦਾ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਤੇ।

0: ਸਾਡੇ ਨਾਲ ਜੁੜ ਗਏ ਨੇ ਸਾਡੇ ਅੱਜ ਦੇ ਆਖਰੀ ਕਾਲਰ ਤੇ ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ
1: ਹੈਲੋ
2: ਹੈਲੋ
1: ਹੈਲੋ
2: ਨਮਸਕਾਰ ਜੀ।
1: ਨਮਸਕਾਰ ਭੈਣ ਜੀ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ?
1: ਇੰਦਰਜੀਤ ਬੋਲਦਾ ਜੀ, ਪਿੰਡ ਜੀਦੇ ਤੋਂ ਜੀ।
2: ਇੰਦਰਜੀਤ ਜੀ, ਬਹੁਤ ਬਹੁਤ ਸਵਾਗਤ ਹੈ ਤੇ ਤੁਸੀਂ ਦੱਸੋ ਅੱਜ ਕਿਹੜਾ ਗੀਤ ਸੁਣਨਾ ਚਾਹੋਗੇ ਸਾਡੇ ਤੋਂ?
1: ਫਿਲਮਾਂ ਜੀ ਦੋ ਕਲੀਆਂ ਜੋ ਬੱਚੇ ਮਣ ਕੇ ਸੱਚੇ ਜੀ।
2: ਜੀ ਬਿਲਕੁਲ, ਤੁਹਾਡਾ ਪਸੰਦੀਦਾ ਗੀਤ ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ।
1: ਇੱਕ ਨਾ ਜੀ ਆਹ ਜਿਹੜਾ ਨਗੀਨਾ ਫਿਲਮ ਦੇ ਗਾ ਲਿਆ ਰੁੱਤ ਕੱਚੀ ਆ ਜੀ, ਇਹ ਨਾ ਸਾਰੇ ਰੋਤੇ ਨੂੰ ਕਿਹਾ ਜਾਂਦਾ ਨਾਲ ਵਾਇਆ ਕਰੋ ਜੀ। ਇਹ
2: ਕੋਈ ਗੱਲ ਨੀ ਇੰਦਰਜੀਤ ਜੀ, ਜੀ ਜੀ ਬਹੁਤ ਬਹੁਤ ਸ਼ੁਕਰੀਆ। ਆਓ ਸੁਣਦੇ ਆ ਇੰਦਰਜੀਤ ਜੀ ਦੀ ਫਰਮਾਇਸ਼ ਤੇ ਇਹ ਗੀਤ।
3: ਮਨ ਕੇ ਸੱਚੇ

ਇਸ ਗੀਤ ਦੀ ਫਰਮਾਇਸ਼ ਲੈ ਕੇ ਆਏ ਸਨ ਪਿੰਡ ਸਮਾਲਸਰ ਜ਼ਿਲ੍ਹਾ ਮੋਗਾ ਤੋਂ ਲਛਮਣ ਸਿੰਘ ਕਾਰੂ, ਹਰਪ੍ਰੀਤ, ਸਿੰਮੀ ਕੋਟਪੁਰਾ, ਸੁਖਪ੍ਰੀਤ, ਨਿੰਮੋ ਕੌਰ ਤੇ ਗੁਰਦੀਪ ਕੌਰ। ਅਲੀਕਾ ਡੱਬਵਾਲੀ ਤੋਂ ਬਸੰਤ ਸਿੰਘ ਚੰਦ, ਰਾਜਕੁਮਾਰ, ਸੁਨੀਤਾ, ਕੁਲਦੀਪ ਗਾਂਧੀ। ਮੁਕਤਸਰ ਸਾਹਿਬ ਤੋਂ ਬੱਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਤੇ ਭੁਪਿੰਦਰ। ਮੰਡੀ ਮੁੱਲਾਪੁਰ ਦਾਖਾ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਬਿੱਟੂ ਜੈਨ, ਮੱਟੂ ਜੈਨ, ਦੀਪਕ ਜੈਨ, ਗੌਤਮ ਜੈਨ, ਰਸਗੁੱਲਾ ਜੈਨ, ਬਰਗਰ ਜੈਨ, ਨਗੀਨਾ ਜੈਨ, ਅਰਿਹੰਤ ਜੈਨ, ਸੂਰਬੀ, ਬਾਵਾ ਜੈਨ। ਪਿੰਡ ਤੋਜਾ ਮੋੜੀ ਤੋਂ ਹਰਬੰਸ ਸਿੰਘ ਸੰਧੂ, ਬੰਸੀ ਲਾਲ ਸੰਧੂ ਤੇ ਉਹਨਾਂ ਦਾ ਪੋਤਰਾ ਕਬੀਰ ਸੰਧੂ। ਇਸੇ ਨਾਲ ਹੀ ਸੁਣਾਂਗੇ ਅਗਲਾ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ, ਜਿਸ ਦੀ ਫਰਮਾਇਸ਼ ਲੈ ਕੇ ਸਾਡੇ ਕੋਲ ਪਹੁੰਚੇ ਨੇ ਮਹਿਸਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮੰਨਤ। ਪੁੱਛੋ ਕੈਂਚੀਆਂ ਤੋਂ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਤੇ ਅਭਿਜੋਤ। ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਪਿੰਡ ਮੋਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦੀਸ਼ਾ ਮੋਲਾ, ਦਰਸ਼ਨ ਬਰਾੜ, ਮਲਕੀਤ ਕੁੜਿਆਣਾ ਤੇ ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਅਮਰਜੀਤ, ਕਿਰਨਪਾਲ ਸਿੰਘ ਸੱਖੀ, ਮੱਖਣ ਸਿੰਘ, ਇਹ ਵੀ ਸਾਡੇ ਨਾਲ ਜੁੜੇ ਨੇ ਸ੍ਰੀ ਮੁਕਤਸਰ ਸਾਹਿਬ ਤੋਂ। ਪਿੰਡ ਕੋਟਲੀ ਅਬਲੂ ਤੋਂ ਗੋਲਾ ਬਰਾੜ, ਸੀਤਾ ਰਾਮ, ਕੇਸਰੀ, ਰਵਨੀਤ, ਉਦੇ ਪ੍ਰਤਾਪ ਕੋਟਲੀ, ਵਰਿੰਦਰ ਗਗਨ ਕੋਟਲੀ, ਦੀਪੂ ਕੋਟਲੀ ਤੇ ਲਵੀ। ਇਹਨਾਂ ਦੀ ਰਲੀ ਮਿਲੀ ਫਰਮਾਇਸ਼ ਤੇ ਆਓ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਇਹ ਗੀਤ।

0: ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋ ਹੋਰ ਵੀ ਸਮਾਰਟ।
1: ਵਧੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800-420-2233।
2: ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਅਸੀਂ ਸੁਣਾਂਗੇ ਐਮੀ ਵਿਰਕ ਦੀ ਆਵਾਜ਼ ਦੇ ਵਿੱਚ। ਇਸ ਗੀਤ ਦੀ ਫਰਮਾਇਸ਼ ਸਾਡੇ ਕੋਲ ਲੈ ਕੇ ਆਏ ਨੇ ਪਿੰਡ ਕੋਟ ਸ਼ਮੀਰ ਤੋਂ ਪਿਆਰਾ ਸਿੰਘ, ਸੁਖਪਾਲ ਸਿੰਘ, ਗੁਰਮੇਲ ਸਿੰਘ, ਸੁਭਾਸ਼ ਸਿੰਘ, ਪੱਪੂ ਸ਼ਰਮਾ, ਪ੍ਰਗਟ ਸਿੰਘ ਢਿੱਲੋਂ, ਸੁਖਦੀਪ ਗਿੱਲ, ਬੀਹਰ ਸਿੰਘ, ਮੇਜਰ ਪੰਜੂ ਤੇ ਜੁਗਰਾਜ ਸਿੰਘ, ਬਠਿੰਡਾ ਰੋਡ ਡੱਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਹਰਦੀਪ ਸਿੰਘ ਜੋਗਾ ਤੋਂ, ਕਮਲਦੀਪ ਸਿੰਘ ਬਾਗਾ ਪੁਰਾਣਾ ਤੋਂ, ਨਮਨਦੀਪ ਕੌਰ ਪਿੰਡ ਢੱਡੇ ਤੋਂ, ਰਣਜੀਤ ਸਿੰਘ ਬੱਦਨ ਕਲਾਂ ਤੋਂ, ਗੁਰਦੇਵ ਸਿੰਘ ਪੱਖੋ ਕਲਾਂ ਤੋਂ, ਹਰਦਿਆਲ ਸਿੰਘ ਬਰਨਾਲਾ ਤੋਂ ਤੇ ਗੁਰਦਿਆਲ ਸਿੰਘ ਭਗਤਾ ਭਾਈ ਤੋਂ। ਸਾਨੂੰ ਚਿੱਠੀ ਰਾਹੀਂ ਇਸੇ ਗੀਤ ਦੀ ਫਰਮਾਇਸ਼ ਕੀਤੀ ਹੈ ਜੀ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਨਵਨੀਤ ਰਾਏ, ਡਾਕਟਰ ਅਮਨਦੀਪ, ਅਨਿਲ ਸ਼ਰਮਾ ਤੇ ਕਾਲਕਾ ਤੋਂ ਸ਼ੁਭਚੰਦਰ ਬਜਾਜ, ਬਿੱਟਾ ਬਜਾਜ, ਸਾਹਿਲ, ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ, ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਹਰਨਾਥ ਸਿੱਧੂ, ਰਮੀ ਸਿੱਧੂ, ਸੋਨੀ ਸਿੱਧੂ, ਪਿੰਡ ਗੰਗਾ, ਤਹਿਸੀਲ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ, ਕੋਟਵਾ ਨਾਰਾਇਣਪੁਰ, ਬਾਬਾ ਪੱਟੀ ਬਲੀਆ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਦੁਬੀਹਾ ਨਿਵੇਦਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ ਤੇ ਪ੍ਰੰਜਲ ਰਾਏ, ਅਮਰਗੜ੍ਹ ਸਾਦੁਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਸੁਖਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਹਰਵਿੰਦਰ ਮਾਨ, ਰਾਜਾ ਸਿੰਘ ਮਾਨ, ਕੁਲਵਿੰਦਰ ਕੌਰ ਮਾਨ ਤੇ ਕੇ ਐਸ ਮਾਨ। ਇਸੇ ਗੀਤ ਦੀ ਸਾਡੇ ਕੋਲ ਫਰਮਾਇਸ਼ ਲੈ ਕੇ ਪਹੁੰਚੇ ਨੇ ਜੀ ਪਿੰਡ ਤਿਉਣਾ ਜ਼ਿਲ੍ਹਾ ਬਠਿੰਡਾ ਤੋਂ ਮੰਗਾ ਸਿੰਘ ਬਰਾੜ, ਗੁਰਮੇਲ ਸਿੰਘ ਬਰਾੜ, ਮਹਿਕਦੀਪ ਕੌਰ ਬਰਾੜ, ਕਰਨਦੀਪ ਸਿੰਘ ਬਰਾੜ ਤੇ ਆਓ ਸੁਣਦਿਆਂ ਇਹਨਾਂ ਦੀ ਰਲੀ ਮਿਲੀ ਫਰਮਾਇਸ਼ ਤੇ ਇਹ ਗੀਤ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਰੀਲੀ ਦੁਪਹਿਰ, ਅਤੇ ਸਮਾਂ ਹੋ ਗਿਆ ਦੁਪਹਿਰ ਦੇ 2:54। ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਅਸੀਂ ਸੁਣਾਂਗੇ ਸ਼ਮਸ਼ਾਦ ਬੇਗਮ ਦੀ ਆਵਾਜ਼ ਵਿੱਚ ਗੀਤ ਬੱਤੀ ਬਾਲ ਕੇ। ਇਸ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਪਿੰਡ ਬੁਰਜ ਸਿੱਧਵਾਂ ਨੇੜੇ ਮਲੋਟ ਤੋਂ ਸਰਬਜੋਤ ਸਿੱਧੂ, ਅਵਿਤਾਸ਼ ਸਿੰਘ ਸਿੱਧੂ ਜਗੀਰ ਸਿੰਘ ਭੁੱਲਰ ਡੱਬਵਾਲੀ ਤੋਂ, ਰੁਲਦੂ ਸਿੰਘ ਪਿੰਡ ਕਰਮਗੜ੍ਹ ਢਾਣੀ ਤੋਂ, ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ, ਗੈਵੀ ਗਿੱਲ ਅਤੇ ਉਹਨਾਂ ਦੇ ਆਂਢੀ ਗੁਆਂਢੀ, ਦਸ਼ਮੇਸ਼ ਮਾਰਕੀਟ ਪਾਰਸ ਨਗਰ ਬਠਿੰਡਾ ਤੋਂ ਕਰਨ, ਅਰਸ਼ ਭੱਟ, ਜਗਰੂਪ ਭੋਲਾ ਅਤੇ ਕਪਲਾ, ਮਲਕੀਤ ਸਿੰਘ ਗੋਨਿਆਣਾ ਮੰਡੀ ਤੋਂ, ਸੁਰਜੀਤ ਸਿੰਘ ਖਿਆਲੀ ਵਾਲੇ ਤੋਂ, ਪਿੰਡ ਸਿਵਿਆ ਜੀ ਤੋਂ ਨਿਹਾਲ ਸਿੰਘ ਅਤੇ ਗੋਨਿਆਣਾ ਖੁਰ ਤੋਂ ਬਜਿੰਦਰ ਸਿੰਘ ਹਨੂੰਮਾਨਗੜ੍ਹ ਜੰਕਸ਼ਨ ਗਾਂਧੀਨਗਰ ਤੋਂ, ਗੁਰਲਾਲ ਮਾਹੀ ਨੰਗਲ ਅਤੇ ਉਹਨਾਂ ਦਾ ਭਤੀਜਾ ਰਬਾਬ ਸਿੰਘ, ਦੇਵ ਮਹਿੰਤ ਮਾਹੀ ਨੰਗਲ, ਜਰਨੈਲ ਸਿੰਘ ਮਾਨ, ਪੂਰਾ ਸਿੰਘ ਨੰਬਰਦਾਰ ਅਤੇ ਬੂਟਾ ਸਿੱਧੂ ਮਛਾਣਾ, ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ, ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮਿਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮਿਕਾ ਵਿਰਕ, ਗਿੱਦੜਬਾਹ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਅਤੇ ਕੈਰਵੀ, ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਤ ਅਤੇ ਉਹਨਾਂ ਦਾ ਪੋਤਰਾ ਗੁਰਸ਼ਬਦ, ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਆਓ ਸੁਣਦੇ ਹਾਂ ਇਹ ਗੀਤ।

ਇਸੇ ਗੀਤ ਦੇ ਨਾਲ ਮੈਨੂੰ ਤੁਹਾਡੀ ਰੇਡੀਓ ਦੋਸਤ ਆਕਾਂਸ਼ਾ ਅਰੋੜਾ ਨੂੰ ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਟੈਕਨੀਕਲ ਸਾਥ ਲਈ ਸਾਡੀ ਸਮੂਹ ਟੈਕਨੀਕਲ ਟੀਮ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ। FM ਬੈਂਡ 101.1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 2:59 ਤੇ 31 ਸਕਿੰਟ। ਠੀਕ 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 3 ਵਜੇ ਪ੍ਰੋਗਰਾਮ ਸਖੀ ਸਹੇਲੀ, 4 ਵਜੇ ਪ੍ਰੋਗਰਾਮ ਸਿਹਤਨਾਮਾ ਤੇ 5 ਵਜੇ ਮੁੜ ਸੁਣ ਸਕੋਗੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 5:18। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ।

0: ਜੀ, ਪ੍ਰੋਗਰਾਮ ਯੁਵਾਣੀ ਦੇ ਪ੍ਰਸਾਰਣ ਬਾਰੇ ਸੂਚਨਾ ਇੱਕ ਵਾਰ ਫਿਰ ਸੁਣ ਲਓ। ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੌਰਾਨ ਤੁਸੀਂ ਸੁਣੋਗੇ ਮਰਹੂਮ ਡਾਕਟਰ APJ ਅਬਦੁਲ ਕਲਾਮ ਹੋਰਾਂ ਦੀ ਪੁੰਨਿਆ ਤਿਥੀ ਯਾਨੀ ਕਿ ਬਰਸੀ ਦੇ ਉੱਤੇ ਆਧਾਰਿਤ ਜਾਣਕਾਰੀ, ਤੇ ਨਾਲ ਹੀ ਅੱਜ CRPF ਦਿਵਸ ਸੰਬੰਧੀ ਵੀ ਇੱਕ ਮੁਲਾਕਾਤ ਅਸਿਸਟੈਂਟ ਕਮਾਂਡੈਂਟ ਧਰਮਿੰਦਰ ਸਿੰਘ ਹੋਰਾਂ ਦੇ ਨਾਲ ਤੁਸੀਂ ਸੁਣੋਗੇ, ਤੇ ਨੌਜਵਾਨ ਮੁਟਿਆਰਾਂ ਅਤੇ ਕੁੜੀਆਂ ਦੇ ਲਈ ਜਾਣਕਾਰੀ ਦਾ ਵਿਸ਼ਾ ਇੱਕ ਹੋਰ ਰਹੇਗਾ, ਅਨਿਯਮਿਤ ਮਹਾਂਵਾਰੀ ਯਾਨੀ ਕਿ ਇਰੈਗੂਲਰ ਪੀਰੀਅਡਸ ਬਾਰੇ ਜਾਣਕਾਰੀ ਤੁਸੀਂ ਸੁਣੋਗੇ। ਜਾਣਕਾਰੀ ਦੇਣਗੇ ਡਾਕਟਰ ਅਲਕਾ ਗਰਗ। ਪ੍ਰੋਗਰਾਮ ਯੁਵਾਣੀ ਪੇਸ਼ ਕਰਨਗੇ ਸਹਿਜਪ੍ਰੀਤ ਕੌਰ ਅਤੇ ਸਿਮਰਨ ਕੌਰ। ਸੁਣਨਾ ਜ਼ਰੂਰ ਪ੍ਰੋਗਰਾਮ ਸ਼ਾਮ ਸੁਹਾਨੀ, ਮਾਫ਼ ਕਰਨਾ, ਪ੍ਰੋਗਰਾਮ ਯੁਵਾਣੀ ਅੱਜ ਸ਼ਾਮ 6:30 ਵਜੇ।
1: ਰੂਹ ਦੇ ਨੇੜੇ ਵੱਸਦੇ ਤੇ ਸਾਹਾਂ ਤੋਂ ਵੀ ਵੱਧ ਨੇੜੇ ਰਹਿੰਦੇ ਆਕਾਸ਼ਵਾਣੀ FM ਬਠਿੰਡਾ ਦੇ ਅਦਬੀ ਸੂਝਵਾਨ ਬੁੱਧੀਜੀਵੀ ਸਰੋਤਿਓ, ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਲੈ ਕੇ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ, ਤੇ ਅੱਜ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਮੈਡਮ ਮਮਤਾ ਅਰੋੜਾ ਜੀ ਤੇ ਦੋ ਨਵੇਂ ਖੂਬਸੂਰਤ ਆਕਾਸ਼ਵਾਣੀ FM ਬਠਿੰਡਾ ਦੇ ਆਉਣ ਵਾਲੇ ਹੀਰੇ ਤੇ ਬਹੁਤ ਹੀ ਖੂਬਸੂਰਤ ਆਵਾਜ਼ਾਂ ਜੋ ਫਿਲਹਾਲ ਅੰਡਰ ਟ੍ਰੇਨਿੰਗ ਚੱਲ ਰਹੇ ਨੇ ਸਾਡੇ ਨਾਲ ਨੇ ਅੱਜ ਮੈਡਮ ਰਮਾ ਸ਼ਰਮਾ ਜੀ ਤੇ ਸੁਖਮਾਨ ਸਿੰਘ ਜੀ। ਦੋਸਤੋ, ਆਪ ਜੀ ਦੀ ਖਿਦਮਤ ਦੇ ਵਿੱਚ ਪੇਸ਼ ਕਰਾਂਗੇ ਕਿੱਸਾ ਕਾਵਿ ਮਾਲਾ ਦਾ ਇੱਕ ਅਨਮੋਲ ਮੋਤੀ, ਫਜ਼ਲ ਸ਼ਾਹ ਜੀ ਦਾ ਕਿੱਸਾ ਸੋਹਣੀ ਮਹੀਂਵਾਲ।

ਸੋਹਣੀ ਅਜੇ ਤੱਕ ਇਹ ਨਹੀਂ ਜਾਣਦੀ ਕਿ ਉਸ ਦੀ ਮੁਹੱਬਤ ਲਈ ਮਹੀਂਵਾਲ ਇਹ ਸਾਰੇ ਜਫ਼ਰ ਜਾਲ ਰਿਹਾ ਏ। ਉਹ ਹੁਣ ਤੱਕ ਮਹੀਂਵਾਲ ਵੱਲੋਂ ਬਿਲਕੁਲ ਅਭੇਜਾ। ਇੱਕ ਰੋਜ਼ ਇਕੱਲੜੀ ਵੇਖ ਸੋਹਣੀ, ਮਹੀਂਵਾਲ ਰੁੰਨਾ ਜ਼ਾਰੋ ਜ਼ਾਰ ਸਾਈਂ, ਜੋ ਕੁਝ ਵਰਤਿਆ ਸੀ ਅਲਫੋਂ ਯਹ ਤੀਕਰ, ਕੀਤਾ ਯਾਰ ਦੇ ਗੋਸ਼ ਗੁਜ਼ਾਰ ਸਾਈਂ। ਤੇਰਾ ਨੌਕਰਾਂ ਵੱਲ ਧਿਆਨ ਨਾਹੀਂ, ਮੇਰਾ ਸੋਹਣਿਆਂ ਦੇ ਸਰਦਾਰ ਸਾਈਂ, ਤੁਧ ਕਾਰਨੇ ਮੈਂ ਮਹੀਂਵਾਲ ਬਣਿਆ, ਤੁਧ ਕਾਰਨੇ ਮੈਂ ਮਹੀਂਵਾਲ ਬਣਿਆ, ਵਾਲੀ ਹੋ ਕੇ ਬਲਖ ਬੁਖਾਰ ਸਾਈਂ। ਕਈ ਸਾਲ ਹੋਏ ਇਸੇ ਹਾਲੇ ਅੰਦਰ, ਕਈ ਸਾਲ ਹੋਏ ਇਸੇ ਹਾਲੇ ਅੰਦਰ, ਤੈਨੂੰ ਅਜੇ ਨਾ ਖਿਆਲ ਵਿਚਾਰ ਸਾਈਂ। ਵਾਹ ਬੇਪਰਵਾਹੀਆਂ ਤੇਰੀਆਂ ਓ, ਕਦੇ ਨਾ ਹੋਇਓ ਗਮ ਖਾਰ ਸਾਈਂ, ਕਦੇ ਨਾ ਹੋਇਓ ਗਮ ਖਾਰ ਸਾਈਂ। ਦਈ ਨਾਮ ਖੁਦਾ ਦਵਾ ਮੈਨੂੰ, ਡਿੱਗਾ ਆਣ ਤੇਰੇ ਦਰਬਾਰ ਸਾਈਂ। ਇੱਕੇ ਪਿਆਰਿਆ ਦੇ ਮੁਰਾਦ ਮੇਰੀ, ਇੱਕੋ ਮਾਰ ਮੈਨੂੰ ਤਲਵਾਰ ਸਾਈਂ, ਇੱਕੋ ਮਾਰ ਮੈਨੂੰ ਤਲਵਾਰ ਸਾਈਂ। ਮਹੀਂਵਾਲ ਉਸ ਦੀ ਵਿਥਿਆ ਸੁਣ ਕੇ ਸੋਹਣੀ ਦੇ ਦਿਲ ਤੇ ਗਹਿਰਾ ਪ੍ਰਭਾਵ ਪੈਂਦਾ ਏ। ਉਸ ਦੇ ਦਿਲ ਵਿੱਚ ਮਹੀਂਵਾਲ ਲਈ ਪਿਆਰ ਜਾਗ ਉੱਠਦਾ ਏ। ਸੋਹਣੀ ਕੋਲ ਖਲੋਏ ਕੇ ਸੋਹਣੀ ਸਾਰੀ, ਸੋਹਣੀ ਕੋਲ ਖਲੋਏ ਕੇ ਸੋਹਣੀ ਸਾਰੀ, ਮਹੀਂਵਾਲ ਦੀ ਜ਼ਾਰ ਪੁਕਾਰ ਸਾਈਂ। ਅੱਖੀਂ ਪਰਤ ਨਾ ਵੇਖਿਆ ਮੂਲ ਸੋਹਣੀ, ਅੱਖੀਂ ਪਰਤ ਨਾ ਵੇਖਿਆ ਮੂਲ ਸੋਹਣੀ, ਸ਼ਰਮਸਾਰ ਰਹੀ ਸ਼ਰਮਸਾਰ ਸਾਈਂ। ਨਾ ਕੁਝ ਗੱਲ ਕੀਤੀ ਮੂੰਹੋਂ ਸੋਹਣੀ ਨੇ, ਨਾ ਕੁਝ ਗੱਲ ਕੀਤੀ ਮੂੰਹੋਂ ਸੋਹਣੀ ਨੇ, ਐਪਰ ਇਸ਼ਕਲੀ ਵਿੱਚੋਂ ਮਾਰ ਸਾਈਂ, ਐਪਰ ਇਸ਼ਕਲੀ ਵਿੱਚੋਂ ਮਾਰ ਸਾਈਂ। ਯਾਰ ਗੱਲ ਕਹੀ ਇੱਕ ਸਾਂਗ ਆਹੀ, ਯਾਰ ਗੱਲ ਕਹੀ ਇੱਕ ਸਾਂਗ ਆਹੀ, ਗਈ ਭਾਲ ਕਲੇਜਿਓਂ ਤੁਰਤ ਉਸਨੂੰ, ਆਹੀ ਆਣ ਕੀਤਾ ਧੁੰਦੂ ਕਾਰ ਸਾਈਂ। ਉਸ ਆਹ ਵਾਲੀ ਧੁੰਦੂ ਕਾਰ ਵਿੱਚੋਂ ਪਿਆ ਇਸ਼ਕ ਦਾ ਨਜ਼ਰ ਬਾਜ਼ਾਰ ਸਾਈਂ। ਮਹੀਂਵਾਲ ਸੱਦੇ ਕੁਝ ਦੁੱਖ ਵੰਡੇ, ਮਹੀਂਵਾਲ ਸੱਦੇ ਕੁਝ ਦੁੱਖ ਵੰਡੇ, ਆਹੇ ਦੁੱਖ ਜੋ ਬਾਜ ਸ਼ੁਮਾਰ ਸਾਈਂ।

ਨਿਤ ਨਾਲੇ ਮਹੀ ਵਾਲ ਦੇ ਕਰੇ ਗੱਲਾਂ, ਸੋਹਣੀ ਸ਼ਰਮ ਹਯਾ ਉਤਾਰ ਸਾਈਂ, ਉਥੇ ਸ਼ਰਮ ਹਯਾ ਦੀ ਜਾ ਨਾਹੀਂ, ਉਥੇ ਸ਼ਰਮ ਹਯਾ ਦੀ ਜਾ ਨਾਹੀਂ, ਜਿਥੇ ਅੱਖੀਆਂ ਹੋ ਗਈਆਂ ਚਾਰ ਸਾਈਂ, ਜਿਥੇ ਅੱਖੀਆਂ ਹੋ ਗਈਆਂ ਚਾਰ ਸਾਈਂ। ਸਾਂਗ ਦਾ ਅਰਥ ਦੋਸਤੋ ਬਰਛੀ, ਭਾਲ ਦਾ ਅਰਥ ਹੁੰਦਾ ਏ ਭਾਲਾ। ਸੋਹਣੀ ਯਾਰ ਪਿੱਛੇ ਕਮਲੀ ਹੋਏ ਰਹੀ, ਵਾਂਗ ਵਹਿਸ਼ੀਆਂ ਹੋਸ਼ ਭੁਲਾ ਮੀਆਂ, ਕੁਝ ਵਸ ਨਾ ਚੱਲਦਾ ਸੋਹਣੀ ਦਾ, ਮਹੀ ਚਾਰਨੋ ਦੇ ਹਟਾ ਮੀਆਂ, ਮਹੀ ਚਾਰਨੋ ਦੇ ਹਟਾ ਮੀਆਂ। ਜਦੋਂ ਬਾਹਰ ਜਾਵੇ ਸੋਹਣੀ ਵੇਖਦੀ ਸੀ, ਮਹੀ ਚਾਰਨੇ ਨੂੰ ਜਿਹੜੇ ਜਾ ਮੀਆਂ, ਨਾਲੇ ਖੈਰ ਆਵੇ ਮਹੀ ਵਾਲ ਮੇਰਾ, ਨਾਲੇ ਖੈਰ ਆਵੇ ਮਹੀ ਵਾਲ ਮੇਰਾ, ਮੂੰਹੋਂ ਮੰਗਦੀ ਰਹੇ ਦੁਆ ਮੀਆਂ, ਮਹੀ ਵਾਲ ਦੇ ਨਾਮ ਦਾ ਵਿਰਧ ਰੱਖੇ, ਮਹੀ ਵਾਲ ਦੇ ਨਾਮ ਦਾ ਵਿਰਧ ਰੱਖੇ, ਦਿਨ ਰਾਤ ਨਾ ਕਰੇ ਖਤਾ ਮੀਆਂ, ਦਿਨ ਰਾਤ ਨਾ ਕਰੇ ਖਤਾ ਮੀਆਂ। ਸੁੰਝੇ ਲੋਕ ਜੋ ਸ਼ਹਿਰ ਗੁਜਰਾਤ ਵਾਲੇ, ਸੁੰਝੇ ਲੋਕ ਜੋ ਸ਼ਹਿਰ ਗੁਜਰਾਤ ਵਾਲੇ, ਸੁੱਤੀ ਕਲਾ ਨੂੰ ਦੇਣ ਜਗਾ ਮੀਆਂ। ਫਜ਼ਲ ਸ਼ਾਹ ਇਹ ਚੰਨ ਤੇ ਇਸ਼ਕ ਅੰਬਰ, ਫਜ਼ਲ ਸ਼ਾਹ ਇਹ ਚੰਨ ਤੇ ਇਸ਼ਕ ਅੰਬਰ, ਕਿਹੜਾ ਕੱਜ ਕੇ ਦੇ ਛੁਪਾ ਮੀਆਂ, ਕਿਹੜਾ ਕੱਜ ਕੇ ਦੇ ਛੁਪਾ ਮੀਆਂ। ਦੋਸਤੋ, ਸੋਹਣੀ ਤੇ ਮਹੀਵਾਲ ਦੇ ਇਸ਼ਕ ਦੇ ਚਰਚੇ ਹੁਣ ਘਰ ਘਰ ਹੋਣ ਲੱਗ ਪਏ। ਮਾਂ ਬਾਪ ਨੇ ਬਦਨਾਮੀ ਤੋਂ ਬਚਣ ਲਈ ਸੋਹਣੀ ਨੂੰ ਚਨਾਹ ਤੋਂ ਦੂਜੇ ਕੰਢੇ ਦੇ ਇੱਕ ਘੁਮਿਆਰ ਘਰਾਣੇ ਵਿੱਚ ਵਿਆਹ ਦਿੱਤਾ। ਸੋਹਣੀ ਦੇ ਕਹਿਣ ਤੇ ਚਨਾਹ ਦੇ ਦੂਜੇ ਕੰਢੇ ਦੇ ਉੱਤੇ

ਮਹੀ ਵਾਲੇ ਫਕੀਰੀ ਭੇਸ ਵਿੱਚ ਕੁੱਲੀ ਪਾ ਕੇ ਰਹਿਣ ਲੱਗ ਪਿਆ। ਮਹੀ ਵਾਲ ਹਰ ਰੋਜ਼ ਮਿੱਥੇ ਹੋਏ ਸਮੇਂ ਤੇ ਚਨਾ ਨੂੰ ਪਾਰ ਕਰਕੇ ਮੱਛਲੀ ਦਾ ਕਬਾਬ ਲੈ ਕੇ ਦੂਜੇ ਕੰਢੇ ਤੇ ਪਹੁੰਚ ਜਾਂਦਾ। ਅੱਧੀ ਰਾਤ ਨੂੰ ਘਰ ਵਾਲਿਆਂ ਤੋਂ ਚੋਰੀ ਸੋਹਣੀ ਵੀ ਉੱਥੇ ਪਹੁੰਚ ਜਾਂਦੀ। ਦੋਵੇਂ ਪਿਆਰ ਦੀਆਂ ਕੁਝ ਘੜੀਆਂ ਗੁਜ਼ਾਰ ਕੇ ਡਾਢੇ ਖੁਸ਼ ਹੁੰਦੇ। ਤੜਕਸਾਰ ਮਹੀ ਵਾਲੇ ਦਰਿਆ ਪਾਰ ਕਰਕੇ ਆਪਣੀ ਕੁੱਲੀ ਵਿੱਚ ਆ ਜਾਂਦਾ ਅਤੇ ਸੋਹਣੀ ਆਪਣੇ ਸਹੁਰੇ ਘਰ ਨੂੰ ਪਰਤ ਜਾਂਦੀ। ਰੱਬ ਦੀ ਕਰਨੀ, ਇੱਕ ਸ਼ਾਮ ਲੱਖ ਯਤਨ ਕਰਨ ਤੇ ਵੀ ਮਹੀ ਵਾਲ ਨੂੰ ਮੱਛਲੀ ਨਾ ਮਿਲ ਸਕੀ। ਭਲਾ ਆਸ਼ਿਕ ਖਾਲੀ ਹੱਥ ਮਹਿਬੂਬ ਕੋਲ ਕਿਵੇਂ ਜਾਂਦਾ? ਉਹ ਆਪਣੇ ਪੱਟ ਨੂੰ ਚੀਰ ਕੇ ਮਾਸ ਕੱਢਦਾ ਏ ਤੇ ਮਿਰਚ ਮਸਾਲੇ ਲਾ ਕੇ ਕਬਾਬ ਤਿਆਰ ਕਰਕੇ ਡੂੰਘੇ ਜ਼ਖਮ ਤੇ ਪੱਟੀ ਬੰਨ ਕੇ ਆਪਣੇ ਮਹਿਬੂਬ ਨੂੰ ਚਾਹ ਮਿਲਦਾ ਏ। ਸੋਹਣੀ ਨੂੰ ਕਬਾਬ ਨਿਹਾਇਤ ਰੁੱਖੇ ਤੇ ਬੇਸਵਾਦੇ ਲੱਗਦੇ ਨੇ। ਉਹ ਵਾਰ ਵਾਰ ਮਹੀ ਵਾਲ ਨੂੰ ਪੁੱਛਦੀ ਹੈ ਕਿ ਇਹ ਕਿਸ ਭੈੜੇ ਜਾਨਵਰ ਦੇ ਕਬਾਬ ਨੇ। ਮਹੀ ਵਾਲ ਅਸਲੀਅਤ ਨੂੰ ਛੁਪਾ ਕੇ ਸੋਹਣੀ ਨੂੰ ਵਾਰ ਵਾਰ ਯਕੀਨ ਦਿਲਾਉਣ ਦੀ ਕੋਸ਼ਿਸ਼ ਕਰਦਾ ਏ ਕਿ ਇਹ ਮੱਛਲੀ ਦੇ ਕਬਾਬ ਨੇ। ਜਦੋਂ ਸੋਹਣੀ ਵਾਰ ਵਾਰ ਅਸਲੀਅਤ ਜਾਣਨ ਲਈ ਜ਼ਿੱਦ ਕਰਦੀ ਹੈ ਤਾਂ ਅੰਤ ਮਹੀ ਵਾਲ ਨੂੰ ਅਸਲੀ ਗੱਲ ਦੱਸਣੀ ਹੀ ਪੈਂਦੀ ਹੈ। ਮਹੀ ਵਾਲ ਨੇ ਹਾਲ ਵਿਖਾਲ ਦਿੱਤਾ। ਜਦੋਂ ਪੁੱਛ ਕੀਤੀ ਬਾਰ ਬਾਰ ਜਾਨੀ ਪੱਟੋਂ ਪੱਟੀਆਂ ਖੋਲ ਕੇ ਯਾਰ ਅੱਗੇ, ਪੱਟੋਂ ਪੱਟੀਆਂ ਖੋਲ ਕੇ ਯਾਰ ਅੱਗੇ, ਮਹੀ ਵਾਲ ਰੁੰਨਾ ਜ਼ਾਰੋ ਜ਼ਾਰ ਜਾਨੀ, ਅਜੇ ਨਹੀਂ ਸਵਾਦ ਜੇ ਤੁਧ ਤਾਈ, ਅਜੇ ਨਹੀਂ ਸਵਾਦ ਜੇ ਤੁਧ ਤਾਈ, ਹਾਜ਼ਰ ਜਾਣ ਮੇਰੀ ਮੈਨੂੰ ਮਾਰ ਜਾਨੀ, ਹਾਜ਼ਰ ਜਾਣ ਮੇਰੀ ਮੈਨੂੰ ਮਾਰ ਜਾਨੀ। ਸੋਹਣੀ ਦੇ ਦਿਲ ਤੇ ਇਹਦਾ ਡਾਢਾ ਅਸਰ ਹੁੰਦਾ ਏ। ਉਹ ਮਹੀ ਵਾਲ ਨੂੰ ਆਖਦੀ ਹੈ ਕਿ ਤੂੰ ਇਸ਼ਕ ਦੇ ਇਮਤਿਹਾਨ ਵਿੱਚ ਕਾਮਯਾਬ ਹੋ ਨਿਬੜਿਆ ਏ, ਹੁਣ ਤੂੰ ਨਾ ਆਇਆ ਕਰ, ਬਲਕਿ ਮੈਂ ਤੈਨੂੰ ਦੂਜੇ ਕੰਢੇ ਤੇ ਆ ਕੇ ਮਿਲਿਆ ਕਰਾਂਗੀ। ਸਰੋਤਿਓ, ਹੁਣ ਸੋਹਣੀ ਰੋਜ਼ ਰਾਤ ਨੂੰ ਘੜੇ ਤੇ ਤਰ ਕੇ ਚਨਾ ਪਾਰ ਕਰਕੇ ਮਹੀ ਵਾਲ ਨੂੰ ਮਿਲਦੀ। ਉਹ ਘਰ ਪਰਤਣ ਵੇਲੇ ਘੜੇ ਨੂੰ ਝਾੜੀਆਂ

0: ਵਿੱਚ ਛੁਪਾ ਕੇ ਰੱਖ ਆਉਂਦੀ।
1: ਇੱਕ ਦਿਨ ਚੜੇ ਚਨਾ ਵਿੱਚ ਲਹਿਰਾਂ ਨੇ ਤੜਥੱਲੀ ਪਾਈ,
2: ਆਸ਼ਕ ਰਿਆ ਢੂੰਡਦਾ ਐ ਪਰ ਮੱਛੀ ਹੱਥ ਨਾ ਆਈ।
1: ਪੱਟ ਚੀਰ ਉਸ ਕੱਢਿਆ ਗੋਸ਼ਤ, ਭੁੰਨ ਕਬਾਬ ਬਣਾਇਆ,
2: ਵੱਟ ਕਸੀਸ ਚਨਾ ਨੂੰ ਤਰਕੇ ਸੋਹਣੀ ਕੋਲੇ ਆਇਆ।
1: ਜਦ ਸੋਹਣੀ ਨੇ ਚੱਖ ਵੇਖਿਆ, ਕਹਿੰਦੀ ਇਹ ਕੀ ਲਿਆਂਦਾ।
2: ਤਦ ਠੰਡੀ ਹਾ ਭਰ ਕੇ ਆਸ਼ਕ ਪੱਟੀ ਖੋਲ ਵਿਖਾਂਦਾ,
1: ਨੈਣੋ ਨੀਰ ਵਗੇ ਸੋਹਣੀ ਨੇ ਆਖਿਆ ਹੌਕਾ ਭਰ ਕੇ, ਮੈਂ ਖੁਦ ਆਇਆ ਕਰਾਂਗੀ ਚੰਨਾ ਪਾਰ ਚਨਾ ਤੋਂ ਤਰਕੇ।

0: ਪਾਪਕਨ ਨੰਦ ਕਲਹਿਣੀ ਦੇ ਭਾਬੀ ਨਾਲ ਧੋਖਾ ਕਰਿਆ, ਪੱਕਾ ਕੜਾ ਚੁਰਾ ਕੇ ਉਸ ਦੀ ਥਾਂ ਤੇ ਕੱਚਾ ਤਰਿਆ।
1: ਝੱਗੋ ਝੱਗ ਚਨਾ ਦੀਆਂ ਲਹਿਰਾਂ ਖੁਰਦੇ ਜਾਣ ਕਿਨਾਰੇ, ਕੜ ਕੜ ਤਿੱਖੀਆਂ ਜੀਭਾਂ ਮਾਰਨ ਸੱਪਾਂ ਵਾਂਗ ਫੰਕਾਰੇ।
0: ਪੁੱਟ ਦਰਖਤ ਜੜਾਂ ਤੋਂ ਪਾਣੀ ਲੈ ਗਿਆ ਨਾਜ਼ ਰੁੜਾ ਕੇ, ਕੀਤੇ ਕੌਲ ਜ਼ਰੂਰੀ ਮਿਲਣਾ ਪਾਰ ਚਨਾ ਤੇ ਜਾ।

0: ਮਕਾਉਣ ਲਈ ਪੱਕੇ ਘੜੇ ਦੀ ਥਾਂ ਕੱਚਾ ਘੜਾ ਰੱਖ ਦਿੱਤਾ। ਸੋਹਣੀ ਜਦੋਂ ਰਾਤ ਨੂੰ ਚਨਾਹ ਦੇ ਕੰਢੇ ਪਹੁੰਚੀ ਤਾਂ ਪੱਕੇ ਘੜੇ ਦੀ ਜਗ੍ਹਾ ਕੱਚਾ ਘੜਾ ਵੇਖ ਕੇ ਉਸ ਨੂੰ ਡਾਢਾ ਦੁੱਖ ਹੋਇਆ, ਪਰ ਉਹ ਆਪਣੇ ਸਿਦਕ ਤੋਂ ਨਹੀਂ ਹਾਰੀ, ਬਲਕਿ ਕੱਚੇ ਘੜੇ ਤੇ ਹੀ ਠਾਠਾਂ ਮਾਰਦੇ ਦਰਿਆ ਵਿੱਚ ਠਿੱਲ ਪਈ। ਭਲਾ ਕੱਚੇ ਘੜੇ ਦੀ ਦਰਿਆ ਦੀਆਂ ਕਹਿਰੀ ਛੱਲਾਂ ਅੱਗੇ ਕੀ ਜ਼ਾਤ ਸੀ? ਘੜਾ ਛੇਤੀ ਹੀ ਖੁਰ ਗਿਆ ਅਤੇ ਸੋਹਣੀ ਦਰਿਆ ਦੇ ਡੂੰਘੇ ਵਹਿਣ ਵਿੱਚ ਰੁੜ ਤੁਰੀ।
1: ਕਾਲੀ ਰਾਤ, ਕਹਿਰ ਦੀ ਸਰਦੀ, ਕੜਕਦੀ ਬਿਜਲੀ, ਤੇਜ਼ ਹਵਾ, ਪਾਣੀ ਦੀਆਂ ਬੇਰਹਿਮ ਛੱਲਾਂ ਦਾ ਮੁਕਾਬਲਾ ਕਰਦੀ ਹੋਈ ਇੱਕ ਮਲੂਕ ਜਿੰਦੜੀ ਆਪਣੇ ਸਾਧਕ ਇਸ਼ਕ ਦੇ ਸਹਾਰੇ ਕੱਚੇ ਘੜੇ ਤੇ ਠਿੱਲ ਪਈ।

0: ਲਹਿਰਾਂ ਵਿੱਚ ਰੁੜੀ ਜਾਂਦੀ ਸੋਹਣੀ ਦੀ ਲਾਸ਼ ਜਦ ਮਹੀਵਾਲ ਨੇ ਡਿੱਠੀ ਤਾਂ ਆਸ਼ਿਕ ਨੇ ਵਗਦੇ ਚਨਾਹ ਵਿੱਚ ਛਾਲ ਮਾਰ ਦਿੱਤੀ।
1: ਦੋ ਜਿਸਮ ਪਾਣੀ ਵਿੱਚ ਡੁੱਬ ਗਏ,
2: ਇੱਕ ਕਹਾਣੀ ਧਰਤੀ ਤੇ ਰਹਿ ਗਈ
1: ਤੇ ਦੋ ਰੂਹਾਂ ਆਸਮਾਨ ਵਿੱਚ ਜਾ ਮਿਲੀਆਂ।

ਦੋਸਤੋ, ਫਜ਼ਲ ਸ਼ਾਹ ਇਸ ਖੌਫਨਾਕ ਰਾਤ ਦਾ ਜ਼ਿਕਰ ਕਰਦਿਆਂ ਆਖਦਾ ਏ, ਆਈ ਕਹਿਰ ਤੇ ਗਜ਼ਬ ਦੀ ਰਾਤ ਮੁੜ ਕੇ, ਕਾਲਾ ਮਾਤਮੀ ਵੇਸ ਵਟਾ ਬੇਲੀ, ਅੱਧੀ ਰਾਤ ਤੋਰੀ ਸੋਹਣੀ ਯਾਰ ਵੱਲੇ, ਗਈ ਪੀਰ ਫਕੀਰ ਮਨਾ ਬੇਲੀ, ਇੱਕ ਰਾਤ ਨੇਰੀ ਵਗੀ ਵਾਹ ਦੂਜੀ, ਇੱਕ ਰਾਤ ਨੇਰੀ ਵਗੀ ਵਾਹ ਦੂਜੀ, ਪੱਟ ਸੁੱਟ ਦੀ ਰੁੱਖ ਉਠਾ ਬੇਲੀ,

ਥੀ ਕੜਕ ਮਾਰ ਪੈਂਦੀ, ਦੇਂਦੀ ਤਬਕ ਜ਼ਮੀਨ ਹਿਲਾ ਬੇਲੀ, ਅਜ਼ਲ ਪਈ ਪੁਕਾਰਦੀ ਸੋਹਣੀ ਨੂੰ, ਮੈਂਥੇ ਆ ਬੇਲੀ, ਮੈਂਥੇ ਆ ਬੇਲੀ, ਜਿਉਂ ਜਿਉਂ ਸੋਹਣੀ ਨੂੰ ਸੱਦ ਪੈਣ ਯਾਰੋ, ਤਿਉਂ ਤਿਉਂ ਆਵਦੀ ਪੈਰ ਉਠਾ ਬੇਲੀ, ਦਿਓ ਵਾਂਗ ਉਸ ਜੰਡ ਕਰੀਰ ਦਿਸਣ, ਦੇਣ ਰੱਤ ਸਰੀਰ ਸੁਕਾ ਬੇਲੀ, ਗੁੱਲ ਚਾਰ ਚੁਫੇਰ ਆਵਾਜ਼ ਕਰਦੇ, ਗੁੱਲ ਚਾਰ ਚੁਫੇਰ ਆਵਾਜ਼ ਕਰਦੇ, ਹੋਰ ਲੱਖ ਕਰੋੜ ਬੜਾ ਬੇਲੀ, ਉਸ ਰਾਤ ਹਜ਼ਾਰ ਅਫਾਤ ਆਈ, ਉਸ ਰਾਤ ਹਜ਼ਾਰ ਅਫਾਤ ਆਈ, ਖੋਲ ਦੰਦ ਬੈਠੇ ਯਦਹਾ ਬੇਲੀ, ਪੈਰੀ ਚੁਬਣ ਸੂਲਾ ਸੂਲਾ ਵਾਲੜੀ ਨੂੰ, ਆਹੀ ਜਾਹ ਨਾ ਪੈਰ ਧਰਾ ਬੇਲੀ, ਔੜਕ ਔੜਕ ਝਾਗ ਮੁਸੀਬਤਾਂ ਜਾਏ ਪਹੁੰਚੀ, ਜਿੱਥੇ ਆਵਦੀ ਘੜਾ ਟਿਕਾ ਬੇਲੀ, ਘੜਾ ਪਕੜਨੋ ਥੀ ਕੱਚਾ ਨਜ਼ਰ ਆਇਆ, ਰੋ ਰੋ ਕੂਕ ਦੀ ਘੱਤ ਕਹਾ ਬੇਲੀ, ਐਵੇਂ ਪਈ ਪੁਕਾਰ ਦੀ ਰੱਬ ਅੱਗੇ, ਜਿਵੇਂ ਸਾਹਿਬਾਂ ਤੁਧ ਰਜ਼ਾ ਬੇਲੀ, ਕਈ ਲੱਖ ਅੰਨ ਤਾਰੂਆਂ ਡੁੱਬਦਿਆਂ ਨੂੰ, ਦੇਵੇਂ ਫਜ਼ਲ ਥੀ ਪਾਰ ਲੰਘਾ ਬੇਲੀ, ਜੇਕਰ ਮੁੜਾ ਤਾਂ ਇਸ਼ਕ ਨੂੰ ਲਾਜ ਲੱਗਦੀ, ਜੇਕਰ ਮੁੜਾ ਤਾਂ ਇਸ਼ਕ ਨੂੰ ਲਾਜ ਲੱਗਦੀ, ਮੁੜਨ ਆਸ਼ਕਾਂ ਨਹੀਂ ਰਵਾ ਬੇਲੀ, ਰਾਤ ਯਾਰ ਵਾਲੀ ਅੱਜ ਮੁਝ ਉੱਤੇ, ਮੁੜਿਆ ਦੀਨ ਇਮਾਨ ਥੀ ਜਾ ਬੇਲੀ, ਜੇਕਰ ਪਿਛਾਂ ਜਾਵਾਂ ਝੂਠੀ ਯਾਰ ਵੱਲੋਂ, ਪਿਛਾਂ ਜਾਣ ਦੇ ਵਿੱਚ ਖਤਾ ਬੇਲੀ, ਪਿਛਾਂ ਜਾਣ ਦੇ ਵਿੱਚ ਖਤਾ ਬੇਲੀ। ਦੋਸਤੋ, ਮਾਤਮੀ ਦਾ ਅਰਥ ਹੁੰਦਾ ਏ ਮੌਤ ਵਾਲਾ ਸੋਗ ਭਰਿਆ, ਤਬਕ ਦਾ ਅਰਥ ਅਸਮਾਨ ਅਜ਼ਲ ਮੌਤ, ਦਿਓ ਜਿੰਨ ਭੂਤ, ਰਜ਼ਾ ਦਾ ਅਰਥ ਹੁੰਦਾ ਹੈ ਜੀ ਮਰਜ਼ੀ, ਯਦਹਾ ਦਾ ਅਜਗਰ ਨਾਗ। ਸਰੋਤਿਓ, ਉਹ ਖੂਨੀ ਰਾਤ ਕਾਹਦੀ ਸੀ? ਜਿਵੇਂ ਦੁਨੀਆਂ ਚ ਪਰਲੋ ਆ ਗਈ ਸੀ, ਪਰ ਸੋਹਣੀ ਨੇ ਆਪਣੇ ਇਸ਼ਕ ਨੂੰ ਲਾਜ ਨਹੀਂ ਲੱਗਣ ਦਿੱਤੀ, ਉਹ ਕੱਚੇ ਘੜੇ ਤੇ ਹੀ ਦਰਿਆ ਵਿੱਚ ਠਿੱਲ ਪੈਂਦੀ ਹੈ।

0: ਚੌਕੋ ਦਾਗ ਨਾ ਇਸ਼ਕ ਨੂੰ ਲਾਇਆ।
1: ਪਾਣੀ ਚੜ ਆਇਆ ਉੱਪਰ ਕੰਢਿਆਂ ਤੋਂ, ਉਸ ਰਾਤ ਸੀ ਐੜੇ ਤੂਫਾਨ ਮੀਆਂ, ਸੋਹਣੀ ਵਿੱਚ ਦਰਿਆ ਦੇ ਜਾਏ ਵੜੀ, ਕੰਬ ਗਏ ਸੀ ਜ਼ਮੀਂ ਅਸਮਾਨ ਮੀਆਂ, ਅੰਬਰ ਕੜਕ ਡਰਾਵਦੇ ਰਾਤ ਵਾਂਗੂ, ਵੇਖ ਸਹਿਮ ਗਈ ਉਹਦੀ ਜਾਨ ਮੀਆਂ, ਮੁੜ ਮੁੜ ਦੇ ਤਸੱਲੀਆਂ ਜੀ ਤਾਈ, ਮੰਦਾ ਯਾਰ ਤੋਂ ਮੁੱਖ ਭਵਾਨ ਮੀਆਂ, ਮੁੱਖ ਮੋੜਿਆ ਇਸ਼ਕ ਨੂੰ ਲਾਜ ਲੱਗੇ, ਮਹੀਂ ਵਾਲ ਤੋਂ ਜਾਣ ਕੁਰਬਾਨ ਮੀਆਂ, ਮਹੀਂ ਵਾਲ ਹੈ ਦੋ ਜਹਾਨ ਅੰਦਰ, ਮਹੀਂ ਵਾਲ ਹੈ ਦੋ ਜਹਾਨ ਅੰਦਰ, ਮਾਲ ਜਾਣ ਤੇ ਦੀਨ ਇਮਾਨ ਮੀਆਂ, ਮਾਲ ਜਾਣ ਤੇ ਦੀਨ ਇਮਾਨ ਮੀਆਂ। ਕੱਚਾ ਘੜਾ ਖੁਰ ਕੇ ਪਾਣੀ ਹੋ ਗਿਆ, ਚਾਰੇ ਪਾਸੇ ਮੌਤ ਨੱਚਦੀ ਵਿਖਾਈ ਦਿੰਦੀ ਹੈ, ਸੋਹਣੀ ਮਹੀਵਾਲ ਨੂੰ ਯਾਦ ਕਰਕੇ ਕੂਕਦੀ ਹੈ, ਹੁਣ ਆਏ ਕੇ ਦੇਖ ਪਿਆਰਿਆ ਓਏ, ਜੋ ਕੁਝ ਮੈਂ ਨਿਮਾਣੀ ਦੇ ਨਾਲੇ ਹੋਈ, ਰੱਬ ਕਰੇ ਨਸੀਬ ਨਾ ਦੂਤੀਆਂ ਦੇ, ਜੋ ਕੁਝ ਨਾਲ ਮੇਰੇ ਮਹੀਵਾਲ ਹੋਈ, ਸਿਰ ਲਾਬਾਜ਼ੀ ਤੱਤੀ ਖੇਡ ਬੈਠੀ, ਔੜਕ ਤਿੰਨ ਕਾਣੇ ਮੇਰੀ ਚਾਲ ਹੋਈ, ਜਿਹੜੀ ਸੋਹਣੀ ਲਈ ਫਕੀਰ ਹੋਇਓ, ਛੁਰੀ ਅਜ਼ਲ ਦੇ ਨਾਲ ਹਲਾਲ ਹੋਈ, ਛੁੱਟਾ ਤੀਰ ਤਕਦੀਰ ਦਾ ਗੈਬ ਵੱਲੋਂ, ਮੇਰੀ ਜਾਨ ਓਏ ਪਿਆਰਿਆ ਢਾਲ ਹੋਈ, ਕਈ ਲੱਖ ਅਫਾਤ ਝਨਾਉ ਸੰਧੀ, ਮੇਰੇ ਖਾਣ ਕਾਰਨ ਖੁਸ਼ਹਾਲ ਹੋਈ, ਹਾਏ ਹਾਏ ਹਾਲ ਮੇਰਾ ਤੈਨੂੰ ਕੌਣ ਦੱਸੇ, ਹਾਏ ਹਾਏ ਹਾਲ ਮੇਰਾ ਤੈਨੂੰ ਕੌਣ ਦੱਸੇ, ਫਰਿਆਦ ਮੇਰੀ ਵਾਲ ਵਾਲ ਹੋਈ, ਇੱਕ ਵਾਰ ਦੀਦਾਰ ਹੁਣ ਆ ਦੇਵੀਂ, ਇੱਕ ਵਾਰ ਦੀਦਾਰ ਹੁਣ ਆ ਦੇਵੀਂ, ਤੇਰੇ ਮੁੱਖ ਦੀ ਭੁੱਖ ਕਮਾਲ ਹੋਈ, ਤੇਰੇ ਮੁੱਖ ਦੀ ਭੁੱਖ ਕਮਾਲ ਹੋਈ, ਰੱਜ ਕੀਤੀਆਂ ਨਾ ਤੇਰੇ ਨਾਲ ਗੱਲਾਂ, ਰੱਜ ਕੀਤੀਆਂ ਨਾ ਤੇਰੇ ਨਾਲ ਗੱਲਾਂ, ਸਾਰੀ ਉਮਰ ਦੁੱਖਾਂ ਅੰਦਰ ਜਾਲ ਹੋਈ, ਫਜ਼ਲ ਯਾਦ ਪਿਆਰੇ ਨੂੰ ਕਰਦੀ ਸੀ, ਫਜ਼ਲ ਯਾਦ ਪਿਆਰੇ ਨੂੰ ਕਰਦੀ ਸੀ, ਸੋਹਣੀ ਗੋਤਿਆਂ ਨਾਲ ਨਿਢਾਲ ਹੋਈ, ਸੋਹਣੀ ਗੋਤਿਆਂ ਨਾਲ ਨਿਢਾਲ ਹੋਈ। ਸਰੋਤਿਓ ਆਖਰ ਸੋਹਣੀ ਦੀ ਰੂਹ ਬੁੱਤ ਨੂੰ ਛੱਡ ਕੇ ਰਵਾਨਾ ਹੋ ਜਾਂਦੀ ਹੈ, ਲਾਸ਼ ਰੂਹ ਦੇ ਰਾਹੀਂ ਮਹੀਵਾਲ ਨੂੰ ਸੁਨੇਹਾ ਘੱਲਦੀ ਹੈ, ਲੈ ਜਾ ਸੁਨੇੜਾ ਸੱਜਣਾ ਦਾ, ਆਖੀ ਲੱਦ ਗਈ ਤੇਰੀ ਯਾਰ ਮੀਆਂ, ਲੈ ਜਾ ਸੁਨੇੜਾ ਸੱਜਣਾ ਦਾ, ਆਖੀ ਲੱਦ ਗਈ ਤੇਰੀ ਯਾਰ ਮੀਆਂ, ਹੱਥ ਜੋੜ ਸਲਾਮ ਦੁਆ ਕਹਿਣੀ, ਜਾਣਾ ਗੱਲ ਨਾ ਮਨੋ ਵਿਸਾਰ ਮੀਆਂ, ਢਾਈ ਮਾਰ ਕੇ ਅਰਜ਼ ਗੁਜ਼ਾਰ ਦੇਣੀ, ਅੱਗੇ ਯਾਰ ਦੇ ਬਾਂ ਉਲਾਰ ਮੀਆਂ, ਤੇਰੀ ਸੋਹਣੀ ਵਿੱਚ ਚੜ੍ਹਾਉ ਡੁੱਬੀ, ਪਿਆਰ ਮੌਤ ਦਾ ਲੱਖ ਅਸਵਾਰ ਮੀਆਂ, ਅਸੀਂ ਆਪਣੀ ਉਮਰ ਨੂੰ ਭੋਗ ਚੱਲੇ, ਅਸੀਂ ਆਪਣੀ ਉਮਰ ਨੂੰ ਭੋਗ ਚੱਲੇ, ਤੁਸੀਂ ਜੀਵੋ ਸਾਲ ਹਜ਼ਾਰ।

ਮੀਆਂ ਕੀਤਾ ਬਹੁਤ ਚਾਰਾ ਯਾਰ ਮਿਲਣ ਕਾਰਨ ਤੁਸੀਂ ਸੁਣੀ ਨਾ ਕੂਕ ਪੁਕਾਰ ਮੀਆਂ ਤੇਰੇ ਇਸ਼ਕ ਨੂੰ ਤੇਰੇ ਇਸ਼ਕ ਨੂੰ ਦਾਗ ਨਾ ਲੱਗਣ ਦਿੱਤਾ ਕੀਤੀ ਤੁਸਾਂ ਤੇ ਜਾਨ ਨਿਸਾਰ ਮੀਆਂ ਫਜ਼ਲ ਸ਼ਾਹ ਸੋਹਣੀ ਸੋਹਣੀ ਹੋ ਡੁੱਬੀ ਮੋਈ ਕੌਲ ਕਰਾਰ ਨਾ ਹਾਰ ਮੀਆਂ ਮੋਈ ਕੌਲ ਕਰਾਰ ਨਾ ਹਾਰ ਮੀਆਂ ਨਿਸਾਰ ਦਾ ਅਰਥ ਹੁੰਦਾ ਹੈ ਦੋਸਤੋ ਕੁਰਬਾਨ। ਮਹੀਂਵਾਲ ਨੂੰ ਸੋਹਣੀ ਦੀ ਤਰਦੀ ਹੋਈ ਲਾਸ਼ ਆਉਂਦੀ ਨਜ਼ਰ ਪੈ ਜਾਂਦੀ ਹੈ। ਮਹੀਂਵਾਲ ਦਾ ਦਰਿਆ ਵਿੱਚ ਛਾਲ ਮਾਰਨਾ ਤੇ ਦੋਹਾਂ ਲਾਸ਼ਾਂ ਦਾ ਆਪਸ ਵਿੱਚ ਮਿਲਣਾ। ਹੁਕਮ ਰੱਬ ਦੇ ਥੀ ਲਾਸ਼ ਸੋਹਣੀ ਦੀ ਹੋਈ ਯਾਰ ਦੇ ਵਾਲੇ ਰਵਾਨ ਬੇਲੀ ਜਿੱਧਰ ਯਾਰ ਆਹਾ ਉੱਧਰ ਲਾਸ਼ ਗਈ ਪਾਣੀ ਲਾ ਰਿਆ ਲੱਖ ਤਾਣ ਬੇਲੀ ਕਰਦੇ ਨੈਣ ਆਹੇ ਇੰਤਜ਼ਾਰ ਦੋਵੇਂ ਮਹੀਂਵਾਲ ਦੀ ਤਰਫ ਧਿਆਨ ਬੇਲੀ ਰੁੜਦੀ ਲਾਸ਼ ਆਈ ਨੇੜੇ ਕੰਢੜੇ ਦੇ ਜਿੱਥੇ ਖਲਾ ਆਹਾ ਪਰੇਸ਼ਾਨ ਬੇਲੀ ਦੇਖੇ ਇਸ਼ਕ ਇਹ ਆਸ਼ਕਾਂ ਸਾਧਕਾਂ ਦਾ ਬੁੱਤ ਕੁਦਰਤੋਂ ਕਰੇ ਬਿਆਨ ਬੇਲੀ ਦੋਵੇਂ ਹੱਥ ਪਸਾਰ ਦੁਆ ਕੀਤੀ ਮਿਲ ਜਾ ਮੈਨੂੰ ਮੇਰੀ ਹਾ ਬੇਲੀ ਮਿਲ ਜਾ ਮੈਨੂੰ ਮੇਰੀ ਹਾ ਬੇਲੀ ਅਚਨਚੇਤ ਆਹ ਦੂਰੋਂ ਨਜ਼ਰ ਪਿਆ ਜਿਨ੍ਹਾਂ ਬੇਲੀਆਂ ਦਾ ਨਿਗਹ ਬਾਣ ਬੇਲੀ ਮਹੀਂਵਾਲ ਮਾਰੇ ਛਾਲ ਵਿੱਚ ਨਹਿ ਦੇ ਮਹੀਂਵਾਲ ਮਾਰੇ ਛਾਲ ਵਿੱਚ ਨਹਿ ਦੇ ਮੂੰਹੋਂ ਆਖਿਆ ਮੈਂ ਕੁਰਬਾਨ ਬੇਲੀ ਗਲ ਲੱਗ ਮਿਲੇ ਬੁਝੀ ਅੱਗ ਦਿਲ ਦੀ ਮਹੀਂਵਾਲ ਦਿੱਤੀ ਓਵੇਂ ਜਾਣ ਬੇਲੀ ਸੂਰਜ ਵਾਂਗ ਗਰੂਬ ਹੋ ਗਏ ਦੋਵੇਂ ਸੂਰਜ ਵਾਂਗ ਗਰੂਬ ਹੋ ਗਏ ਦੋਵੇਂ ਲੱਭੇ ਜਾ ਕਿਤੇ ਡੂੰਘੀ ਥਾਂ ਬੇਲੀ ਲੱਭੇ ਜਾ ਕਿਤੇ ਡੂੰਘੀ ਥਾਂ ਬੇਲੀ। ਤਾਣ ਦਾ ਅਰਥ ਦੋਸਤੋ ਜ਼ੋਰ ਸਾਦਕਾ ਸੋਚਿਆ ਨਿਗਹਿਬਾਨ ਰਖਵਾਲਾ ਗਰੂਬ ਹੋ ਗਏ ਛੁੱਪ ਗਏ ਸਰੁੱਤਿਓ।

ਸ਼ਾਹ ਦੀਆਂ ਕਿਰਤਾਂ ਤੋਂ ਪਤਾ ਚੱਲਦਾ ਹੈ ਕਿ ਉਹ ਇੱਕ ਪੱਕਾ ਦੀਨਦਾਰ ਤੇ ਇਸਲਾਮੀ ਜਜ਼ਬੇ ਵਿੱਚ ਵਿਸ਼ਵਾਸ ਰੱਖਣ ਵਾਲਾ ਮੁਸਲਮਾਨ ਸੀ, ਪਰ ਉਹ ਮਜ਼ਹਬੀ ਕੱਟੜਪੰਥੀ ਫਿਰਕਾ ਪ੍ਰਸਤੀ ਤੋਂ ਬਾਲਾਤਰ ਸੀ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਤੇ ਦੂਜੇ ਧਰਮ ਦੇ ਵਿਅਕਤੀਆਂ ਨਾਲ ਵੀ ਪਿਆਰ ਰੱਖਦਾ ਸੀ। ਫਜ਼ਲ ਸ਼ਾਹ ਦੀ ਜਾਣਕਾਰੀ ਦੋਸਤੋ ਸਰਬ ਪੱਖੀ ਤੇ ਬੜੀ ਵਿਸ਼ਾਲ ਹੈ। ਉਹਦੇ ਦਿਲ ਵਿੱਚ ਜਜ਼ਬਿਆਂ ਹਾਵਾਂ ਭਾਵਾਂ ਦਾ ਦਰਿਆ ਠਾਠਾਂ ਮਾਰ ਰਿਹਾ ਸੀ। ਉਸ ਕੋਲ ਨਾ ਕੇਵਲ ਸ਼ਬਦਾਂ ਦਾ ਅਥਾਹ ਭੰਡਾਰ ਸੀ, ਬਲਕਿ ਉਹ ਮੌਕੇ ਦੇ ਮੁਤਾਬਕ ਖੂਬਸੂਰਤ ਤੇ ਢੁਕਵੇਂ ਸ਼ਬਦਾਂ ਦੀ ਚੋਣ ਕਰਨ ਵਿੱਚ ਵੀ ਮਾਹਰ ਸੀ ਤੇ ਉਸ ਨੂੰ ਸ਼ਬਦਾਂ ਨੂੰ ਕਵਿਤਾ ਦੀ ਲੜੀ ਵਿੱਚ ਮੋਤੀਆਂ ਵਾਂਗ ਕਰੀਨੇ ਤੇ ਖੂਬਸੂਰਤੀ ਨਾਲ ਪਰੋਣ ਦਾ ਹੁਨਰ ਵੀ ਆਉਂਦਾ ਸੀ। ਦੋਸਤੋ, ਫਜ਼ਲ ਸ਼ਾਹ ਦੀ ਬੋਲੀ ਕੇਂਦਰੀ ਲਾਹੌਰੀ ਹੈ, ਜਿਹੜੀ ਮੁਹਾਵਰਿਆਂ ਨਾਲ ਸ਼ਿੰਗਾਰੀ ਹੋਈ ਹੈ। ਉਹ ਉਰਦੂ ਤੋਂ ਇਲਾਵਾ ਫਾਰਸੀ ਤੇ ਅਰਬੀ ਦਾ ਵੀ ਵਿਦਵਾਨ ਸੀ। ਉਹਨਾਂ ਦੇ ਕਲਾਮ ਵਿੱਚ ਫਾਰਸੀ ਸ਼ਬਦਾਂ ਦੀ ਚੌਖੀ ਵਰਤੋਂ ਹੈ। ਫਜ਼ਲ ਸ਼ਾਹ ਨੇ ਕਿੱਸਾ ਸੋਹਣੀ ਮਹੀਵਾਲ ਸਿੱਖ ਕਾਲ ਦੇ ਢਹਿੰਦੇ ਸਮੇਂ ਵਿੱਚ ਲਿਖਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਸਰਕਾਰ ਦੀ ਬੋਲੀ ਫਾਰਸੀ ਸੀ, ਜਿਸ ਦਾ ਆਮ ਲੋਕਾਂ ਦੀ ਬੋਲਚਾਲ ਵਿੱਚ ਵੀ ਡੂੰਘਾ ਪ੍ਰਭਾਵ ਸੀ। ਉਸ ਸਮੇਂ ਦੇ ਰਿਵਾਜ਼ ਮੁਤਾਬਕ ਫਾਰਸੀ ਸ਼ਬਦਾਂ ਦਾ ਪ੍ਰਯੋਗ ਸਰੋਤਿਓ ਸੁਭਾਵਿਕ ਸੀ। ਇਸ ਨੂੰ ਐਬ ਨਹੀਂ ਸੀ ਮੰਨਿਆ ਜਾਂਦਾ, ਬਲਕਿ ਇਹ ਸ਼ਾਇਰ ਦੇ ਆਲਮ ਫਾਜ਼ਿਲ ਹੋਣ ਦਾ ਪ੍ਰਤੀਕ ਸੀ। ਦੋਸਤੋ, ਸੋਹਣੀ ਮਹੀਵਾਲ ਦੀ ਕਹਾਣੀ ਸ਼ਹਿਨਸ਼ਾਹ ਸ਼ਾਹਜਹਾਨ ਦੇ ਕਾਲ 1628 ਤੋਂ 1658 ਈਸਵੀ ਦੇ ਨੇੜੇ ਤੇੜੇ ਵਾਪਰੀ ਦੱਸਦੇ ਨੇ। ਹੀਰ ਰਾਂਝੇ ਦੀ ਕਹਾਣੀ ਵਾਂਗ ਸੋਹਣੀ ਮਹੀਵਾਲ ਦੀ ਕਹਾਣੀ ਦੀ ਸਾਡੇ ਨਾਲ ਦੋਸਤੋ ਸੁਭਾਵਿਕ ਸਾਂਝ ਬਣ ਚੁੱਕੀ ਹੈ ਅਤੇ ਇਹ ਪੰਜਾਬੀ ਮਨਾਂ ਵਿੱਚ ਰਚ ਵਸ ਗਈ ਹੈ। ਜਦੋਂ ਅਸੀਂ ਪੰਜਾਬੀ ਦੇ ਪ੍ਰਸਿੱਧ ਕਿੱਸਿਆਂ ਦਾ ਜ਼ਿਕਰ ਕਰਾਂਗੇ ਤਾਂ ਪੀਲੂ ਦਾ ਮਿਰਜ਼ਾ, ਵਾਰਿਸ ਦੀ ਹੀਰ, ਹਾਸ਼ਮ ਦੀ ਸੱਸੀ, ਕਾਦਰੀਯਾਰ ਦਾ ਪੂਰਨ ਭਗਤ ਦੇ ਕਿੱਸਿਆਂ ਨਾਲ ਫਜ਼ਲ ਸ਼ਾਹ ਦੀ ਸੋਹਣੀ ਦਾ ਜ਼ਿਕਰ ਵੀ ਜ਼ਰੂਰ ਕੀਤਾ ਜਾਵੇਗਾ, ਜਿੱਥੇ ਪੀਲੂ, ਹਾਸ਼ਮ ਤੇ ਕਾਦਰੀਯਾਰ ਨੇ ਆਪਣੇ ਕਿੱਸਿਆਂ ਵਿੱਚ ਸੰਖੇਪਤਾ ਤੇ ਸੰਕੋਚ ਨੂੰ ਮੁੱਖ ਰੱਖਦਿਆਂ ਖੂਬਸੂਰਤੀ ਪੈਦਾ ਕੀਤੀ ਹੈ, ਉੱਥੇ ਫਜ਼ਲ ਸ਼ਾਹ ਨੇ ਵਾਰਿਸ ਸ਼ਾਹ ਵਾਂਗ ਵਿਸਤਾਰ ਭਰੀ ਸ਼ੈਲੀ ਨੂੰ ਅਪਣਾ ਕੇ ਆਪਣੀ ਉਸਤਾਦੀ ਤੇ ਫਨਕਾਰੀ ਦੀ ਧਾਕ ਜਮਾਈ ਹੈ।

ਦੋਸਤੋ, ਫਜ਼ਲ ਸ਼ਾਹ ਨੇ ਸੋਹਣੀ ਮਹੀਵਾਲ ਦੀ ਕਹਾਣੀ ਨੂੰ ਜਿੱਥੇ ਸਮੁੱਚੇ ਤੌਰ ਤੇ ਡਾਢੇ ਕਲਾਮਈ ਤੇ ਰੋਚਕ ਢੰਗ ਨਾਲ ਬਿਆਨ ਕੀਤਾ ਏ, ਉੱਥੇ ਉਸ ਨੇ ਸੋਹਣੀ ਦੀ ਮੌਤ ਵਾਲੀ ਰਾਤ, ਆਲੇ ਦੁਆਲੇ ਦਿਲ ਹਿਲਾ ਦੇਣ ਵਾਲੇ ਦ੍ਰਿਸ਼, ਭੂਤਾਂ ਪ੍ਰੇਤਾਂ ਦੇ ਭੈ ਭੀਤ ਕਰਨ ਵਾਲੇ ਡਰਾਉਣੇ ਲਹਿਰਾਉਂਦੇ ਸਾਏ, ਕੁਦਰਤ ਦਾ ਵਿਕਰਾਲ ਰੂਪ, ਸ਼ੂਕ ਦੀ ਚਨਾ ਦੀਆਂ ਕਹਿਰੀਆਂ ਛੱਲਾਂ, ਇਹਨਾਂ ਸਾਰੇ ਦ੍ਰਿਸ਼ਾਂ ਦਾ ਡਾਢਾ ਵਿਸਤ੍ਰਿਤ ਤੇ ਭਰਪੂਰ ਚਿੱਤਰਨ ਪੇਸ਼ ਕਰਕੇ ਕਲਾ ਦੀਆਂ ਸ਼ਿਖਰਾਂ ਨੂੰ ਛੂਹਿਆ ਏ। ਦੋਸਤੋ, ਸੋਹਣੀ ਮਹੀਵਾਲ ਦੇ ਕਿੱਸੇ ਹਾਸ਼ਮ ਤੇ ਕਾਦਰ ਯਾਰ ਮਸ਼ਹੂਰ ਕਵੀਆਂ ਨੇ ਵੀ ਲਿਖੇ ਨੇ, ਪਰ ਜੋ ਸ਼ੌਹਰਤ ਫਜ਼ਲ ਸ਼ਾਹ ਦੇ ਕਿੱਸੇ ਨੂੰ ਮਿਲੀ ਉਹ ਦੂਜਿਆਂ ਕਿੱਸਿਆਂ ਦੇ ਭਾਗੀ ਨਹੀਂ ਹੋਈ। ਇਸ ਕਿੱਸੇ ਵਿੱਚ ਕਮਾਲ ਦੀ ਗੱਲ ਇਹ ਹੈ ਦੋਸਤੋ ਕਿ ਹਾਸ਼ਮ ਦੀ ਸੱਸੀ ਵਾਂਗ ਫਜ਼ਲ ਸ਼ਾਹ ਨੇ ਇਹ ਸਾਬਤ ਕਰ ਵਿਖਾਇਆ ਏ ਕਿ ਸੋਹਣੀ ਨੇ ਆਪਣੀ ਕੁਰਬਾਨੀ ਸਦਕਾ ਇਸ਼ਕ ਦੀ ਮਿਰਾਜ ਨੂੰ ਪ੍ਰਾਪਤ ਕਰ ਲਿਆ। ਫਜ਼ਲ ਸ਼ਾਹ ਨੇ ਸੋਹਣੀ ਦੇ ਹੁਸਨ ਨੂੰ ਆਦਰਸ਼ਕ ਅਦੁੱਤੀ ਹੁਸਨ ਸਿੱਧ ਕਰ ਵਿਆਖਿਆ ਅਤੇ ਉਸ ਨੂੰ ਰੱਬੀ ਜਲਾਲ ਨਾਲ ਤੁਲਨਾ ਦਿੱਤੀ ਹੈ, ਜਿਸ ਤੇ ਮਰ ਮਿਟਣਾ ਰੱਬੀ ਪਿਆਰ ਲਈ ਮਰ ਮਿਟਣ ਦੇ ਬਰਾਬਰ ਹੈ। ਸਰੋਤਿਓ, ਫਜ਼ਲ ਸ਼ਾਹ ਇਸ਼ਕ ਨੂੰ ਅਜ਼ਲ ਤੋਂ ਮਿਲੀ ਦਾਤ ਸਮਝਦਾ ਏ ਅਤੇ ਹੁਸਨ ਤੇ ਮਰ ਮਿਟਣਾ ਸੁਭਾਵਿਕ ਤੇ ਸੱਚੇ ਇਸ਼ਕ ਦੀ ਨਿਸ਼ਾਨੀ ਦੱਸਦਾ ਏ। ਸਰੋਤਿਓ, ਫਜ਼ਲ ਸ਼ਾਹ ਨੇ ਇਹ ਵੀ ਦਰਸਾਇਆ ਏ ਕਿ ਸੱਚੇ ਆਸ਼ਿਕ ਸੰਸਾਰਕ ਮਾਇਆ ਦੇ ਪ੍ਰੇਮੀ ਨਹੀਂ ਹੁੰਦੇ, ਉਹ ਮਜ਼ਹਬ ਜ਼ਾਤ ਪਾਤ ਖਾਨਦਾਨ ਦੇ ਬੰਧਨਾਂ ਤੋਂ ਵੀ ਆਜ਼ਾਦ ਹੁੰਦੇ ਨੇ। ਇਹੀ ਨਹੀਂ, ਅਜਿਹੇ ਆਸ਼ਿਕ ਸਾਦਿਕ ਲੋਕ ਲਾਜ ਦੀ ਪਰਵਾਹ ਨਾ ਕਰਕੇ, ਆਪਣੀ ਜਾਨ ਦੀ ਪਰਵਾਹ ਨਾ ਕਰਕੇ ਇਸ਼ਕ ਦੀ ਬਾਜ਼ੀ ਨੂੰ ਜਿੱਤਣਾ ਚਾਹੁੰਦੇ ਨੇ। ਫਜ਼ਲ ਸ਼ਾਹ ਨੇ ਦੋਸਤੋ ਆਪਾਂ ਨੂੰ ਇਹ ਵੀ ਦੱਸਿਆ ਏ ਕਿ ਇਸ਼ਕ ਹਵਸ ਪਰਸਤੀ ਦੋ ਜਿਸਮਾਂ ਦਾ ਮਿਲਾਪ ਹੀ ਨਹੀਂ, ਬਲਕਿ ਇਹ ਇੱਕ ਪਵਿੱਤਰ ਰੂਹਾਨੀ ਜਜ਼ਬਾ ਤੇ ਦੋ ਰੂਹਾਂ ਦਾ ਮਿਲਾਪ ਹੈ ਅਤੇ ਜਾਨ ਵਰਗੀ ਅਨਮੋਲ ਸ਼ੈ ਕੁਰਬਾਨ ਕੀਤੇ ਬਿਨਾਂ ਇਸ਼ਕ ਦੀ ਮੰਜ਼ਿਲ ਤੇ ਪੁੱਜਿਆ ਨਹੀਂ ਜਾ ਸਕਦਾ। ਸਰੋਤਿਓ, ਫਜ਼ਲ ਸ਼ਾਹ ਦਾ ਸੋਹਣੀ ਮਹੀਵਾਲ ਦਾ ਕਿੱਸਾ ਨਿਰਸੰਦੇਹ ਸਾਡਾ ਸਾਹਿਤਕ ਤੇ ਸੱਭਿਆਚਾਰਕ ਅਨਮੋਲ ਵਿਰਸਾ ਏ, ਜਿਸ ਸਦਕਾ ਸ਼ਾਇਰ ਦਾ ਨਾਮ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ ਅਤੇ ਇਸ ਅਮੁੱਲੇ ਵਿਰਸੇ ਦੀ ਸਾਂਭ ਕਰਨੀ ਸਰੋਤਿਓ ਸਾਡਾ ਸਾਰੇ ਪੰਜਾਬੀਆਂ ਦਾ ਫਰਜ਼ ਬਣਦਾ ਏ। ਸਰੋਤਿਓ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ, ਹੁਣ ਆਪਣੇ ਦੋਸਤ ਬਲਜੀਤ ਸ਼ਰਮਾ, ਮਮਤਾ ਅਰੋੜਾ, ਰਮਾ ਸ਼ਰਮਾ ਤੇ ਸੁਖਮਾਨ ਸਿੰਘ ਜੀ ਨੂੰ ਆਪਣਾ ਵਿਰਸਾ, ਆਪਣਾ ਸੱਭਿਆਚਾਰ ਪ੍ਰੋਗਰਾਮ ਸੰਪੂਰਨ ਕਰਨ ਦੀ ਦਿਓ ਆਗਿਆ। ਫੇਰ ਮਿਲਣ ਦੀ ਆਸ ਨਾਲ ਰੱਬ ਰਾਖਾ, ਆਮੀਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਵਿਸ਼ੇਸ਼ ਦਿਸ਼ਾ ਨਿਰਦੇਸ਼ ਸੰਪਾਦਨ ਤਕਨੀਕੀ ਸਹਿਯੋਗ ਮਮਤਾ ਅਰੋੜਾ ਜੀ, ਰਮਾ ਸ਼ਰਮਾ ਜੀ ਤੇ ਸੁਖਮਾਨ ਸਿੰਘ ਜੀ।

ਸਰੋਤਿਓ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਸੁਣ ਰਹੇ ਸੀ ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ, ਵਿਸ਼ਾ ਫਜ਼ਲ ਸ਼ਾਹ ਦੀ ਲਿਖੀ ਹੋਈ ਅਮਰ ਦਾਸਤਾਨ ਸੋਹਣੀ ਮਹੀਵਾਲ ਦਾ ਭਾਗ ਦੂਜਾ। ਪ੍ਰੋਗਰਾਮ ਦੇ ਵਾਚਕ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਅਤੇ ਸੰਪਾਦਨ ਕੀਤਾ ਮਮਤਾ ਅਰੋੜਾ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 6:12 ਤੇ 46 ਸਕਿੰਟ। ਆਓ ਸੁਣਦੇ ਹਾਂ ਕੁਝ ਸੰਦੇਸ਼।

0: ਹਮੇਸ਼ਾ ਯਾਦ ਰੱਖੋ ਰਾਇਲ ਕੇ9 ਪੈਟ ਕਲੀਨਿਕ, ਜਿੱਥੇ ਪੈਟਸ ਦਾ ਹਰੇਕ ਕਿਸਮ ਦਾ ਇਲਾਜ ਅਤੇ ਵੈਕਸੀਨੇਸ਼ਨ ਦਾ ਕੰਮ ਪਸ਼ੂ ਪਾਲਣ ਵਿਭਾਗ ਤੋਂ ਰਿਟਾਇਰਡ ਤਜਰਬੇਕਾਰ ਡਾਕਟਰ ਹਰਜਿੰਦਰ ਸਿੰਘ ਅਤੇ ਡਾਕਟਰ ਜਗਸੀਰ ਸਿੰਘ ਵੱਲੋਂ ਕੀਤਾ ਜਾਂਦਾ ਹੈ। ਪਤਾ ਨੋਟ ਕਰ ਲਓ, ਰਾਇਲ ਕੇ9 ਪੈਟ ਕਲੀਨਿਕ, ਨੀਅਰ ਹੋਟਲ ਗੋਲਡ ਸਟਾਰ, ਬੀਬੀ ਵਾਲਾ ਰੋਡ, ਬਠਿੰਡਾ। ਕੰਟੈਕਟ ਨੰਬਰ 9417357156 ਅਤੇ 9814034858।
1: ਸਰੋਤਿਓ, ਸੁਣਦੇ ਹਾਂ ਇੱਕ ਗੀਤ ਲਖਵਿੰਦਰ ਵੜਾਲੀ ਦੀ ਆਵਾਜ਼ ਦੇ ਵਿੱਚ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤ ਦੀ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 6:19 ਅਤੇ 49 ਸਕਿੰਟ। ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਛੱਡਤਾ, ਬਿਜਲੀ ਦਾ ਬਿੱਲ ਕੀ ਤੇਰਾ ਬਾਪੂ ਭਰੇਗਾ।
1: ਪਰ ਅੱਜ ਸਾਰੇ ਉਹਨਾਂ ਨੂੰ ਪਿਆਰਾ ਸਿੰਘ ਕਹਿੰਦੇ ਨੇ, ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ। ਅਤੇ ਹੁਕਮ ਸਿੰਘ ਵੀ,
2: ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਅੱਜ ਹੀ ਰਜਿਸਟਰ ਕਰੋ pmsuryaghar.gov.in ਤੇ।
3: ਹਰ ਘਰ ਸੂਰਿਆ ਘਰ।
4: ਇਹ ਕਹਾਣੀ ਹੈ ਇੱਕ ਫੋਟੋਗ੍ਰਾਫਰ ਅਤੇ ਉਹਦੇ ਅੰਤਰਮਨ ਦੀ। ਬਹੁਤ ਵਧੀਆ, ਵੈਲ ਡਨ। ਬਿਜ਼ਨਸ ਲੋਨ ਅਪਰੂਵ ਹੋਇਆ, ਹੁਣ ਹੋਵੇਗਾ ਵੱਡਾ ਸਟੂਡੀਓ, ਨਵਾਂ ਕੈਮਰਾ, ਨਵੀਆਂ ਲਾਈਟਾਂ, ਲੱਗੇ ਹੱਥ ਨਵੀਂ ਕਾਰ ਵੀ ਲੈ ਲੈ ਉਸੇ ਲੋਨ ਨਾਲ। ਨਾ, ਲੋਨ ਲਏ ਗਏ ਕੰਮ ਲਈ ਹੀ ਵਰਤੋ, ਸਮੇਂ ਤੇ ਕਿਸ਼ਤਾਂ ਦਾ ਭੁਗਤਾਨ ਕਰੋ, ਕ੍ਰੈਡਿਟ ਸਕੋਰ ਵਧਾਓ ਅਤੇ ਅਗਲਾ ਲੋਨ ਆਸਾਨੀ ਨਾਲ ਪ੍ਰਾਪਤ ਕਰੋ। ਕਾਰ ਨਹੀਂ ਤਾਂ ਮੇਰੀ ਫੋਟੋ ਹੀ ਲੈ ਲੈ। ਤੁਸੀਂ ਕੌਣ?
1: RBI ਕਹਿੰਦਾ ਹੈ,
4: ਵਿੱਤੀ ਸਮਝਦਾਰੀ ਖੁਸ਼ਹਾਲ ਨਾਰੀ।
5: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਲੋਕ ਸਭਾ ਵਿਚ ਜਨਤਕ ਪ੍ਰੀਖਿਆਵਾਂ ਅਨੁਚਿਤ ਸਾਧਨਾਂ ਦੀ ਰੋਕਥਾਮ ਸੋਧ ਬਿੱਲ 2026 ਪੇਸ਼ ਕੀਤਾ ਗਿਆ। ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਪੰਜਾਬ ਦੇ ਸਰਬਪੱਖੀ ਵਿਕਾਸ ਨਾਲ ਜੁੜੇ ਮੁੱਦਿਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ। ਪ੍ਰਧਾਨ ਮੰਤਰੀ ਨੇ ਪੰਜਾਬ ਵਿਚਲੀ ਸਥਿਤੀ ਤੇ ਚਿੰਤਾ ਜ਼ਾਹਿਰ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਵਿਚ ਸਥਾਪਿਤ ਕੀਤੀ ਜਾ ਰਹੀ ਜਾਪਾਨ ਵੱਲੋਂ ਦੇਸ਼ ਦੀ ਆਪਣੀ ਕਿਸਮ ਦੀ ਪਹਿਲੀ 1116 ਕਰੋੜ ਰੁਪਏ ਦੀ ਫੋਰਜਿੰਗ ਅਤੇ ਮਸ਼ੀਨਿੰਗ ਯੂਨਿਟ ਦਾ ਨੀਂਹ ਪੱਥਰ ਰੱਖਿਆ। ਮੋਹਾਲੀ ਵਿਚ ਬੀਤੇ ਦਿਨੀ ਪੁਲਿਸ ਪਾਰਟੀ ਤੇ ਗੋਲੀ ਚਲਾ ਕੇ ਭੱਜਣ ਵਾਲੇ 5 ਨਸ਼ਾ ਤਸਕਰ ਗ੍ਰਿਫ਼ਤਾਰ ਤੇ ISSF ਵਿਸ਼ਵ ਕੱਪ ਵਿਚ ਭਾਰਤ ਦੀ ਈਸ਼ਾ ਸਿੰਘ ਨੇ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਿਆ। ਮਨੂ ਭਾਖੜ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ। ਹੁਣ ਖਬਰਾਂ ਵਿਸਥਾਰ ਨਾਲ। ਅੱਜ ਲੋਕ ਸਭਾ ਵਿਚ ਜਨਤਕ ਪ੍ਰੀਖਿਆਵਾਂ ਅਨੁਚਿਤ ਸਾਧਨਾਂ ਦੀ ਰੋਕਥਾਮ ਸੋਧ ਬਿੱਲ 2026 ਪੇਸ਼ ਕੀਤਾ ਗਿਆ। ਪਹਿਲੀ ਵਾਰ ਮੁਲਤਵੀ ਹੋਣ ਤੋਂ ਬਾਅਦ ਜਦੋਂ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਅਮਲਾ, ਜਨਤਕ ਸ਼ਿਕਾਇਤਾਂ ਤੇ ਪੈਨਸ਼ਨ ਰਾਜ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਬਿੱਲ ਨੂੰ ਸਦਨ ਵਿਚ ਪੇਸ਼ ਕੀਤਾ। ਬਿੱਲ ਪੇਸ਼ ਕੀਤੇ ਜਾਣ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਵਿਰੋਧ ਮੁਜ਼ਾਹਰਿਆਂ ਦੌਰਾਨ ਪੁਲਿਸ ਦੀ ਕਥਿਤ ਕਾਰਵਾਈ ਤੇ ਚਿੰਤਾ ਦੀ ਮੰਗ ਕਰਦਿਆਂ ਹੰਗਾਮਾ ਕੀਤਾ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪ੍ਰੀਖਿਆ ਸੁਧਾਰ ਦੀ ਦਿਸ਼ਾ ਵਿਚ ਇਹ ਬਿੱਲ ਪਹਿਲਾ ਮਹੱਤਵਪੂਰਨ ਕਦਮ ਹੈ ਅਤੇ ਇਸ ਤੇ ਵਿਆਪਕ ਚਰਚਾ ਹੋਣੀ ਚਾਹੀਦੀ ਏ। ਹਾਲਾਂਕਿ ਹੰਗਾਮਾ ਜਾਰੀ ਰਹਿਣ ਕਾਰਨ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਇਕ ਰਿਪੋਰਟ।
6: ਇਹ ਬਿੱਲ ਪ੍ਰੀਖਿਆ ਅਮਲ ਵਿਚ ਪਾਰਦਰਸ਼ਿਤਾ, ਨਿਰਪੱਖਤਾ ਅਤੇ ਲੋਕਾਂ ਦੇ ਭਰੋਸੇ ਨੂੰ ਬਣਾਈ ਰੱਖਣ ਲਈ ਲਿਆਂਦਾ ਗਿਆ ਹੈ। ਇਸ ਦਾ ਉਦੇਸ਼ ਵਿਦਿਆਰਥੀਆਂ ਦੇ ਭਵਿੱਖ ਦੀ ਰਾਖੀ ਕਰਨਾ ਅਤੇ ਪ੍ਰੀਖਿਆ ਪ੍ਰਣਾਲੀ ਨੂੰ ਕਾਨੂੰਨੀ ਤੌਰ ਤੇ ਮਜ਼ਬੂਤ ਕਰਨਾ ਹੈ। ਇਸ ਬਿੱਲ ਵਿਚ ਸਖ਼ਤ ਪ੍ਰਬੰਧ ਕੀਤੇ ਗਏ ਨੇ। ਦੋਸ਼ੀ ਪਾਏ ਜਾਣ ਵਾਲਿਆਂ ਨੂੰ 10 ਸਾਲ ਤੱਕ ਦੀ ਕੈਦ, 10 ਕਰੋੜ ਰੁਪਏ ਤੱਕ ਦਾ ਜੁਰਮਾਨਾ ਅਤੇ ਜਾਇਦਾਦ ਜ਼ਬਤ ਕਰਨ ਦੀ ਵਿਵਸਥਾ ਹੈ। ਇਸ ਤੋਂ ਇਲਾਵਾ ਮਾਮਲਿਆਂ ਦੇ ਤੇਜ਼ੀ ਨਾਲ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵਿਸ਼ੇਸ਼ ਫਾਸਟ ਟ੍ਰੈਕ ਅਦਾਲਤਾਂ ਕਾਇਮ ਕੀਤੀਆਂ ਜਾਣਗੀਆਂ, ਜਿੱਥੇ ਰੋਜ਼ਾਨਾ ਮਾਮਲਿਆਂ ਦੀ ਸੁਣਵਾਈ ਕੀਤੀ ਜਾਵੇਗੀ। ਪੁਲਿਸ 'ਚ ਕੇਸ ਦਰਜ ਹੋਣ ਤੋਂ ਬਾਅਦ 2 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਨੀ ਹੋਏਗੀ। ਇਸ ਤੋਂ ਇਲਾਵਾ ਚਾਰਜਸ਼ੀਟ ਦਾਇਰ ਕਰਨ ਦੇ 3 ਮਹੀਨਿਆਂ ਦੇ ਅੰਦਰ ਮਾਮਲਿਆਂ ਦਾ ਨਿਪਟਾਰਾ ਕਰਨ ਦਾ ਪ੍ਰਬੰਧ ਹੈ। ਇਸ ਬਿੱਲ ਦਾ ਮੁੱਖ ਉਦੇਸ਼ ਭਰਤੀ ਅਤੇ ਦਾਖਲਾ ਪ੍ਰੀਖਿਆਵਾਂ ਵਿਚ ਹੋਣ ਵਾਲੀਆਂ ਗੜਬੜੀਆਂ ਤੇ ਰੋਕ ਲਾਉਣ ਦੇ ਨਾਲ ਨਾਲ ਪ੍ਰੀਖਿਆ ਪ੍ਰਬੰਧ ਤੇ ਲੋਕਾਂ ਦਾ ਭਰੋਸਾ ਮਜ਼ਬੂਤ ਕਰਨਾ ਹੈ। ਬਿਊਰੋ ਰਿਪੋਰਟ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
5: ਸਭਾ ਜਦੋਂ ਦੁਪਹਿਰ ਬਾਅਦ 2 ਵਜੇ ਮੁੜ ਜੁੜੀ ਤਾਂ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਜਨਤਕ ਪ੍ਰੀਖਿਆਵਾਂ ਅਨੁਚਿਤ ਸਾਧਨਾਂ ਦੀ ਰੋਕਥਾਮ ਸੋਧ ਬਿੱਲ 2026 ਦੇਸ਼ ਦੇ ਕਰੋੜਾਂ ਨੌਜਵਾਨਾਂ ਦੇ ਭਵਿੱਖ, ਸਖ਼ਤ ਮਿਹਨਤ ਤੇ ਇੱਛਾਵਾਂ ਨਾਲ ਜੁੜਿਆ ਇੱਕ ਮਹੱਤਵਪੂਰਨ ਕਾਨੂੰਨ ਹੈ ਅਤੇ ਅਜਿਹੇ ਅਪਰਾਧਾਂ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਸਜ਼ਾ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਵਾਲੇ ਇੱਕ ਅਹਿਮ ਕਦਮ ਹੈ। ਸ੍ਰੀ ਬਿਰਲਾ ਨੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਇਸ ਬਿੱਲ ਤੇ ਚਰਚਾ ਕੀਤੀ ਜਾਣੀ ਚਾਹੀਦੀ ਏ। ਸਪੀਕਰ ਵੱਲੋਂ ਵਾਰ ਵਾਰ ਅਪੀਲਾਂ ਕਰਨ ਦੇ ਬਾਵਜੂਦ ਵਿਰੋਧੀ ਧਿਰ ਦੇ ਮੈਂਬਰਾਂ ਨੇ ਆਪਣਾ ਵਿਰੋਧ ਜਾਰੀ ਰੱਖਿਆ, ਜਿਸ ਕਾਰਨ ਸਦਨ ਦੀ ਕਾਰਵਾਈ ਪਹਿਲਾਂ ਸ਼ਾਮ 5 ਵਜੇ ਤੱਕ ਤੇ ਫਿਰ ਹੰਗਾਮਾ ਜਾਰੀ ਰਹਿਣ ਤੇ ਕੱਲ੍ਹ ਸਵੇਰੇ 11 ਵਜੇ ਤੱਕ ਲਈ ਉਠਾ ਦਿੱਤੀ ਗਈ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNews ਜਲੰਧਰ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਸਰਬਪੱਖੀ ਵਿਕਾਸ, ਸੂਬੇ ਦੇ ਲੋਕਾਂ ਦੀ ਭਲਾਈ ਅਤੇ ਰੋਸ਼ਨ ਭਵਿੱਖ ਨੂੰ ਲੈ ਕੇ ਅਹਿਮ ਵਿਚਾਰ ਵਟਾਂਦਰਾ ਕੀਤਾ। ਇਸ ਮੁਲਾਕਾਤ ਦੌਰਾਨ ਸੂਬਾ ਪ੍ਰਧਾਨ ਨੇ ਪੰਜਾਬ ਦੇ ਮੌਜੂਦਾ ਹਾਲਾਤ, ਆਰਥਿਕਤਾ, ਸਨਅਤ ਕਿਸਾਨਾਂ ਮਜ਼ਦੂਰਾਂ, ਨੌਜਵਾਨਾਂ, ਅਮਨ ਕਾਨੂੰਨ ਤੇ ਗੈਂਗਸਟਰਵਾਦ ਸਮੇਤ ਹੋਰ ਕਈ ਮੁੱਦਿਆਂ ਉਪਰ ਚਰਚਾ ਕੀਤੀ ਤੇ ਪੰਜਾਬ ਨੂੰ ਮੁੜ ਤੋਂ ਦੇਸ਼ ਦਾ ਪ੍ਰਮੁੱਖ ਸਨਅਤੀ ਧੁਰਾ ਬਣਾਉਣ ਲਈ ਵਿਸ਼ੇਸ਼ ਯੋਜਨਾਵਾਂ ਤੇ ਵੀ ਚਰਚਾ ਕੀਤੀ ਤਾਂ ਜੋ ਸੂਬੇ ਦੇ ਨੌਜਵਾਨ

0: ਨਾ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ। ਇਸ ਮੁਲਾਕਾਤ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਢਿੱਲੋਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਇਹਨਾਂ ਮੁੱਦਿਆਂ ਨੂੰ ਬੇਹੱਦ ਗੰਭੀਰਤਾ ਨਾਲ ਸੁਣਿਆ ਤੇ ਚਿੰਤਾ ਜਤਾਈ ਏ। ਉਹਨਾਂ ਇਲਜ਼ਾਮ ਲਾਇਆ ਕਿ ਪੰਜਾਬ ਦੀ ਮੌਜੂਦਾ ਆਪ ਸਰਕਾਰ ਦੀ ਨਾਕਾਮੀ ਅਤੇ ਦਿਸ਼ਾਹੀਣ ਨੀਤੀਆਂ ਕਾਰਨ ਅੱਜ ਸੂਬਾ ਆਰਥਿਕ ਅਤੇ ਪ੍ਰਸ਼ਾਸਨਿਕ ਤੌਰ ਤੇ ਪਛੜ ਰਿਹਾ ਹੈ। ਸੰਗਰੂਰ ਦੇ ਭਾਜਪਾ ਦਫ਼ਤਰ ਤੇ ਬੀਤੀ ਰਾਤ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ। ਇਸ ਘਟਨਾ 'ਚ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਗਰੂਰ ਦੇ ਐਸਪੀ ਡੀ ਦਵਿੰਦਰ ਅਤਰੀ ਨੇ ਦੱਸਿਆ।
1: ਅਸੀਂ ਹੁਣ ਇੰਸਪੈਕਸ਼ਨ ਕਰ ਰਹੇ ਹਾਂ, ਇੱਕ ਹਾਂ ਇੱਕ ਬੀਅਰ ਦੀ ਬੋਤਲ ਦੇ ਵਿੱਚ ਪੈਟਰੋਲ ਪਾ ਕੇ ਤੇ ਉਹ ਬੱਤੀ ਵਗੈਰਾ ਬੰਬ ਲੱਗ, ਜਿੱਦਾਂ ਬੋਤਲ ਪੈਟਰੋਲ ਬੰਬ ਜਿਹਨੂੰ ਬੋਲਦੇ ਆ, ਉਹ ਜੋ ਬਿਲਡਿੰਗ ਆ ਉਹਦੇ ਬਾਹਰਲੀ ਜਿਹੜੀ ਆਊਟਰ ਕੋਰਡਰ ਨਾਲ ਕੰਧ ਹੈਗੀ ਆ, ਉਦੋਂ ਥਰੋ ਕਰਕੇ ਜਿਹੜਾ ਬਿਲਡਿੰਗ ਦੇ ਦੋ ਏਸੀ ਦੇ ਵਿਚਾਲੇ ਜਿਹੜੀ ਆ ਉਹ ਬੋਤਲ ਮਾਰੀ ਗਈ ਆ ਅਤੇ ਅੱਗ ਦੇ ਨਿਸ਼ਾਨ ਨੇ। ਤੋ ਅਸੀਂ ਹੁਣ ਜਿਹੜਾ FIR ਲਾਜ ਕਰਕੇ ਜਿਹੜੇ ਦੋਸ਼ੀ ਨੇ ਇਹ ਬਦਮਾਸ਼ੀ ਜਿਹਨੇ ਕੀਤੀ ਆ ਉਹਨੂੰ ਉਹਨਾਂ ਦੇ ਖਿਲਾਫ਼ ਪਰਚਾ ਦਰਜ ਕਰਕੇ ਤੇ ਉਹਨਾਂ ਦੇ ਖਿਲਾਫ਼ ਸਖ਼ਤ ਜਿਹੜੀ ਕਾਨੂੰਨੀ ਕਾਰਵਾਈ ਕਰਾਂਗੇ।
0: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਤੇ ਸਾਬਕਾ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਭਾਜਪਾ ਦਫ਼ਤਰ ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਦਾ ਹੀ ਜ਼ਿਲ੍ਹਾ ਸੰਗਰੂਰ ਜਦੋਂ ਸੁਰੱਖਿਅਤ ਨਹੀਂ ਹੈ ਤਾਂ ਹੋਰ ਕਿਸੇ ਥਾਂ ਦੀ ਸੁਰੱਖਿਆ ਦੀ ਕੀ ਉਮੀਦ ਰੱਖੀ ਜਾ ਸਕਦੀ ਏ। ਉਨ੍ਹਾਂ ਕਿਹਾ ਕਿ ਪੁਲਿਸ ਵਾਲਿਆਂ ਤੇ ਪੁਲਿਸ ਤੇ ਵੀ ਹਮਲੇ ਦੱਸਦੇ ਨੇ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਦਾ ਕੀ ਹਾਲ ਏ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵੀ ਇਸ ਹਮਲੇ ਦੀ ਨਿਖੇਧੀ ਕੀਤੀ ਏ। ਉਧਰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਸਖ਼ਤ ਸਜ਼ਾ ਦਿੱਤੀ ਜਾਏਗੀ।
2: ਜੋ ਵੀ ਐਸੀ ਕਹੀਂ ਪੇ ਵੀ ਹੋ, ਦਿਸ ਇਜ਼ ਵੈਰੀ ਅਨਫੋਰਚੁਨੇਟ, ਇਸਕੋ ਬਖਸ਼ਾ ਨਹੀਂ ਜਾਏਗਾ, ਸਖ਼ਤ ਸਜ਼ਾ ਦੀ ਜਾਏਗੀ। ਲੇਕਿਨ ਪੰਜਾਬ ਇੱਕ ਐਸੀ ਜਹਾਂ ਹਮਾਰੀ ਜ਼ੀਰੋ ਟੋਲਰੈਂਸ ਹੈ ਫੋਰ ਐਨੀ ਕਾਇੰਡ ਆਫ ਗੁੰਡਾਗਰਦੀ, ਜਿਸਨੇ ਵੀ ਕੀਆ ਹਮ ਉਸਕੋ ਪਕੜੇਂਗੇ ਔਰ ਸਖ਼ਤ ਸਜ਼ਾ ਦੇਂਗੇ।
0: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲੁਧਿਆਣਾ ਵਿਖੇ ਜਾਪਾਨ ਦੀ ਆਈਟੀ ਸਟੀਲ ਨਾਲ ਭਾਈਵਾਲੀ ਵਿੱਚ ਵਰਧਮਾਨ ਸਪੈਸ਼ਲ ਸਟੀਲਸ ਵੱਲੋਂ ਕਾਇਮ ਕੀਤੀ ਜਾ ਰਹੀ ਦੇਸ਼ ਦੀ ਆਪਣੀ ਕਿਸਮ ਦੀ ਪਹਿਲੀ 1116 ਕਰੋੜ ਰੁਪਏ ਦੀ ਫੋਰਜਿੰਗ ਤੇ ਮਸ਼ੀਨਿੰਗ ਯੂਨਿਟ ਦਾ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ 500 ਤੋਂ ਵੱਧ ਨੌਜਵਾਨਾਂ ਨੂੰ ਸਿੱਧਾ ਰੁਜ਼ਗਾਰ ਪ੍ਰਦਾਨ ਕਰੇਗਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਨਅਤੀ ਵਿਕਾਸ ਤੇ ਰੁਜ਼ਗਾਰ ਪੈਦਾ ਕਰਨ ਨੂੰ ਇੱਕ ਵੱਡਾ ਹੁਲਾਰਾ ਦੇਵੇਗਾ। ਮੋਹਾਲੀ ਵਿਚ ਬੀਤੇ ਦਿਨੀ ਨਸ਼ਾ ਤਸਕਰਾਂ ਦੀ ਭਾਲ ਵਿਚ ਗਈ ਪੁਲਿਸ ਪਾਰਟੀ ਤੇ ਗੋਲੀ ਚਲਾ ਕੇ ਭੱਜਣ ਵਾਲੇ 5 ਨਸ਼ਾ ਤਸਕਰਾਂ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਚੋਂ 2 ਨੇ ਅਦਾਲਤ 'ਚ ਆਤਮ ਸਮਰਪਣ ਕੀਤਾ ਜਦਕਿ 3 ਨੂੰ ਪੁਲਿਸ ਨਾਲ ਇੱਕ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ। ਸਾਡੇ ਮੋਹਾਲੀ ਵਾਲੇ ਪੱਤਰਕਾਰ ਨੇ ਪੁਲਿਸ ਦੇ ਹਵਾਲੇ ਤੋਂ ਦੱਸਿਆ ਕਿ ਅੱਜ ਦੁਪਹਿਰ ਮੋਹਾਲੀ ਦੇ ਚਾਓ ਮਾਜਰਾ ਪਿੰਡ ਨੇੜੇ ਪੁਲਿਸ ਨੇ ਜਦੋਂ 3 ਮੋਟਰਸਾਈਕਲ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਪੁਲਿਸ ਤੇ ਗੋਲੀ ਚਲਾ ਦਿੱਤੀ, ਜਿਸ ਵਿਚ ਇੱਕ ਗੋਲੀ ਪੁਲਿਸ ਦੀ ਗੱਡੀ ਤੇ ਲੱਗੀ। ਪੁਲਿਸ ਵੱਲੋਂ ਜਵਾਬੀ ਗੋਲੀਬਾਰੀ ਵਿਚ 2 ਨੌਜਵਾਨਾਂ ਦੇ ਪੈਰ ਵਿਚ ਗੋਲੀ ਲੱਗੀ ਜਦਕਿ 3ਜਾ ਸਹੀ ਸਲਾਮਤ ਗ੍ਰਿਫ਼ਤਾਰ ਕਰ ਲਿਆ ਗਿਆ। ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਹਾਂਸ ਨੇ ਘਟਨਾ ਵਾਲੀ ਥਾਂ ਤੋਂ ਜਾਇਜ਼ਾ ਲੈਣ ਮਗਰੋਂ ਦੱਸਿਆ।
3: ਉਦੋਂ ਤੋਂ ਹੀ ਲਗਾਤਾਰ ਜਿਹੜੀਆਂ ਰੇਡ ਇਹਨਾਂ ਦੀ ਸਾਰੀ ਜਾਣਕਾਰੀ ਵਗੈਰਾ ਇਕੱਠੀ ਕਰਕੇ ਇਨਫੋਰਮੇਸ਼ਨ ਲੈ ਕੇ ਫੜਨ ਦੇ ਲਈ ਅਲੱਗ ਅਲੱਗ ਥਾਂ ਤੇ ਪੰਜਾਬ ਚ ਆਪਾਂ ਲੱਗੇ। 2 ਜਿਹੜੇ ਮੁਲਜ਼ਮ ਹੈ ਉਹਨਾਂ ਨੇ ਅੱਜ ਕੋਰਟ ਦੇ ਵਿੱਚ ਸਰੈਂਡਰ ਕਰਤਾ ਸੀਗਾ। ਉਹਨਾਂ ਦੀ ਬਾਕੀ ਜਿਹੜੀ 3 ਬੰਦੇ ਸੀਗੇ, ਇਹ ਗਗਨ, ਜਸਕਰਨ ਤੇ ਲਖਵਿੰਦਰ, ਇਹਨਾਂ ਤਿੰਨਾਂ ਦੇ ਨਾਲ ਜਿਹੜਾ ਹੈਗਾ ਅੱਜ ਮੋਹਾਲੀ ਪੁਲਿਸ ਦਾ ਇੱਥੇ ਮੁਕਾਬਲਾ ਹੋਇਆ, ਜਿਹਦੇ 'ਚ ਕਿ 2 ਬੰਦੇ ਲਖਵਿੰਦਰ ਤੇ ਜਸਕਰਨ ਜਿਹੜੇ ਜ਼ਖਮੀ ਹੋਏ ਤੇ ਗਗਨ ਨੂੰ ਰੈਸਕਿਊ।
0: ਬੀਤੇ ਦਿਨੀ ਬਰਨਾਲਾ ਵਿਚ ਸਫ਼ਾਈ ਕਰਮਚਾਰੀਆਂ ਤੇ ਹੋਏ ਕਥਿਤ ਲਾਠੀਚਾਰਜ ਦੇ ਵਿਰੋਧ ਵਿਚ ਅੱਜ ਅੰਮ੍ਰਿਤਸਰ ਤੇ ਜਲੰਧਰ 'ਚ ਵਾਲਮੀਕੀ ਸਮਾਜ ਤੇ ਵੱਖ ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਸ਼ਾਂਤੀਪੂਰਨ ਰੋਸ ਮੁਜ਼ਾਹਰਾ ਕੀਤਾ ਗਿਆ। ਦੋਵਾਂ ਸ਼ਹਿਰਾਂ ਦੇ ਕਈ ਹਿੱਸਿਆਂ ਵਿਚ ਬਾਜ਼ਾਰ ਵਪਾਰਕ ਅਦਾਰੇ ਬੰਦ ਰਹੇ, ਵੱਡੇ ਪੱਧਰ ਤੇ ਪੁਲਿਸ ਪ੍ਰਬੰਧ ਕੀਤੇ ਗਏ ਸਨ। ਖੇਡਾਂ 'ਚ ਚੀਨ ਦੇ ਹਾਂਗਜ਼ੂ ਵਿਖੇ ਹੋ ਰਹੇ ISSF ਵਿਸ਼ਵ ਕੱਪ 'ਚ ਅੱਜ ਭਾਰਤ ਦੀ ਈਸ਼ਾ ਸਿੰਘ ਨੇ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿਚ ਸੋਨੇ ਦਾ ਤਮਗਾ ਜਿੱਤਿਆ। ਓਲੰਪਿਕ ਤਮਗਾ ਜੇਤੂ ਮਨੁ ਪਾਖੜ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ। ਆਖਰ 'ਚ ਖਾਸ ਖ਼ਬਰਾਂ। ਲੋਕ ਸਭਾ ਵਿਚ ਜਨਤਕ ਪ੍ਰੀਖਿਆਵਾਂ ਅਨੁਚਿਤ ਸਾਧਨਾ ਦੀ ਰੋਕਥਾਮ ਬਿੱਲ 2026 ਪੇਸ਼ ਕੀਤਾ ਗਿਆ। ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਪੰਜਾਬ ਦੇ ਸਰਬਪੱਖੀ ਵਿਕਾਸ ਨਾਲ ਜੁੜੇ ਮੁੱਦਿਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ। ਪ੍ਰਧਾਨ ਮੰਤਰੀ ਨੇ ਪੰਜਾਬ ਵਿਚਲੀ ਸਥਿਤੀ ਤੇ ਚਿੰਤਾ ਜ਼ਾਹਿਰ ਕੀਤੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਵਿਚ ਕਾਇਮ ਕੀਤੀ ਜਾ ਰਹੀ ਜਾਪਾਨ ਵੱਲੋਂ ਦੇਸ਼ ਦੀ ਆਪਣੀ ਕਿਸਮ ਦੀ ਪਹਿਲੀ ਫੋਰਜਿੰਗ ਤੇ ਮਸ਼ੀਨਿੰਗ ਯੂਨਿਟ ਦਾ ਨੀਂਹ ਪੱਥਰ ਰੱਖਿਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
4: ਇਹ ਕਹਾਣੀ ਹੈ ਇੱਕ ਹਾਊਸਵਾਈਫ ਤੇ ਉਹਦੀ ਅੰਤਰਾਤਮਾ ਦੀ। ਬਿਜਲੀ ਦਾ ਬਿੱਲ, ਕਰਿਆਨਾ, ਸਕੂਲ ਦੀ ਫੀਸ, ਸਭ ਹੋ ਗਿਆ। ਬਣ ਗਿਆ ਬਜਟ? ਹਾਂ, 5000 ਬਚ ਗਏ ਤਾਂ ਨਵੀਂ ਸਾੜੀ ਲੈ ਲਵਾਂ? ਨਾ, ਪਿਛਲੇ ਮਹੀਨੇ ਹੀ ਤਾਂ ਲਈ ਸੀ। ਇੱਕ ਹੋਰ ਨਹੀਂ, ਪਹਿਲਾਂ ਬਜਟ ਬਣਾਓ, ਫਿਰ ਛੋਟੀਆਂ ਛੋਟੀਆਂ ਬਚਤਾਂ ਨੂੰ ਬੈਂਕ 'ਚ ਬਚਾ ਕੇ ਰੱਖੋ ਤੇ ਪੈਸਿਆਂ ਨੂੰ ਵੱਧਦੇ ਵੇਖੋ। ਵੱਡੀ ਆਈ, ਹੁਣ ਜਾ ਭੈਣੇ।
5: RBI ਕਹਿੰਦਾ ਹੈ,
4: ਵਿੱਤੀ ਸਮਝਦਾਰੀ ਖੁਸ਼ਹਾਲ ਨਾਰੀ।
6: ਹੁਣੇ ਤੁਸੀਂ ਸੁਣ ਰਹੇ ਸੀ ਪਰਦੇਸੀ ਖਬਰਾਂ ਦਾ ਰਿਲੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ

ਮੋਬਾਈਲ ਫੋਨ ਐਪ ਨਿਊਜ਼ ਔਨ AI ਤੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 6:30 ਅਤੇ 47 ਸਕਿੰਟ। ਵੇਲਾ ਹੋ ਰਿਹਾ ਜੀ ਯੁਵਾ ਸਾਥੀਆਂ ਦੇ ਪ੍ਰੋਗਰਾਮ ਯੁਵਾਣੀ ਦਾ। ਪ੍ਰੋਗਰਾਮ ਪੇਸ਼ ਕਰਨਗੇ ਸਹਿਜਪ੍ਰੀਤ ਕੌਰ ਅਤੇ ਸਿਮਰਨ ਕੌਰ।

0: ਗੀਤ ਤੋਂ ਬਾਅਦ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਯੁਵਾਣੀ ਦੇ ਵਿੱਚ। ਸਰੋਤਿਓ, ਕੁਝ ਸ਼ਖਸੀਅਤਾਂ ਆਪਣੀ ਉਮਰ ਨਾਲ ਨਹੀਂ ਸਗੋਂ ਆਪਣੇ ਵਿਚਾਰਾਂ ਨਾਲ ਜਿਉਂਦੀਆਂ ਰਹਿੰਦੀਆਂ ਹਨ। ਕੁਝ ਲੋਕ ਇਤਿਹਾਸ ਦੀਆਂ ਕਿਤਾਬਾਂ ਵਿੱਚ ਨਹੀਂ ਸਗੋਂ ਲੱਖਾਂ ਦਿਲਾਂ ਵਿੱਚ ਆਪਣੀ ਥਾਂ ਬਣਾਉਂਦੇ ਹਨ। ਅਜਿਹੇ ਹੀ ਇੱਕ ਮਹਾਨ ਵਿਅਕਤੀ ਸਨ ਡਾਕਟਰ APJ ਅਬਦੁਲ ਕਲਾਮ ਜੀ, ਇੱਕ ਵਿਗਿਆਨੀ, ਇੱਕ ਅਧਿਆਪਕ, ਇੱਕ ਦੂਰਦਰਸ਼ੀ ਆਗੂ ਅਤੇ ਸਭ ਤੋਂ ਵੱਧ ਹਰ ਨੌਜਵਾਨ ਦੇ ਸੁਪਨਿਆਂ ਨੂੰ ਉਡਾਨ ਦੇਣ ਵਾਲੇ ਪ੍ਰੇਰਨਾ ਸਰੋਤ। ਅੱਜ 27 ਜੁਲਾਈ ਨੂੰ ਅਸੀਂ ਉਹਨਾਂ ਦੀ ਪੁੰਨੇ ਤਿਥੀ ਮੌਕੇ ਉਹਨਾਂ ਨੂੰ ਨਿਮਰ ਸ਼ਰਧਾਂਜਲੀ ਭੇਟ ਕਰ ਰਹੇ ਹਾਂ।
1: ਤਾਮਿਲਨਾਡੂ ਦੇ ਰਾਮੇਸ਼ਵਰਮ ਦੇ ਵਿੱਚ ਇੱਕ ਸਾਦੇ ਘਰ ਤੋਂ ਸ਼ੁਰੂ ਹੋਇਆ ਇਹ ਸਫ਼ਰ ਰਾਸ਼ਟਰਪਤੀ ਭਵਨ ਤੱਕ ਪਹੁੰਚਿਆ। ਪਰ ਹੈਰਾਨੀ ਦੀ ਗੱਲ ਇਹ ਨਹੀਂ ਕਿ ਉਹ ਰਾਸ਼ਟਰਪਤੀ ਬਣੇ, ਸਗੋਂ ਇਹ ਹੈ ਕਿ ਇੰਨੀ ਵੱਡੀ ਉਚਾਈ ਤੇ ਪਹੁੰਚ ਕੇ ਵੀ ਉਹ ਹਮੇਸ਼ਾ ਸਾਦੇ, ਨਿਮਰ ਅਤੇ ਮੁਸਕਰਾਉਂਦੇ ਇਨਸਾਨ ਹੀ ਰਹੇ। ਉਹਨਾਂ ਨੇ ਭਾਰਤ ਨੂੰ ਵਿਗਿਆਨ ਅਤੇ ਰੱਖਿਆ ਦੇ ਖੇਤਰ ਵਿੱਚ ਪਹਿਚਾਣ ਦਿੱਤੀ। ਦੇਸ਼ ਦੀ ਮਿਸਾਈਲ ਪ੍ਰੋਗਰਾਮ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਣ ਕਰਕੇ ਉਹਨਾਂ ਨੂੰ ਮਿਸਾਈਲ ਮੈਨ ਆਫ

0: ਇੰਡੀਆ ਕਿਹਾ ਗਿਆ। ਪਰ ਜੇ ਉਹਨਾਂ ਦੇ ਕਿਸੇ ਨਾਮ ਨਾਲ ਉਹਨਾਂ ਨੂੰ ਸਭ ਤੋਂ ਵੱਧ ਪਿਆਰ ਸੀ ਤਾਂ ਉਹ ਸੀ ਅਧਿਆਪਕ।
1: ਉਹਨਾਂ ਦਾ ਮੰਨਣਾ ਸੀ ਕਿ ਕਿਸੇ ਵੀ ਦੇਸ਼ ਦੀ ਅਸਲ ਤਾਕਤ ਉਸਦੇ ਨੌਜਵਾਨਾਂ ਦੇ ਸੁਪਨਿਆਂ ਵਿੱਚ ਵਸਦੀ ਹੈ। ਇਸ ਲਈ ਉਹ ਜਿੱਥੇ ਵੀ ਜਾਂਦੇ ਨੌਜਵਾਨਾਂ ਨੂੰ ਮਿਲਦੇ ਅਤੇ ਉਹਨਾਂ ਦੇ ਨਾਲ ਸਵਾਲ ਪੁੱਛਣ ਦੇ ਲਈ ਉਹਨਾਂ ਨੂੰ ਉਤਸ਼ਾਹਿਤ ਕਰਦੇ ਅਤੇ ਉਹ ਕਹਿੰਦੇ ਕਿ ਜੇ ਤੁਸੀਂ ਸੂਰਜ ਵਾਂਗ ਚਮਕਣਾ ਚਾਹੁੰਦੇ ਹੋ ਤਾਂ ਪਹਿਲਾਂ ਸੂਰਜ ਵਾਂਗ ਸੜਨਾ ਵੀ ਸਿੱਖੋ। ਉਹਨਾਂ ਦਾ ਹਰ ਸ਼ਬਦ ਸਿਰਫ ਪ੍ਰੇਰਣਾ ਨਹੀਂ ਸਗੋਂ ਇੱਕ ਨਵੀਂ ਸੋਚ ਦੀ ਸ਼ੁਰੂਆਤ ਸੀ।
0: ਸਰੋਤੇ, ਡਾਕਟਰ ਕਲਾਮ ਸਾਨੂੰ ਇਹ ਨਹੀਂ ਸਿਖਾਉਂਦੇ ਕਿ ਸਫਲ ਕਿਵੇਂ ਬਣਨਾ ਹੈ, ਉਹ ਸਾਨੂੰ ਇਹ ਸਿਖਾਉਂਦੇ ਸਨ ਕਿ ਚੰਗਾ ਇਨਸਾਨ ਕਿਵੇਂ ਬਣਨਾ ਹੈ। ਉਹ ਦੱਸਦੇ ਹਨ ਕਿ ਗਿਆਨ ਨਾਲ ਨਿਮਰਤਾ ਹੋਵੇ, ਸਫਲਤਾ ਨਾਲ ਸੇਵਾ ਦੀ ਭਾਵਨਾ ਹੋਵੇ ਅਤੇ ਸੁਪਨਿਆਂ ਨਾਲ ਮਿਹਨਤ ਜੁੜੀ ਹੋਵੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਰਹਿੰਦੀ।
1: ਆਓ ਅੱਜ ਉਹਨਾਂ ਦੀ ਯਾਦ ਵਿੱਚ ਅਸੀਂ ਇੱਕ ਛੋਟਾ ਜਿਹਾ ਸੰਕਲਪ ਕਰੀਏ ਕਿ ਅਸੀਂ ਵੱਡੇ ਸੁਪਨੇ ਦੇਖਾਂਗੇ, ਮਿਹਨਤ ਤੋਂ ਕਦੇ ਪਿੱਛੇ ਨਹੀਂ ਹਟਾਂਗੇ, ਗਿਆਨ ਨੂੰ ਆਪਣੀ ਸਭ ਤੋਂ ਵੱਡੀ ਦੌਲਤ ਬਣਾਵਾਂਗੇ ਅਤੇ ਆਪਣੇ ਦੇਸ਼ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਆਪਣਾ ਯੋਗਦਾਨ ਜ਼ਰੂਰ ਪਾਵਾਂਗੇ।
0: ਅਸੀਂ ਉਹਨਾਂ ਦੇ ਇੱਕ ਵਿਚਾਰ ਦੀ ਗੱਲ ਕਰੀਏ ਤਾਂ ਉਹ ਇਹ ਕਹਿੰਦੇ ਸਨ ਕਿ ਸੁਪਨੇ ਉਹ ਨਹੀਂ ਹੁੰਦੇ ਜੋ ਤੁਹਾਨੂੰ ਨੀਂਦ ਵਿੱਚ ਦਿਖਦੇ ਹਨ, ਸੁਪਨੇ ਉਹ ਹੁੰਦੇ ਹਨ ਜੋ ਤੁਹਾਨੂੰ ਸੌਣ ਨਹੀਂ ਦਿੰਦੇ। ਆਓ ਉਹਨਾਂ ਦੇ ਸੁਪਨਿਆਂ ਵਾਲੇ ਭਾਰਤ ਨੂੰ ਸਾਕਾਰ ਕਰਨ ਦੀ ਯਤਨ ਕਰੀਏ।
1: ਇਸੇ ਸੰਦੇਸ਼ ਨਾਲ ਅਸੀਂ ਭਾਰਤ ਦੇ ਇਸ ਮਹਾਨ ਸਪੂਤ, ਮਹਾਨ ਗਿਆਨੀ ਵਿਗਿਆਨੀ ਅਤੇ ਮਹਾਨ ਅਧਿਆਪਕ ਡਾਕਟਰ APJ ਅਬਦੁਲ ਕਲਾਮ ਜੀ ਨੂੰ ਕੋਟੀ ਕੋਟੀ ਨਮਨ ਕਰਦੇ ਹਾਂ ਤੇ ਆਓ ਸੁਣਦੇ ਹਾਂ ਉਹਨਾਂ ਦੇ ਕੁਝ ਵਿਚਾਰ।
2: I see one great quality we need, what's called culture of excellence. Culture of excellence. All of you can hear me? Now, friends, you will belong to the medical community of multiple fields. You should stand for a culture of excellence. The excellence not by accident. It is a process where an individual continuously strives to better oneself. The performance standards are set by themselves. They work on their dreams with focus and are prepared to take calculated risk and do not get deterred by failures as they move towards their dreams. Then they step up their dreams as they tend to reach the original targets. They strive to work to their potential. In the process, they increase their performance, thereby multiplying further their potential. This is an unending life cycle phenomena, culture of excellence. They are not in competition with anyone else but themselves. That is a culture of excellence. I am sure each one of you will aspire to become a unique with culture of excellence, because that is needed. When you see a patient and the diagnosis method has changed, and the treatment methods have changed, and you are the one area you have to be completely updated continuously. That means your knowledge should continuously needs addition. Remember, for you will be definitely thinking something different, an out of box mission today. What are they? You are going to say today, what I will be remembered for. Now, friends, my best wishes to all of you for success.
0: ਤੇ ਇਸ ਤੋਂ ਬਾਅਦ ਹੁਣ ਸੁਣਦੇ ਹਾਂ ਇੱਕ ਗੀਤ।

0: ਗੀਤ ਤੋਂ ਬਾਅਦ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਨੀ ਤੇ ਅੱਜ ਅਸੀਂ ਗੱਲ ਕਰਾਂਗੇ ਦੇਸ਼ ਦੀ ਅੰਦਰੂਨੀ ਸੁਰੱਖਿਆ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਯਾਨੀ ਕਿ CRPF ਬਾਰੇ, ਕਿਉਂਕਿ ਅੱਜ 27 ਜੁਲਾਈ ਨੂੰ ਅਸੀਂ CRPF ਫਾਊਂਡੇਸ਼ਨ ਡੇ ਦੇ ਵਜੋਂ ਮਨਾਉਂਦੇ ਹਾਂ। CRPF ਬਾਰੇ ਹੋਰ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਲਈ ਅਸੀਂ ਗੱਲਬਾਤ ਕੀਤੀ ਹੈ ਧਰਮਿੰਦਰ ਸਿੰਘ ਜੀ ਹੋਰਾਂ ਦੇ ਨਾਲ, ਜੋ ਕਿ ਬਤੌਰ ਅਸਿਸਟੈਂਟ ਕਮਾਂਡੈਂਟ CRPF ਦੇ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
1: ਅੱਜ CRPF ਡੇ ਤੇ ਅਸੀਂ ਸਵਾਗਤ ਕਰਦੇ ਹਾਂ ਅਸਿਸਟੈਂਟ ਕਮਾਂਡੈਂਟ CRPF ਧਰਮਿੰਦਰ ਸਿੰਘ ਜੀ ਦਾ। ਸਵਾਗਤ ਹੈ ਜੀ।
2: ਸਤਿ ਸ੍ਰੀ ਅਕਾਲ ਸਹਿਜਦੀਪ ਜੀ, ਸਭ ਤੋਂ ਪਹਿਲਾਂ ਮੈਂ ਤੁਹਾਡਾ ਤੇ ਆਕਾਸ਼ਵਾਣੀ ਰੇਡੀਓ ਦਾ ਧੰਨਵਾਦ ਕਰਨਾ ਚਾਹਾਂਗਾ।
1: ਸਤਿ ਸ੍ਰੀ ਅਕਾਲ ਸਰ। ਸਰ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅੱਜ CRPF ਫਾਊਂਡੇਸ਼ਨ ਡੇ ਹੈ, ਤਾਂ ਸਾਡੇ ਨੌਜਵਾਨ ਸਰੋਤਿਆਂ ਨੂੰ ਇਸ ਦੀ ਸਥਾਪਨਾ ਬਾਰੇ ਅਤੇ ਇਸ ਦੇ ਕੰਮਾਂ ਬਾਰੇ ਜਾਣਕਾਰੀ ਦੇ ਦਿਓ।
2: CRPF ਸਾਰਿਆਂ ਨਾਲੋਂ ਵੱਡੀ ਪੈਰਾਮਿਲਟਰੀ ਫੋਰਸ ਆਪਣੇ ਇੰਡੀਆ ਦੀ। ਪੈਰਾਮਿਲਟਰੀ ਫੋਰਸਿਸ ਉਹ ਫੋਰਸਿਸ ਹੁੰਦੀਆਂ ਨੇ ਜਿਹੜੀਆਂ ਇੱਕ ਸਿਵਲ ਪੁਲਿਸ ਦੇ ਨਾਲ ਤੇ ਆਰਮੀ ਦੇ ਵਾਂਗੂ ਕੰਬੈਟ ਦੀ ਤਰ੍ਹਾਂ ਕੰਮ ਕਰਦੀਆਂ ਨੇ। ਉਹਨਾਂ ਦੀ ਹੈਲਪ ਲਈ ਫੋਰਸਿਸ ਹੁੰਦੀਆਂ ਨੇ ਪੈਰਾਮਿਲਟਰੀ ਫੋਰਸਿਸ, ਜਿਹੜੀ ਕਿ CRPF ਹੈ। ਇਹਦਾ ਮੇਨ ਕੰਮ ਐਂਟੀ ਟੈਰਰਿਜ਼ਮ, ਠੀਕ ਹੈ, ਐਂਟੀ ਨਕਸਲਿਜ਼ਮ, ਠੀਕ ਹੈ, ਤੇ ਲਾ ਆਰਡਰ ਬਣਾਉਣ ਵਾਸਤੇ। ਇਹਦੀ ਜਿਹੜੀ ਸਥਾਪਨਾ ਹੈ 27 ਜੁਲਾਈ 1949 ਦੇ ਵਿੱਚ ਨੀਮਚ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਐਜ਼ ਅ ਕਰਾਊਨ ਰੀਪ੍ਰਜੈਂਟੇਟਿਵ ਫੋਰਸ ਦੇ ਨਾਮ ਨਾਲ ਕੀਤੀ ਗਈ ਸੀ। ਫਿਰ ਇਹਨੂੰ ਬਦਲ ਕੇ ਵਿੱਚ ਪੈਸੇ ਜੋ ਟਾਈਮ ਜਦੋਂ ਆਪਣੇ ਉਹਨਾਂ ਨੇ ਇਸਦਾ ਨਾਮ CRPF ਐਕਟ 1949 ਨਾਲ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਕਰਤਾ। ਉਦੋਂ ਤੋਂ ਹੀ ਇਹਦਾ ਕੰਮ ਕੀ ਸੀਗਾ, ਇੰਟਰਨਲ ਸਿਕਿਉਰਿਟੀ ਦੇਖਣਾ। ਇੰਟਰਨਲ ਸਿਕਿਉਰਿਟੀ ਦਾ ਮਤਲਬ ਇਹ ਹੁੰਦਾ ਵੀ ਦੇਸ਼ ਦੇ ਵਿੱਚ ਅੰਦਰੂਨੀ ਕੋਈ ਵੀ ਗਤੀਵਿਧੀਆਂ ਜੋ ਆਪਣੇ ਦੇਸ਼ ਦੇ ਖਿਲਾਫ਼ ਹੁੰਦੀਆਂ ਨੇ, ਹਨਾ, ਜਿਵੇਂ ਟੈਰਰਿਜ਼ਮ ਹੁੰਦਾ ਹੈ ਜਾਂ ਜਿਵੇਂ ਹੁਣ ਐਂਟੀ ਨੈਕਸਲਿਜ਼ਮ ਛੱਤੀਸਗੜ੍ਹ ਦੇ ਵਿੱਚ ਸੀਗਾ, ਨੌਰਥ ਈਸਟ ਦੇ ਵਿੱਚ ਸੀ, ਤਾਂ ਉਹਦੇ ਲਈ ਫਿਰ ਇਹ ਫੋਰਸ ਤਿਆਰ ਕੀਤੀ ਗਈ ਸੀ। ਤੇ ਉਹ ਬਹੁਤ ਬਖੂਬੀ ਨਾਲ, ਇਹਦਾ ਬਹੁਤ ਲੰਬਾ ਇਤਿਹਾਸ ਹੈ, 8 ਦਹਾਕਿਆਂ ਤੋਂ ਇਹ ਉਹ ਕੰਮ ਕਰਦੀ ਆ ਰਹੀ ਹੈ। ਈਵਨ ਇਲੈਕਸ਼ਨ ਦੇ ਵਿੱਚ ਵੀ ਇਹ ਆਪਦਾ ਜਦੋਂ ਹੁੰਦੇ ਨੇ ਉਹਦੇ ਵਿੱਚ ਵੀ ਆਪਦਾ ਕੰਮ ਬਹੁਤ ਪੂਰਨ ਤਰੀਕੇ ਨਾਲ ਕਰਦੀ।
1: ਸਰ, ਇਹ ਵੀ ਦੱਸੋ ਕਿ ਜੋ ਸਾਡੇ ਨੌਜਵਾਨ ਦੋਸਤ CRPF ਵਿੱਚ ਭਰਤੀ ਹੋਣਾ ਚਾਹੁੰਦੇ ਨੇ, ਤਾਂ ਇਸ ਦੇ ਲਈ ਕੀ ਯੋਗਤਾਵਾਂ ਨੇ ਤੇ ਇਸ ਦੇ ਵਿੱਚ ਭਰਤੀ ਹੋਣ ਦੇ ਲਈ ਕੀ ਪ੍ਰਕਿਰਿਆ ਹੈ ਅਤੇ ਅੱਗੇ ਇਸ ਦਾ ਸਕੋਪ ਕੀ ਹੈ?
2: CRPF ਦੇ ਵਿੱਚ ਭਰਤੀ ਹੋਣਾ ਜਾਂ ਇਹਨਾਂ ਦੇ ਵਿੱਚ ਜੁਆਇਨ ਕਰਨਾ ਕਿਸੇ ਨੇ, ਹਨਾ,
1: ਹਾਂਜੀ,
2: ਤਾਂ ਉਹਦੇ ਲਈ ਤਿੰਨ ਐਂਟਰੀਆਂ ਨੇ। ਸਾਰਿਆਂ ਨਾਲੋਂ ਪਹਿਲਾਂ ਐਂਟਰੀ ਹੈ ਕਾਂਸਟੇਬਲ GD ਦੀ, ਵੀ ਕਾਂਸਟੇਬਲ ਤੋਂ ਸ਼ੁਰੂ ਹੁੰਦਾ। ਇਹਦੇ ਵਿੱਚ 10th ਪਾਸ ਹੁੰਦਾ, SSC ਬੋਰਡ ਇਹਨੂੰ ਐਗਜ਼ਾਮ ਕੰਡਕਟ ਕਰਦੀ ਹੈ। 18 ਤੋਂ 23 ਸਾਲ ਦੀ ਸ਼ਾਇਦ ਉਮਰ ਹੋਣੀ ਚਾਹੀਦੀ ਹੈ ਇਹਦੇ ਵਿੱਚ, ਹਨਾ, ਤੇ ਉਹਦੇ ਵਿੱਚ ਰਿਟਨ ਐਗਜ਼ਾਮ

0: ਹੁੰਦਾ ਜੋ ਵੀ ਕੰਪਿਊਟਰ ਬੇਸਡ ਟੈਸਟ ਹੁੰਦਾ, ਫਿਰ ਉਹ ਤੋਂ ਬਾਅਦ ਫਿਜ਼ੀਕਲ ਟੈਸਟ ਹੁੰਦਾ, ਫਿਰ ਉਹਦਾ ਮੈਡੀਕਲ ਹੁੰਦਾ। ਜਦੋਂ ਇਹ ਤਿੰਨੋਂ ਚਰਨ ਪੂਰੇ ਕਰ ਲੈਂਦਾ ਹੈ ਨਾ, ਤਾਂ ਉਹ ਕਾਂਸਟੇਬਲ ਬਣ ਜਾਂਦਾ ਹਨਾ। ਉਹ ਤੋਂ ਬਾਅਦ ਫਿਰ ਉਹਨਾਂ ਨੂੰ ਡਿਫਰੈਂਟ ਡਿਫਰੈਂਟ ਟ੍ਰੇਨਿੰਗ ਸੈਂਟਰ ਦੇ ਵਿੱਚ ਭੇਜਿਆ ਜਾਂਦਾ, 44 weeks ਦੀ ਟ੍ਰੇਨਿੰਗ ਹੁੰਦੀ ਹੈ। ਫਿਰ ਦੂਸਰੀ ਐਂਟਰੀ ਹੋ ਜਾਂਦੀ ਹੈ ਜੀ ਅਸਿਸਟੈਂਟ ਕਮਾਂਡੈਂਟ ਦੀ। ਅਸਿਸਟੈਂਟ ਕਮਾਂਡੈਂਟ ਦੇ ਵਿੱਚ 1 ਸਾਲ ਦਾ ਕਹਿੰਦੇ ਹੁੰਦੇ ਉਹਦੀ ਟ੍ਰੇਨਿੰਗ ਹੁੰਦੀ ਹੈ। ਇਗਜ਼ਾਮ ਜਿਹੜਾ ਲਿੱਤਾ ਜਾਂਦਾ ਉਹਦੇ ਵਿੱਚ ਉਹੀ ਰਿਟਨ ਇਗਜ਼ਾਮ, ਫਿਜ਼ੀਕਲ ਟੈਸਟ ਤੇ ਮੈਡੀਕਲ, ਫਿਰ ਉਹ ਅਖੀਰ ਦੇ ਵਿੱਚ ਉਹਨੂੰ UPSC ਉਹਦਾ ਇੰਟਰਵਿਊ ਲੈਂਦੀ, ਜਿਹੜੇ ਸਕਸੈਸਫੁਲ ਕੈਂਡੀਡੇਟ ਹੈ ਫਿਰ ਉਹ ਜਾਂਦੇ ਨੇ। ਇਹਦੇ ਵਿੱਚ ਜਿਹੜੀ ਕੁਆਲੀਫਿਕੇਸ਼ਨ ਉਹ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਥਰਡ ਐਂਟਰੀ ਜਿਹੜੀ ਹੈਗੀ ਹੈ ਜੀ ਉਹ ਹੈਗੀ ਹੈ ਟ੍ਰੇਡਸਮੈਨ ਦੀ। ਟ੍ਰੇਡਸਮੈਨ ਮੀਨਸ ਜਿਹੜੇ ਫੌਜ ਦੇ ਵਿੱਚ ਜਾਂ ਇਸ ਫੋਰਸਿਸ ਦੇ ਵਿੱਚ ਤੁਹਾਡੇ ਕੁੱਕ ਨੇ, ਬਾਰਬਰ ਨੇ, ਜਾਂ ਵਹੀਕਲਸ ਨੂੰ ਚਲਾਉਣ ਵਾਸਤੇ ਜਿਹੜੇ ਡਰਾਈਵਰ ਨੇ ਜਾਂ ਸਿਗਨਲ ਦੇ ਕਰਮਚਾਰੀ ਨੇ, ਉਹਨਾਂ ਵਾਸਤੇ ਵੀ ਇਹੀ ਕੁਆਲੀਫਿਕੇਸ਼ਨ ਹੈ ਵੀ ਉਹ 10th 10+2 ਹੋਵੇ, 18 ਤੋਂ 23 ਸਾਲ ਦੀ ਏਜ ਹੋਵੇ, ਰਿਟਨ ਐਗਜ਼ਾਮ ਹੋਊਗਾ ਉਹਨਾਂ ਦਾ ਪਹਿਲਾਂ, ਫਿਰ ਫਿਜ਼ੀਕਲ ਟੈਸਟ ਹੋ, ਫਿਰ ਮੈਡੀਕਲ। ਪ੍ਰੋਸੀਜਰ ਉਹੀ ਹੈ ਸਾਰਿਆਂ ਲਈ, ਸੇਮ ਰਹਿੰਦਾ। ਇਹਦੇ ਵਿੱਚ ਜਿਹੜੀ ਟ੍ਰੇਨਿੰਗ ਹੁੰਦੀ ਹੈ ਉਹਦੇ ਵਿੱਚ ਬਹੁਤ ਕੁਛ ਚੀਜ਼ਾਂ ਸਿਖਾਈਆਂ ਜਾਂਦੀਆਂ, ਦੱਸੀਆਂ ਜਾਂਦੀਆਂ ਨੇ, ਜਿਵੇਂ ਵੈਪਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਅਲੱਗ ਅਲੱਗ ਪ੍ਰਕਾਰ ਦੇ ਵੈਪਨ ਯੂਜ਼ ਕਰਦੀ ਫੋਰਸ, ਜੰਗਲ ਵਾਰਫੇਅਰ, ਜੰਗਲ ਦੇ ਵਿੱਚ ਕਿਵੇਂ ਰਹਿਣਾ, ਮਾਊਂਟੇਨ ਦੇ, ਡੈਜ਼ਰਟ ਦੇ ਵਿੱਚ ਕਿਵੇਂ ਰਹਿਣਾ, ਉਹ ਸਾਰਾ ਟ੍ਰੇਨ ਕੀਤਾ ਜਾਂਦਾ
1: ਜੀ।
0: ਸੈਲਰੀ ਵੀ ਠੀਕ ਹੁੰਦੀ ਹੈ, ਸੈਲਰੀ ਵੀ ਠੀਕ ਹੁੰਦੀ ਜੇ ਯੂਥ ਜਾਂਦੇ ਨੇ, ਚੰਗੇ ਪੜ੍ਹ ਕੇ ਜਾਂਦੇ ਨੇ, ਤਾਂ ਉਹਦੇ ਲਈ ਸੈਲਰੀ ਵੀ ਅੱਛੀ ਹੈ ਇਹਦੇ ਵਿੱਚ। ਸਕੋਪ ਦੇਖੋ, ਮੈਂ ਤੁਹਾਨੂੰ ਜਿਵੇਂ ਕੁਆਲੀਫਿਕੇਸ਼ਨ ਦੱਸੀ ਹੈ ਨਾ, ਸਕੋਪ ਦੇ ਵਿੱਚ ਕੀ ਕਹਿੰਦੇ ਹੁੰਦੇ ਵੀ ਜੋ ਪੜ੍ਹਦੇ ਨੇ, ਜਿਵੇਂ ਅੱਜ ਕੱਲ੍ਹ ਯੂਥ ਬਹੁਤ ਵਧੀਆ, ਅੱਜ ਕੱਲ੍ਹ ਤਾਂ ਪਹਿਲਾਂ ਫੌਜ ਦੀ ਐਂਟਰੀ ਹੁੰਦੀ ਸੀ 10th, 11th, ਅੱਜ ਕੱਲ੍ਹ ਤਾਂ ਬੇਸਿਕ ਵੀ ਵੈਸੇ ਗ੍ਰੈਜੂਏਸ਼ਨ ਕਰ ਦਿੱਤੀ ਗਈ ਹੈ ਵੀ ਗ੍ਰੈਜੂਏਸ਼ਨ ਦੇ ਵਿੱਚ ਜਿਹੜੇ ਬਹੁਤ ਵਧੀਆ ਨੰਬਰ ਵੀ ਪਾਸ ਮਾਰਕਸ ਹੋਣ, ਕੋਈ ਜ਼ਰੂਰੀ ਨਹੀਂ ਵੀ ਉਹ ਫਸਟ ਗ੍ਰੇਡ ਤੋਂ ਪਾਸ ਹੋਵੇ 60% ਆਪਦਾ, ਜਿਹੜੇ ਪਾਸ ਮਾਰਕਸ ਵੀ ਜਿਹਦੇ ਗ੍ਰੈਜੂਏਸ਼ਨ ਚ ਉਹ ਵੀ ਕਰ ਸਕਦਾ, ਫਿਜ਼ੀਕਲੀ ਫਿੱਟ ਹੋਵੇ ਹਨਾ, ਤਾਂ ਉਹਦਾ ਲਈ ਸਕੋਪ ਬਹੁਤ ਵਧੀਆ, ਕਿਉਂਕਿ ਸੈਲਰੀ ਬਹੁਤ ਅੱਛੀ ਹੈ ਇਹਦੇ ਵਿੱਚ ਅੱਜ ਕੱਲ, ਕਿਉਂਕਿ ਆਪਣਾ ਪ੍ਰਾਈਵੇਟ ਸੈਕਟਰ ਨਾਲ ਜੇ ਗਵਰਨਮੈਂਟ ਸੈਕਟਰ ਦੇ ਵਿੱਚ ਜਾਣਾ ਜਾਵੇ, ਥੋੜੀ ਜਿਹੀ ਡਿਫੀਕਲਟੀਜ਼ ਆਉਂਦੀਆਂ ਵੀ ਉਹ ਪ੍ਰਿਪੇਅਰ ਹੋ ਜਾਂਦਾ ਜਦੋਂ ਟ੍ਰੇਨਿੰਗ ਕਰ ਲੈਂਦਾ ਬੰਦਾ, ਉਹ ਨਰੇ ਹੁੰਦਾ ਇਹਦੇ ਵਿੱਚ, ਕਿਉਂਕਿ ਇਹਦੀ ਜਿਹੜੀ ਟ੍ਰੇਨਿੰਗ ਉਹ ਟਫ ਹੁੰਦੀ ਹੈ ਹਨਾ, ਕਿਉਂਕਿ ਤੁਸੀਂ ਸੋਸਾਇਟੀ ਦੇ ਵਿੱਚ, ਸਮਾਜ ਦੇ ਵਿੱਚ ਹਨਾ, ਕ੍ਰਾਈਮ ਪ੍ਰਿਵੈਂਸ਼ਨ ਕਰਨਾ, ਪਬਲਿਕ ਸੇਫਟੀ ਦੇਖਣੀ ਹੈ, ਲਾ ਇਨਫੋਰਸਮੈਂਟ ਕਰਨੀ, ਤਾਂ ਤੁਹਾਨੂੰ ਉਸ ਚੀਜ਼ ਲਈ ਤਿਆਰ ਕੀਤਾ ਜਾਂਦਾ। ਥੋੜਾ ਜਿਹਾ ਹੈ ਇਹਦੇ ਵਿੱਚ ਡਿਫੀਕਲਟੀ ਤਾਂ ਰਹਿੰਦੀ ਹੈ ਥੋੜੀ ਜਿਹੀ ਹਨਾ, ਕਿਉਂਕਿ ਅਲੱਗ ਅਲੱਗ ਜਗ੍ਹਾ ਤੇ ਜਾਣਾ, ਪੈਰਾਮਿਲਟਰੀ ਫੋਰਸਿਸ ਆਪਾਂ ਪੂਰੇ ਹਿੰਦੁਸਤਾਨ ਦੇ ਵਿੱਚ ਹਨਾ, ਪੂਰੇ ਇੰਡੀਆ ਦੇ ਵਿੱਚ ਨੌਕਰੀ ਕਰਨੀ ਹੈ, ਤਾਂ ਆਪਾਂ ਨੂੰ ਸਾਰੇ ਹਿੰਦੁਸਤਾਨ ਦੇ ਵਿੱਚ ਉਹੋ ਜਿਹਾ ਉਹ ਬਣਾ ਦਿੰਦੇ ਨੇ ਟ੍ਰੇਨਿੰਗ ਦੇ ਵਿੱਚ, ਵੀ ਤੁਸੀਂ ਕਿਵੇਂ ਟ੍ਰੇਨਿੰਗ ਕਰਕੇ ਕਿਵੇਂ ਇਸ ਚੀਜ਼ਾਂ ਨੂੰ ਉਹ ਤੁਸੀਂ ਫੇਸ ਕਰੋ।
1: ਜੀ ਸਰ, ਜਿੱਦਾਂ ਤੁਸੀਂ ਚੁਣੌਤੀਆਂ ਦੀਆਂ ਗੱਲ ਕੀਤੀਆਂ ਸਰ, ਡਿਫੀਕਲਟੀ ਦੀ ਗੱਲ ਕੀਤੀ, ਤਾਂ ਹੁਣ ਕਿਹੜੀਆਂ ਚੁਣੌਤੀਆਂ ਨੇ ਜੋ CRPF ਦੇ ਵਿੱਚ ਸਾਹਮਣਾ ਕਰਨਾ ਪੈਂਦਾ ਹੈ?
0: ਮੈਂ ਸਮਝ ਗਿਆ ਤੁਹਾਡਾ, ਤੁਸੀਂ ਚਾਹੁੰਦੇ ਵੀ CRPF ਜਿੱਥੇ ਤੇ ਕੰਮ ਕਰਦੀ ਉਹ ਕਿਵੇਂ ਕਰਦੀ ਹੈ ਨਾ ਕੰਮ।
1: ਹਾਂਜੀ,
0: ਦੇਖੋ CRPF ਜਿਹੜੀ ਹੈਗੀ, ਸੈਂਟਰਲ ਰਿਜ਼ਰਵ ਪੁਲਿਸ ਫੋਰਸ, ਇਹਦੇ 3 ਥੀਏਟਰ ਨੇ। 3 ਥੀਏਟਰ ਮੀਨਸ ਵੀ ਹਿੰਦੁਸਤਾਨ ਦੇ ਵਿੱਚ 3 ਜਗ੍ਹਾ ਤੇ ਮੇਨਲੀ ਡਿਪਿਊਟ ਕੀਤੀ ਗਈ ਅੱਜ ਤੱਕ। ਵੈਸੇ ਤਾਂ ਇਹਦੇ ਕਈ ਕੰਮ ਨੇ, ਲਾ ਐਂਡ ਆਰਡਰ ਕਰਦੀ ਹੈ, ਇਲੈਕਸ਼ਨ ਦੇ ਵਿੱਚ ਵੀ ਤੁਸੀਂ ਦੇਖਿਆ ਹੋਊਗਾ ਵੀ ਇਲੈਕਸ਼ਨ ਦੇ ਵਿੱਚ ਵੀ ਉਹ ਵਰਕ ਕਰਦੀ ਹੈ ਹਨਾ, ਹਰੇਕ ਤਾਂ CRPF ਲਾ ਕੇ ਪੈਰਾਮਿਲਟਰੀ ਫੋਰਸ ਨੂੰ ਲਗਾਇਆ ਜਾਂਦਾ ਨਾਲ ਸਮੂਥ ਕਰਨ ਚ ਹਨਾ, ਇਲੈਕਸ਼ਨ ਹੋਣ ਲਈ। ਬਟ CRPF ਦਾ ਮੇਨ ਨੌਰਥ ਵਾਲੀ ਸਾਈਡ ਜਾਈਏ ਤਾਂ ਜੰਮੂ ਕਸ਼ਮੀਰ ਦੇ ਵਿੱਚ, ਠੀਕ ਹੈ, ਐਂਟੀ ਟੈਰਰਿਜ਼ਮ ਹਨਾ ਤੇ ਐਂਟੀ ਆਪਣਾ ਨੈਸ਼ਨਲ ਜਿਹੜੇ ਐਲੀਮੈਂਟਸ ਨੇ ਉਹਨਾਂ ਨੂੰ ਗੱਲਬਾਤ, ਤਾਂ ਜੰਮੂ ਕਸ਼ਮੀਰ ਦੇ ਵੈਦਰ ਦੇ ਵਿੱਚ ਕੰਮ ਕਰਨਾ 24 hours ਡਿਊਟੀ ਰਹਿੰਦੀ ਹੈ CRPF
1: ਦੀ।
0: ਤਾਂ ਉੱਥੋਂ ਦਾ ਕੰਡੀਸ਼ਨ ਦੇਖੋ, ਆਪਣਾ ਸਰਦੀ ਬਹੁਤ ਹੈ, ਬਰਫ਼ ਪੈਂਦੀ ਹੈ ਹਨਾ, ਤੇ ਰੀਸੈਂਟਲੀ ਦੋ ਪਿਛਲੇ ਕਈ ਸਾਲਾਂ ਤੋਂ ਫਲੱਡ ਵੀ ਆਉਂਦੇ ਨੇ, ਪਰ ਉਹ ਨਹੀਂ ਰਹਿੰਦੇ। ਅਮਰਨਾਥ ਯਾਤਰਾ ਹਨਾ, ਇਹਦੇ ਵਿੱਚ ਯਾਤਰਾਵਾਂ ਦੇ ਵਿੱਚ ਬਹੁਤ ਸਹਿਯੋਗ ਹੈ, ਇੱਕ ਤੇ ਇਹ ਏਰੀਆ ਹੋ ਗਿਆ, ਦੂਸਰਾ ਹਿੰਦੁਸਤਾਨ ਦੇ ਵਿੱਚ ਸੈਂਟਰ ਦੇ ਵਿੱਚ ਜਿਹੜਾ ਭਾਗ ਹੈ ਆਪਣਾ ਹਿੰਦੁਸਤਾਨ ਦਾ, ਜਿਹਦੇ ਵਿੱਚ ਜਿਵੇਂ ਛੱਤੀਸਗੜ੍ਹ ਹੈ, ਉੜੀਸਾ ਹੈ ਹਨਾ, ਥੋੜਾ ਜਿਹਾ ਮੱਧ ਪ੍ਰਦੇਸ਼ ਦੇ ਏਰੀਆ, ਆਂਧਰ ਪ੍ਰਦੇਸ਼, ਤਾਂ ਉੱਥੇ ਨਕਸਲਿਜ਼ਮ ਬਹੁਤ ਸੀ ਕੁਛ ਸਾਲ ਪਹਿਲਾਂ। ਹੁਣ ਤਾਂ ਹਾਂ, ਇਸ ਸਾਲ ਦੇ ਵਿੱਚ ਜਿਹੜੇ ਆਨਰੇਬਲ ਆਪਣੇ ਹੋਮ ਮਿਨਿਸਟਰ ਹੈ ਹਨਾ, ਅਮਿਤ ਸ਼ਾਹ ਜੀ, ਤਾਂ ਉਹਨਾਂ ਨੇ ਕਹਿਤਾ ਵੀ ਨਕਸਲਿਜ਼ਮ ਖਤਮ ਕੀਤਾ, ਤਾਂ ਉੱਥੇ ਜਿਹੜੀਆਂ ਜੰਗਲ ਦੇ ਵਿੱਚ ਵਾਰਫੇਅਰ ਜਿਹੜੀ ਲੜਾਈ ਹੈ ਹਨਾ, ਕੌਂਬੈਟ ਦੀ ਜਿਹੜੀ ਕੀਤੀ ਹੈ, ਤਾਂ ਉੱਥੇ ਚੁਣੌਤੀਆਂ ਬਹੁਤ ਨੇ। ਤੁਸੀਂ ਤੁਹਾਨੂੰ ਯੂ ਹੈਵ ਟੂ ਸਰਵਾਈਵ, ਤੁਹਾਨੂੰ ਸਰਵਾਈਵ ਕਰਨਾ ਜੰਗਲ ਦੇ ਵਿੱਚ ਹਨਾ, ਕੱਲ ਕੱਲ ਰਹਿਣਾ ਹੈ ਆਪਦੇ ਟਰੂਪਸ ਦੇ ਨਾਲ, ਠੀਕ ਹੈ, ਉੱਥੇ ਚੁਣੌਤੀ ਆਉਂਦੀ, ਤੁਸੀਂ ਖਾਣਾ ਵੀ ਆਪ ਬਣਾਉਣਾ, ਤੁਸੀਂ ਜੰਗਲ ਦੇ ਵਿੱਚ ਜੇ ਰਹਿ ਰਹੇ ਹੋ ਤਾਂ ਜੰਗਲ ਦੇ ਵਾਂਗੂ ਹੀ ਤੁਹਾਨੂੰ ਬਣਨਾ ਪੈਂਦਾ, ਤਾਂ ਉਹ ਲੜਾਈ ਨੂੰ ਜਿੱਤਣ ਲਈ ਹਨਾ। ਫਿਰ ਇੱਕ ਜਗ੍ਹਾ ਆਪਣੇ ਹਿੰਦੁਸਤਾਨ ਦੇ ਵਿੱਚ 7 sisters ਜਿਹੜੀ ਜਗ੍ਹਾ, ਨੌਰਥ ਈਸਟ ਦਾ ਏਰੀਆ ਜਿਹੜਾ ਹਨਾ, ਨੌਰਥ ਈਸਟ ਜਿਵੇਂ ਆਪਣਾ ਅਸਾਮ, ਮਨੀਪੁਰ, ਨਾਗਾਲੈਂਡ, ਉੱਥੇ ਵੀ ਬਹੁਤ ਟ੍ਰਾਈਬਲ ਲੋਕ ਨੇ, ਬਾਰਡਰ ਏਰੀਆ ਹੈ, ਉੱਥੇ ਚੁਣੌਤੀਆਂ ਇਹ ਨੇ ਵੀ ਉੱਥੇ ਵੀ ਘਣੇ ਜੰਗਲ ਨੇ ਆਪਦੇ, ਉੱਥੋਂ ਦਾ ਜਿਹੜੀ ਟ੍ਰਾਈਬਲਸ ਨੇ ਉਹਦੀ ਲੈਂਗੁਏਜ ਹੋਰ ਹੈ ਹਨਾ, ਤੇ ਤੁਹਾਨੂੰ ਤੁਸੀਂ ਇੱਕ ਹਿੰਦੁਸਤਾਨ ਨੂੰ ਪੂਰੀ ਇੱਕ ਫੌਜ ਨੂੰ ਰੀਪ੍ਰਜੈਂਟ ਕਰਦੇ ਹੋ ਨਾ, ਉੱਥੇ ਚੁਣੌਤੀਆਂ ਅਲੱਗ ਪ੍ਰਕਾਰ ਦੀਆਂ ਨੇ। ਪਰ ਜਿਹੜੀ CRPF ਨੇ ਅੱਜ ਤੱਕ ਹਨਾ ਵੀ ਬਹੁਤ ਮਹਾਨ ਇਹਦਾ ਬਲ ਹੈ, ਠੀਕ ਹੈ, ਤਾਂ ਬਹੁਤ ਵੱਡਾ ਇਹਦਾ ਇਤਿਹਾਸ ਹੈ, ਤੇ ਇਹਨੇ ਅੱਜ ਤੱਕ ਕਿਸੇ ਵੀ ਫਰੰਟ ਤੇ ਕਿਤੇ ਕੋਈ ਇਹੋ ਜਿਹਾ ਨਹੀਂ ਹੋਇਆ ਵੀ ਕਿਸੇ ਨੂੰ ਆਪਣਾ ਨਿਰਾਸ਼ਾ ਆਈ ਹੋਵੇ। ਸਾਰਿਆਂ ਨੇ ਬਹੁਤ, ਜਿੰਨੇ ਸਾਡੇ ਸੀਨੀਅਰ ਅਫਸਰ ਨੇ ਜਾਂ ਪਹਿਲਾਂ ਦੇ ਜਿੰਨੇ ਨੇ ਸ਼ਹਾਦਤਾਂ ਦਿੱਤੀਆਂ, ਬਹੁਤ ਸੋਹਣਾ ਕੰਮ ਕੀਤਾ ਵੀ ਜਿਹਦੇ ਨਾਲ

0: ਅਸਿਸਟੈਂਟ ਕਮਾਂਡਰ ਧਰਮਿੰਦਰ ਸਿੰਘ ਜੀ,
1: ਹਾਂ ਮੈਨੂੰ ਬਹੁਤ ਵਧੀਆ ਲੱਗਿਆ ਵੀ ਆਪਦੇ ਪਲ ਬਾਰੇ ਦੱਸਣ ਦੇ ਵਿੱਚ ਵੀ ਮੈਨੇ ਇਹ ਕੋਰਸ ਜਿਹੜੇ ਇੰਨਾ ਵਧੀਆ ਮੈਂ ਤੁਹਾਨੂੰ ਜਾਣਕਾਰੀ ਦਿੱਤੀ, ਸ਼ਾਇਦ ਇਹ ਸੁਣ ਕੇ ਕੋਈ ਆਪਣੇ ਨੌਜਵਾਨ ਜਿਹੜੇ ਹੈ ਉਹਨੂੰ ਉਹ ਜੁਆਇਨ ਕਰਨ, ਹਨਾ
0: ਜੀ ਸਰ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਇੰਨੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਦੇ ਲਈ ਅਤੇ ਆਪਣੇ ਕੀਮਤੀ ਸਮੇਂ ਵਿੱਚੋਂ ਸਾਡੇ ਲਈ ਸਮਾਂ ਕੱਢਣ ਦੇ ਲਈ।
1: ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ।
0: ਧੰਨਵਾਦ ਜੀ।
2: ਸਰੋਤਿਓ, ਜਿਵੇਂ ਕਿ ਸਾਨੂੰ ਪਤਾ ਹੈ ਕਿ ਕਾਮਨਵੈਲਥ ਗੇਮਸ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਅਤੇ ਇਸ ਦੇ ਵਿੱਚ ਸਾਡੇ ਭਾਰਤ ਦੇ ਖਿਡਾਰੀਆਂ ਨੇ ਕਾਫੀ ਤਮਗੇ ਆਪਣੇ ਨਾਮ ਕੀਤੇ ਨੇ। ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਮੀਰਾਬਾਈ ਚਾਨੂ ਨੇ ਖੇਡ ਵੇਟਲਿਫਟਿੰਗ ਦੇ ਇਵੈਂਟ ਮਹਿਲਾ 48 ਕਿਲੋਗ੍ਰਾਮ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ ਅਤੇ ਖੁਸ਼ੀ ਦੀ ਗੱਲ ਇਹ ਹੈ ਕਿ ਤੀਜੀ ਵਾਰ ਕਾਮਨਵੈਲਥ ਗੇਮਸ ਵਿੱਚ ਸੋਨੇ ਦਾ ਤਮਗਾ ਜਿੱਤਿਆ ਗਿਆ ਹੈ ਅਤੇ ਇਹ ਇੱਕ ਨਵਾਂ ਰਿਕਾਰਡ ਹੈ। ਇਸ ਦੇ ਨਾਲ ਹੀ 2 ਚਾਂਦੀ ਦੇ ਤਮਗੇ ਵੀ ਸਾਡੇ ਦੇਸ਼ ਦੇ ਖਿਡਾਰੀਆਂ ਨੇ ਜਿੱਤੇ ਹਨ, ਜਿਨ੍ਹਾਂ ਵਿੱਚ ਪਹਿਲਾ ਚਾਂਦੀ ਦਾ ਤਮਗਾ ਜਿੱਤਿਆ ਹੈ ਰਿਸ਼ੀਕਾਂਤਾ ਨੇ। ਉਹਨਾਂ ਨੇ ਪੁਰਸ਼ 60 ਕਿਲੋਗ੍ਰਾਮ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ ਅਤੇ ਜਿਆਨੇਸ਼ਵਰੀ ਯਾਦਵ ਨੇ ਮਹਿਲਾ 53 ਕਿਲੋਗ੍ਰਾਮ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਹੈ ਅਤੇ ਚੰਡੂ ਕੁਮਾਰ ਨੇ ਪੈਰਾ ਪਾਵਰ ਲਿਫਟਿੰਗ ਦੇ ਪੁਰਸ਼ ਵਰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ ਅਤੇ ਭਾਰਤ ਦਾ ਕਾਮਨਵੈਲਥ ਗੇਮ ਵਿੱਚ ਇਹ ਪਹਿਲਾ ਤਮਗਾ ਹੈ।
3: ਸਿਮਰਨ, ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਕੁੜੀਆਂ ਦੇ ਵਿੱਚ, ਲੜਕੀਆਂ ਦੇ ਵਿੱਚ ਜੋ ਅਨਿਯਮਿਤ ਪੀਰੀਅਡਸ ਦੀ ਸਮੱਸਿਆ ਹੈ ਉਹ ਵੱਧ ਰਹੀ ਹੈ।
2: ਜੀ ਬਿਲਕੁਲ, ਅਤੇ ਇਸੇ ਸਮੱਸਿਆ ਦੇ ਬਾਰੇ ਅਸੀਂ ਡਾਕਟਰ ਅਲਕਾ ਗਰਗ ਜੀ ਦੇ ਨਾਲ ਇੱਕ ਗੱਲਬਾਤ ਰਿਕਾਰਡ ਕੀਤੀ ਹੈ, ਤਾਂ ਆਓ ਅਸੀਂ ਆਪਣੇ ਸਰੋਤਿਆਂ ਨੂੰ ਸੁਣਾਉਂਦੇ ਹਾਂ ਇਹ ਗੱਲਬਾਤ।
4: ਡਾਕਟਰ ਅਲਕਾ ਗਰਗ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਕਾਸ਼ਵਾਣੀ ਦੇ ਇਸ ਪ੍ਰਸਾਰਣ ਦੇ ਵਿੱਚ। ਡਾਕਟਰ ਸਾਹਿਬ, ਲੜਕੀਆਂ ਦੇ ਵਿੱਚ ਜਿਹੜੀ ਪਿਊਬਰਟੀ ਦੀ ਏਜ ਆ ਉਹ ਬਹੁਤ ਜ਼ਿਆਦਾ ਘੱਟ ਰਹੀ ਹੈ ਅਤੇ ਉਹਨਾਂ ਨੂੰ ਛੇਤੀ ਪੀਰੀਅਡਸ ਆਉਂਦੇ ਨੇ, ਇਹਨਾਂ ਦੇ ਕੀ ਇਹ ਕੁਦਰਤੀ ਹੈ ਅਤੇ ਇਹਨਾਂ ਦੇ ਕੀ ਕਾਰਨ ਹੋ ਸਕਦੇ ਨੇ?
5: ਲੜਕੀਆਂ ਦੇ ਵਿੱਚ ਜਿਹੜੇ ਅਕਸਰ ਜਿਹੜੇ ਅੱਗੇ ਪੀਰੀਅਡ ਆਉਂਦੇ ਸੀ 11 ਤੋਂ 13 ਸਾਲ ਦੀ ਉਮਰ ਤੇ ਆਉਂਦੇ ਸੀ
4: ਜੀ,
5: ਪਰ ਅੱਜ ਕੱਲ ਜੋ ਅਸੀਂ ਓਪੀਡੀ ਦੇ ਵਿੱਚ ਦੇਖ ਰਹੇ ਹਾਂ ਕਿ ਲੜਕੀਆਂ ਦੇ ਵਿੱਚ 9 ਸਾਲ ਤੇ 8 ਸਾਲ ਤੇ ਵੀ ਪੀਰੀਅਡ ਆ ਰਹੇ ਨੇ
4: ਜੀ,
5: ਇਸਦਾ ਸਭ ਤੋਂ ਵੱਡਾ ਤੇ ਮੇਜਰ ਕੌਜ਼ ਹੈਗਾ ਮੀਡੀਆ, ਜਿਹੜਾ ਆਪਾਂ ਮੋਬਾਈਲ ਫੋਨ
4: ਜੀ,
5: ਲੈਪਟੋਪ ਲਗਾਤਾਰ ਜਿਹਦੇ ਆਪਾਂ ਵੀਡੀਓਜ਼ ਦੇਖਦੇ ਹਾਂ ਤੇ ਮੀਡੀਆ ਨੂੰ ਲਗਾਤਾਰ ਦੇਖਦੇ ਰਹਿੰਦੇ ਹਾਂ, ਉਹਦੇ ਨਾਲ ਕੀ ਹੈ ਬੱਚਿਆਂ ਦੀ ਜਿਹੜਾ ਹੈਗਾ ਹਾਰਮੋਨਸ ਇਫੈਕਟ ਹੁੰਦੇ ਨੇ ਤੇ ਛੇਤੀ ਪੀਰੀਅਡ ਆਉਣ ਲੱਗ ਪੈਂਦੇ ਨੇ
4: ਜੀ।
5: ਇਸ ਅਕਸਰ ਹੀ ਇਹ ਦੇਖਿਆ ਗਿਆ ਕਿ 8 ਜਾਂ 9 ਸਾਲ ਤੇ ਅੱਜ ਕੱਲ੍ਹ ਸਾਡੇ ਕੋਲ ਬਹੁਤ ਬੱਚੇ ਆ ਰਹੇ ਨੇ।
4: ਠੀਕ ਹੈ, ਤੇ ਜਿਹੜੇ ਅਨਿਯਮਿਤ ਪੀਰੀਅਡ ਹੁੰਦੇ ਨੇ ਤੇ ਇਹਨਾਂ ਦੇ ਕੀ ਲੱਛਣ ਹੁੰਦੇ ਆ ਤੇ ਜਿਹੜੇ ਇਹ ਪੀਰੀਅਡ ਦੀ ਜਿਹੜੀ ਇਹ ਪ੍ਰੋਬਲਮ ਹੈ ਅਨਿਯਮਿਤ ਪੀਰੀਅਡ ਦੀ, ਇਹ ਕਦੋਂ ਗੰਭੀਰ ਸਮੱਸਿਆ ਬਣ ਜਾਂਦੀ ਹੈ?
5: ਦੇਖੋ, ਪੀਰੀਅਡ ਤਾਂ ਇੱਕ ਨੈਚੁਰਲ ਜੀ ਚੀਜ਼ ਹੈਗੀ ਹੈ ਜਿਹੜੀ ਕਿ ਪਰਮਾਤਮਾ ਨੇ ਔਰਤ ਨੂੰ ਵਰਦਾਨ ਦੇ ਰੂਪ ਵਿੱਚ ਦਿੱਤੀ ਹੈ, ਬੱਚੇ ਪੈਦਾ ਕਰਨ ਦਾ ਇੱਕ ਸਰੋਤ ਹੈ
4: ਜੀ।
5: ਠੀਕ ਹੈ, ਇਹਨੂੰ ਇੱਕ ਬਿਮਾਰੀ ਜਾਂ ਇੱਕ ਉਹ ਚੀਜ਼ ਨਹੀਂ ਆਪਾਂ ਕਹਿ ਸਕਦੇ, ਇਹ ਤਾਂ ਇੱਕ ਨੋਰਮਲ ਚੀਜ਼ ਹੈਗੀ ਹੈ ਜਿਹੜੀ ਕਿ ਤਕਰੀਬਨ 11 ਤੋਂ 13 ਸਾਲ ਦੀ ਉਮਰ ਦੇ ਵਿੱਚ ਆਉਂਦੀ ਹੈ, ਹਰ ਮਹੀਨੇ ਆਉਂਦੀ ਹੈ ਤੇ 3 ਤੋਂ 4 ਦਿਨ ਰਹਿੰਦੀ ਹੈ। ਜਦੋਂ ਤੱਕ ਇਹ ਹਰ ਮਹੀਨੇ ਆਉਂਦੀ ਹੈ ਤੇ 3 ਤੋਂ 4 ਦਿਨ ਰਹਿੰਦੀ ਹੈ ਤਾਂ ਸਾਡੇ ਲਈ ਇਹ ਕੋਈ ਸਮੱਸਿਆ ਨਹੀਂ ਹੈ, ਪਰ ਕੀ ਹੁੰਦਾ ਕਿ ਅਕਸਰ ਬੱਚਿਆਂ ਦੇ ਵਿੱਚ ਜਿਹੜੇ ਇਹ ਪੀਰੀਅਡ ਨੇ 2-2 ਮਹੀਨੇ 3-3 ਮਹੀਨੇ ਬਾਅਦ ਆਉਂਦੇ ਨੇ ਜਾਂ ਜਦੋਂ ਆਉਂਦੇ ਨੇ ਲਗਾਤਾਰ ਚੱਲਦੇ ਰਹਿੰਦੇ ਨੇ, ਉਦੋਂ ਸਾਨੂੰ ਇਹਦੇ ਲਈ ਕੁਛ ਨਾ ਕੁਛ ਇਲਾਜ ਕਰਨਾ ਪੈਂਦਾ ਹੈ ਜਾਂ ਕੋਈ ਦਵਾਈ ਦੇਣੀ ਪੈਂਦੀ।
4: ਸਾਨੂੰ ਇਹ ਵੀ ਦੱਸੋ ਵੀ ਜਿਹੜਾ ਥਾਇਰੋਇਡ ਦਾ ਘਟਣਾ ਵਧਣਾ ਉਹ ਵੀ ਇਹਦਾ ਇਹ ਸਮੱਸਿਆ ਤੇ ਕੋਈ ਅਸਰ ਪਾਉਂਦਾ ਹੈਗਾ?
5: ਬਿਲਕੁਲ, ਬਹੁਤ ਜ਼ਿਆਦਾ ਅਸਰ ਪਾਉਂਦਾ ਹੈ। ਥਾਇਰੋਇਡ ਵੀ ਇੱਕ ਹਾਰਮੋਨ ਹੈ ਜਿਹਦੇ ਕਿ ਪੀਰੀਅਡ ਨੂੰ ਰੈਗੂਲੇਟ ਦੇ ਵਿੱਚ ਹੈਲਪ ਕਰਦਾ, ਜੇ ਥਾਇਰੋਇਡ ਦਾ ਹਾਰਮੋਨ ਵਧਿਆ ਹੋਇਆ ਬੋਡੀ ਦੇ ਵਿੱਚ ਮੋਟਾਪਾ ਆਏਗਾ ਤੇ ਪੀਰੀਅਡ ਘਟਣੇ ਸ਼ੁਰੂ ਹੋ ਜਾਂਦੇ ਨੇ, ਜੇ ਥਾਇਰੋਇਡ ਦਾ ਲੈਵਲ ਘਟਿਆ ਹੋਇਆ ਤੇ ਵੇਟ ਲਾਸ ਹੋ ਰਿਹਾ ਤਾਂ ਪੀਰੀਅਡ ਕੀਮਤ ਵਧਣੇ ਸ਼ੁਰੂ ਹੋ ਜਾਂਦੇ ਨੇ। ਇਹ ਵੀ ਇੱਕ ਮੇਜਰ ਕੌਜ਼ ਹੈਗਾ ਪੀਬਰਟੀ ਦੇ ਵਿੱਚ ਪੀਰੀਅਡ ਦਾ ਜ਼ਿਆਦਾ ਘੱਟ ਜਾਂ ਵੱਧ ਆਉਣ।
4: ਤੇ ਜਿਹੜੇ ਐਂਡੋਮੈਟ੍ਰੀਓਸਿਸ ਦੇ ਬਾਰੇ ਅਸੀਂ ਸੁਣਦੇ ਹਾਂ ਉਹ ਕੀ ਹੈ?
5: ਐਂਡੋਮੈਟ੍ਰੀਓਸਿਸ ਦੇ ਬੱਚੇ ਨੋਰਮਲ ਇੱਕ ਯੂਟਰਸ ਹੁੰਦਾ ਹੈ, ਉਹਦੀ ਇੱਕ ਦੀਵਾਰ ਹੁੰਦੀ ਹੈ ਐਂਡੋਮੈਟ੍ਰੀਓ ਜਿਹਨੂੰ ਅਸੀਂ ਕਹਿੰਦੇ ਹਾਂ, ਜੇਕਰ ਇਹ ਦੀਵਾਰ ਯੂਟਰਸ ਨੂੰ ਹਟ ਕੇ ਕਿਤੇ ਹੋਰ ਗਰੋ ਕਰਨੀ ਸ਼ੁਰੂ ਕਰ ਦੇ ਬਾਹਰ ਬੋਡੀ ਦੇ ਵਿੱਚ,
4: ਜਿਵੇਂ
5: ਓਵਰੀ ਦੇ ਆਲੇ ਦੁਆਲੇ ਪੈਲਵਿਸ ਦੇ ਵਿੱਚ ਕਿਸੇ ਵੀ ਪਾਰਟ ਤੇ, ਤਾਂ ਅਸੀਂ ਉਹਨੂੰ ਐਂਡੋਮੈਟ੍ਰੀਓਸਿਸ ਦਾ ਨਾਮ ਦੇ ਸਕਦੇ
4: ਜੀ।
5: ਇਹ ਐਂਡੋਮੈਟ੍ਰੀਓਸਿਸ ਦੇ ਵਿੱਚ ਜਿਹੜੇ ਬੱਚਿਆਂ ਨੂੰ ਬਹੁਤ ਜ਼ਿਆਦਾ ਸੀਵੀਅਰ ਪੇਨ ਹੁੰਦੀ ਹੈ ਜਿਹੜੀ ਕਿ ਪੀਰੀਅਡ ਆਉਣ ਤੋਂ ਬਾਅਦ ਵੀ ਕਈ ਵਾਰ ਠੀਕ ਨਹੀਂ ਹੁੰਦੀ ਤੇ ਲਗਾਤਾਰ ਚੱਲਦੀ ਰਹਿੰਦੀ ਹੈ, ਸਭ ਤੋਂ ਮੇਜਰ ਸਿੰਪਟਮ ਇਹਦਾ ਐਂਡੋਮੈਟ੍ਰੀਓਸਿਸ ਦਾ ਇਹੀ ਹੁੰਦਾ।

0: ਜੇ ਅਲਟਰਾਸਾਊਂਡ ਤੇ ਡਾਇਗਨੋਸ ਕੀਤੀ ਜਾ ਸਕਦੀ ਹੈ ਤੇ ਟ੍ਰੀਟਮੈਂਟ ਆਪਣੇ ਗਾਇਨੀਕੋਲੋਜਿਸਟ ਨੂੰ ਕਿਸੇ ਵੀ ਡਾਕਟਰ ਨੂੰ ਦਿਖਾ ਕੇ ਹੀ ਲਿੱਤੀ ਜਾ ਸਕਦੀ ਹੈ
1: ਜੀ। ਤੇ ਜਿਹੜੇ ਅਨਿਯਮਿਤ ਪੀਰੀਅਡ ਨੇ ਉਹਦੇ ਵਿੱਚ ਕੀ ਕੀ ਸੁਧਾਰ ਜਿਹੜੇ ਮਹਿਲਾਵਾਂ ਨੂੰ ਕਰਨੇ ਚਾਹੀਦੇ ਆ ਨਿੱਜੀ ਜ਼ਿੰਦਗੀ ਦੇ ਵਿੱਚ ਤਾਂ ਕਿ ਇਸ ਸਮੱਸਿਆ ਦਾ ਹੱਲ ਹੋ ਸਕੇ?
0: ਰੈਗੂਲਰ ਜਿਹੜੀ ਬੱਚਿਆਂ ਨੂੰ ਦੇਖੋ ਅੱਜ ਕੱਲ ਜਿਹੜਾ ਇਨਡੋਰ ਗੇਮਸ ਦਾ ਟਾਈਮ ਆ ਗਿਆ
1: ਜੀ,
0: ਬੱਚੇ ਜਿਹੜੇ ਬਿਲਕੁਲ ਵੀ ਬਾਹਰ ਐਕਸਰਸਾਈਜ਼ ਨਹੀਂ ਕਰਦੇ, ਕੋਈ ਵੀ ਗੇਮ ਨਹੀਂ ਖੇਡਦੇ, ਇਹ ਸਭ ਤੋਂ ਵੱਡਾ ਕਾਰਨ ਹੈਗਾ ਪੀਸੀਓਡੀ ਦਾ, ਇਰੈਗੂਲਰ ਪੀਰੀਅਡ ਦਾ। ਬੱਚਿਆਂ ਨੂੰ ਲਗਾਤਾਰ ਜਿਹੜਾ ਹੈਗਾ ਐਕਸਰਸਾਈਜ਼ ਕਰਨੀ ਚਾਹੀਦੀ ਹੈ, ਕਿਸੇ ਨਾ ਕਿਸੇ ਗੇਮ ਦੇ ਵਿੱਚ ਰੋਲ ਪਲੇ ਕਰਨਾ ਚਾਹੀਦਾ ਹੈਗਾ। ਦੂਜੀ ਗੱਲ ਜਿਹੜੀ ਡਾਇਟ ਹੈ, ਆਪਣਾ ਜਿਹੜਾ ਪੀਜ਼ਾ ਬਰਗਰ ਨੂਡਲ ਜਿਹੜੀ ਆਪਾਂ ਡਾਇਟ ਖਾ ਰਹੇ ਹਾਂ ਨਾ, ਇਹ ਬਹੁਤ ਜ਼ਿਆਦਾ ਹਾਰਮਫੁਲ ਹੈ, ਜਿਹਦੇ ਨਾਲ ਹਾਰਮੋਨਲ ਇਮਬੈਲੈਂਸ ਬਹੁਤ

0: ਬਰਗਰ ਨੂਡਲਸ ਜਿਹੜੀ ਆਪਾਂ ਡਾਇਟ ਖਾ ਰਹੇ ਹਾਂ ਨਾ, ਇੱਕ ਬਹੁਤ ਜ਼ਿਆਦਾ ਹਾਰਮਫੁਲ ਹੈ, ਜਿਹਦੇ ਨਾਲ ਹਾਰਮੋਨਲ ਇਮਬੈਲੈਂਸ ਬਹੁਤ ਜ਼ਿਆਦਾ ਹੁੰਦਾ ਹੈ। ਇਸ ਕਰਕੇ ਇਸ ਡਾਇਟ ਤੋਂ ਪਰਹੇਜ਼ ਕਰਨਾ ਚਾਹੀਦਾ। ਘਰ ਦੀ ਬਣੀ ਦਾਲ ਫੁਲਕਾ ਰੋਟੀ ਸਬਜ਼ੀ ਇਹ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ, ਤਾਜ਼ੀਆਂ ਬੱਤੀਆਂ। ਇਸ ਦੇ ਨਾਲ ਇੱਕ ਡਾਇਟ ਦੇ ਸੁਧਾਰ ਦੇ ਨਾਲ ਤੇ ਇੱਕ ਐਕਸਰਸਾਈਜ਼ ਦੇ ਨਾਲ ਆਪਾਂ ਇਸ ਚੀਜ਼ ਤੋਂ ਬਹੁਤ ਜ਼ਿਆਦਾ 90% ਕੇਸਿਸ ਦੇ ਵਿੱਚ ਬਚਾਅ ਹੋ ਸਕਦਾ
1: ਜੀ। ਤੇ ਅਖੀਰ ਦੇ ਵਿੱਚ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ?
0: ਅਖੀਰ ਦੇ ਵਿੱਚ ਮੈਂ ਆਪਣੀਆਂ ਬੱਚਿਆਂ ਨੂੰ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਬੱਚੋ ਰੈਗੂਲਰ ਐਕਸਰਸਾਈਜ਼ ਕਰੋ, ਘੰਟਾ ਤੋਂ 2 ਘੰਟੇ ਆਪਣਾ ਜਿਹੜਾ ਹੈਗਾ ਕੋਈ ਨਾ ਕੋਈ ਗੇਮ ਦੇ ਵਿੱਚ, ਕਿਸੇ ਨਾ ਕਿਸੇ ਟੇਬਲ ਟੈਨਿਸ ਹੋ ਗਿਆ, ਬੈਡਮਿੰਟਨ ਹੋ ਗਈ, ਖੋ ਖੋ ਹੋ ਗਈ, ਜਿਹੜੀਆਂ ਅੱਗੇ ਗੇਮ ਹੁੰਦੀਆਂ ਸੀ, ਫਿਜ਼ੀਕਲ ਗੇਮ ਹੁੰਦੀਆਂ ਸੀ, ਉਹਦੇ ਵਿੱਚ ਜ਼ਰੂਰ ਪਾਰਟੀਸਪੇਟ ਕਰੋ। ਜੇਕਰ ਉਹਨਾਂ ਵਿੱਚ ਨਹੀਂ ਕਰ ਸਕਦੇ ਤਾਂ ਰੈਗੂਲਰ ਵਾਕ ਹੀ ਕਰ ਲਓ, ਅੱਧਾ ਤੋਂ 1.5 ਘੰਟਾ ਡੇਲੀ
1: ਜੀ।
0: ਦੂਜੀ ਗੱਲ, ਬਾਹਰਲੀਆਂ ਬਣੀਆਂ ਚੀਜ਼ਾਂ ਜਿਹੜੀਆਂ ਆਪਾਂ ਪੈਕਡ ਫੂਡ ਕਹਿੰਦੇ ਹਾਂ, ਪੀਜ਼ਾ ਬਰਗਰ, ਇਹਨਾਂ ਤੋਂ ਪਰਹੇਜ਼ ਰੱਖੋ ਤਾਂ ਜੋ ਤੁਹਾਡੇ ਪੀਜ਼ੇ ਦੇ ਜਿਹੜੇ ਰੈਗੂਲਰ ਆ
1: ਜੀ। ਬਹੁਤ ਬਹੁਤ ਧੰਨਵਾਦ ਡਾਕਟਰ ਅਲਕਾ ਗਰਗ ਜੀ, ਤੁਸੀਂ ਇੰਨੀ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਬਹੁਤ ਬਹੁਤ ਧੰਨਵਾਦ।
0: ਧੰਨਵਾਦ, ਮੈਂ ਵੀ ਆਕਾਸ਼ਵਾਣੀ ਦਾ ਧੰਨਵਾਦ ਕਰਦੀ ਹਾਂ।
1: ਧੰਨਵਾਦ।
2: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
3: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
2: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1-800-420-2233।
4: QR ਕੋਡ ਨੂੰ ਸਕੈਨ ਕਰੋ, 5000 ਦਾ ਕੈਸ਼ਬੈਕ ਪਾਓ। ਵਾਹ, ਫਾਇਦਾ ਹੀ ਫਾਇਦਾ।
5: ਫਸਿਆ। UPI ਪਿੰਨ ਦਾਖਲ ਕਰੋ ਸਿਰਫ ਪੈਸੇ ਭੇਜਣ ਲਈ।
6: RBI ਕਹਿੰਦਾ ਹੈ,
7: ਜਾਣਕਾਰ ਬਣੋ, ਸੁਚੇਤ ਰਹੋ।
2: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
3: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
2: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1-800-420-2233।
8: ਜਦੋਂ ਗੱਲ ਕਰਦੇ ਹਾਂ ਬਠਿੰਡਾ ਵਿੱਚ ਪੈਟ ਦੇ ਇਲਾਜ ਦੀ, ਹਮੇਸ਼ਾ ਯਾਦ ਰੱਖੋ ਰੋਇਲ K9 ਪੈਟ ਕਲੀਨਿਕ, ਜਿੱਥੇ ਪੈਟਸ ਦਾ ਹਰੇਕ ਕਿਸਮ ਦਾ ਇਲਾਜ ਅਤੇ ਵੈਕਸੀਨੇਸ਼ਨ ਦਾ ਕੰਮ ਪਸ਼ੂ ਪਾਲਣ ਵਿਭਾਗ ਤੋਂ ਰਿਟਾਇਰਡ ਤਜਰਬੇਕਾਰ ਡਾਕਟਰ ਹਰਜਿੰਦਰ ਸਿੰਘ ਅਤੇ ਡਾਕਟਰ ਜਗਸੀਰ ਸਿੰਘ ਵੱਲੋਂ ਕੀਤਾ ਜਾਂਦਾ ਹੈ। ਪਤਾ ਨੋਟ ਕਰ ਲਓ, ਰੋਇਲ K9 ਪੈਟ ਕਲੀਨਿਕ, ਨੀਅਰ ਹੋਟਲ ਗੋਲਡ ਸਟਾਰ, ਬੀਬੀ ਵਾਲਾ ਰੋਡ, ਬਠਿੰਡਾ। ਕੰਟੈਕਟ ਨੰਬਰ 9417357156 ਅਤੇ 9814034858।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ। ਪ੍ਰੋਗਰਾਮ ਪੇਸ਼ਕਰਤਾ ਸਨ ਸਹਿਜਪ੍ਰੀਤ ਕੌਰ ਅਤੇ ਸਿਮਰਨ ਕੌਰ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 7:33। ਆਓ ਹੁਣ ਸੁਣਦੇ ਹਾਂ ਸਰੋਤਿਆਂ ਦੀ ਫੋਨ ਕਾਲਸ ਤੇ ਆਧਾਰਿਤ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ।

ਨਮਸਕਾਰ, ਮੈਂ ਜਸਵਿੰਦਰ ਕੌਰ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ। ਆਪਣੀ ਪਸੰਦ ਦੇ ਗੀਤ ਸੁਣਨ ਲਈ ਤੁਸੀਂ ਡਾਇਲ ਕਰ ਸਕਦੇ ਹੋ 0164-2240-331। ਫੋਨ ਕਰੋ ਅਤੇ ਆਪਣੀ ਫਰਮਾਇਸ਼ ਦੇ ਗੀਤ ਸੁਣੋ। ਜਦ ਤੱਕ ਅਸੀਂ ਆਪਣੇ ਸਾਡੇ ਕੋਲਰ ਦੀ ਉਡੀਕ ਕਰਦੇ ਹਾਂ, ਤਦ ਤੱਕ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

0: ਹਾਂਜੀ ਮਿਸ ਪੂਜਾ ਦੇ ਇਸ ਗੀਤ ਦੇ ਨਾਲ ਹੀ ਸਾਡੇ ਨਾਲ ਇੱਕ ਕਾਲਰ ਹੈਗੇ ਜੁੜ ਚੁੱਕਿਆ ਹੈ। ਦੇਖਦੇ ਹਾਂ ਜੀ ਉਹ ਕੌਣ ਨੇ ਤੇ ਕਿਹੜਾ ਗਾਣਾ ਉਹਨਾਂ ਦੀ ਪਸੰਦ ਬਣੂਗਾ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮਾਨਵ
0: ਸਤਿ
1: ਜੀ।
0: ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਵੀਰ ਜੀ?
1: ਦਰਸ਼ਨ ਦਰਜੀ
0: ਦਰਸ਼ਨ
1: ਦਰਜੀ
0: ਦਰਜੀ
1: ਜੀ,
0: ਕਿੱਥੋਂ ਬੋਲ ਰਹੇ ਹੋ?
1: ਫੁੱਲੋ ਮਿੱਠੀ ਤੋਂ। ਹਾਂਜੀ,
0: ਮਾਫ ਕਰਨਾ, ਦੁਬਾਰਾ ਦੱਸਣਾ ਨਾਮ ਪਿੰਡ ਦਾ।
1: ਫੁੱਲੋ ਮਿੱਠੀ।
0: ਕੁੱਲੋ ਮਿੱਠੀ,
1: ਹਾਂਜੀ।
0: ਇਹ ਕਿਹੜੇ ਪਾਸੇ ਰਹਿ ਜਾਂਦਾ ਜੀ?
1: ਸੰਗਤ ਮੰਡੀ ਕੋਲੇ।
0: ਸੰਗਤ ਮੰਡੀ ਕੋਲੇ, ਠੀਕ ਹੈ,
1: ਹਾਂਜੀ।
0: ਮੈਂ ਨਾਮ ਹੀ ਪਹਿਲੀ ਵਾਰ ਸੁਣਿਆ ਜੀ ਇਹਦਾ।
1: ਨਹੀਂ, ਸੰਗਤ ਮੰਡੀ ਕੋਲੇ ਹੈ ਜੀ, ਬਠਿੰਡਾ ਜ਼ਿਲ੍ਹਾ ਜੀ।
0: ਠੀਕ ਹੈ ਜੀ, ਤੁਸੀਂ ਇਹ ਫਿਰ
1: ਹਾਂ,
0: ਗੀਤ ਕਿਹੜਾ
1: ਕੁਲਦੀਪ ਮਾਨਕ
0: ਸੁਣਾਓਗੇ?
1: ਦਾ ਕੋਈ ਮਰਜ਼ੀ ਲਾ ਦਿਓ।
0: ਕੁਲਦੀਪ ਮਾਨਕ ਦਾ ਕੋਈ ਮਰਜ਼ੀ ਗਾਣਾ।

0: ਹਾਂ ਜੀ, ਕਨਾਲ ਆ ਗਏ ਜੀ।
1: ਲੈ ਦੋ ਜੀ, ਕੋਈ ਗੱਲ ਨਹੀਂ, ਜ਼ਰੂਰ ਲਓ।
0: ਹਰਮਿੰਦਰ ਸਿੰਘ ਬੇਦੀ,
1: ਠੀਕ ਹੈ ਜੀ। ਤੇ ਉਹਨਾਂ ਨੂੰ
0: ਮੇਰਾ
1: ਤੁਸੀਂ ਕਹਿਣਾ ਵੀ
0: ਭਤੀਜਾ ਜੀ।
1: ਤੁਹਾਡਾ ਨਾਮ ਲੈਤਾ, ਫਿਰ ਸਾਡੀ ਵੱਲੋਂ ਵੀ ਇੱਕ ਉਹਨਾਂ ਨੂੰ ਤੁਸੀਂ ਸੁਨੇਹਾ ਲਾ ਦਿਓ ਵੀ ਰੇਡੀਓ ਜ਼ਰੂਰ ਸੁਣਿਆ ਕਰਨ ਉਹ।
0: ਸੁਣਦੇ ਜੀ, ਡਾਕਟਰ ਹੈਗੇ ਉਹ।
1: ਹਾਂ, ਬਸ ਉਹਨਾਂ ਨੂੰ ਕਹਿਣਾ, ਫਿਰ ਤਾਂ ਬਹੁਤ ਵਧੀਆ, ਸਗੋਂ ਕੋਲੇ ਲਗਾ ਕੇ
0: ਹਾਂ ਜੀ,
1: ਰੱਖਿਆ
0: ਹਾਂ
1: ਆਪਦੇ।
0: ਠੀਕ ਹੈ ਜੀ, ਧੰਨਵਾਦ।
1: ਠੀਕ ਹੈ ਜੀ, ਸੁਣਦੇ ਤੁਹਾਡੀ ਪਸੰਦ ਦਾ ਗਾਣਾ।

0: ਇਸ ਜਿੰਦਾ ਕੀ ਪਰਵਾਸਾ ਹੈ ਉਹ ਜਿਵੇਂ ਪਾਣੀ ਵਿੱਚ ਪਤਾਸਾ, ਦੇਵ ਜਿੰਦਾ ਕੀ ਪਰਵਾਸਾ ਹੈ ਉਹ ਜਿਵੇਂ ਪਾਣੀ ਵਿੱਚ ਪਤਾਸਾ, ਗੁੱਖੇ ਸਰਕਾਲ ਗੰਡਾਸਾ ਬਈ ਫਿਰ ਚੱਕਲੋ ਚੱਕਲੋ ਹੋ ਜੂਗੀ ਜਦੋਂ ਉੱਡ ਗਿਆ ਫੌਰ ਹੋਰ ਬਈ ਬਜੂ ਚੋਂ।
1: ਹਾਂਜੀ, ਇਸ ਗੀਤ ਦੇ ਨਾਲ ਹੀ ਸਾਡੇ ਨਾਲ ਇੱਕ ਹੋਰ ਕਾਲਰ ਜੁੜ ਚੁੱਕੇ ਨੇ, ਗੱਲ ਕਰਦੇ ਉਹਨਾਂ ਦੇ ਨਾਲ। ਹੈਲੋ
2: ਬੇਟਾ ਜਸਵਿੰਦਰ ਕੌਰ ਜੀ।
1: ਹਾਂਜੀ, ਸਤਿ ਸ੍ਰੀ ਅਕਾਲ ਜੀ।
2: ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਭਾਈ।
1: ਸਤਿ ਸ੍ਰੀ ਅਕਾਲ ਬਾਬਾ ਜੀ, ਸਤਿ ਸ੍ਰੀ ਅਕਾਲ। ਨਾਮ ਕੀ ਸੁਣੀ ਜੀ ਆਪਣਾ?
2: ਹਾਂਜੀ ਹਾਂਜੀ, ਮੈਂ ਬਲਾਕੀ ਪੱਤੀ ਪਿੰਡ ਮੌੜ ਖੁਰਦ ਜ਼ਿਲ੍ਹਾ ਬਠਿੰਡਾ ਜਗਜੀਤ ਮੱਟੂ ਬੋਲਦਾ ਭਾਈ।
1: ਮੌੜ ਖੁਰਦ ਤੋਂ ਤੁਹਾਡਾ ਫੋਨ ਨੰਬਰ ਜੀ?
2: ਇਹ ਹੈਗਾ ਭਾਈ 99150204030 ਭਾਈ।
1: 150204030। ਤੇ ਮਤਲਬ ਰੇਡੀਓ ਤੁਸੀਂ ਰੋਜ਼ ਸੁਣਦੇ ਹੋ?
2: ਹਾਂ ਭਾਈ, ਰੇਡੀਓ ਤੋਂ ਬਿਨਾਂ ਤਾਂ ਬਿਜਲੀ ਖਾਂਦਾ ਭਾਈ। ਤੁਸੀਂ ਜਿਹੜੇ ਨਵੇਂ ਅਫਸਰ ਵੀਰ ਭੈਣ ਧੀ ਆਈਆਂ ਸਾਡੀਆਂ ਭਾਈ, ਉਹਨਾਂ ਨੂੰ ਪਿਆਰ ਤੇ ਸਤਿਕਾਰ ਭਰੀ ਦੁਬਾਰਾ ਸਤਿ ਸ੍ਰੀ ਅਕਾਲ ਬੁਲਾਉਣਾ ਭਾਈ। ਤੁਹਾਡੇ ਬਹੁਤ ਸੋਹਣੇ ਪ੍ਰੋਗਰਾਮ ਚੱਲਦੇ ਆ ਭਾਈ।
1: ਸ਼ੁਕਰੀਆ ਜੀ, ਸ਼ੁਕਰੀਆ। ਬਸ ਆਸ਼ੀਰਵਾਦ ਦਿਓ ਜੀ, ਤੇ ਦੁਆ ਵੀ ਪਰਮਾਤਮਾ ਤੋਂ ਵੀ ਅਸੀਂ ਵਧੀਆ।
2: ਬਾਬਾ ਨਾਨਕ ਤੁਹਾਨੂੰ, ਬਾਬਾ ਨਾਨਕ ਭਾਈ ਤੁਹਾਨੂੰ ਤੰਦਰੁਸਤੀ ਬਖਸ਼ੀ, ਚੜ੍ਹਦੀ ਕਲਾ ਚ ਰੱਖੋ। ਤੁਸੀਂ ਵਧੀਆ ਪ੍ਰੋਗਰਾਮ, ਕੋਈ ਗੱਲ ਨੀ ਭਾਈ, ਡਿਗ ਡਿਗੀ ਸਵਾਰ ਹੁੰਦੇ ਹੁੰਦੇ ਆ, ਕੋਈ ਖਾਸ ਗੱਲ ਨੀ ਹੁੰਦੀ।
1: ਹਾਂਜੀ, ਸ਼ੁਕਰੀਆ ਜੀ, ਸ਼ੁਕਰੀਆ। ਗਾਣਾ ਕਿਹੜਾ ਸੁਣਨਾ ਹੈਗਾ ਜੀ ਤੁਸੀਂ?
2: ਗਾਣਾ ਬੇਟਾ ਭੈਣ ਨਰਿੰਦਰ ਕੌਰ, ਨਰਿੰਦਰ ਬੀਬਾ ਜੀ ਆ ਜੀ, ਧੰਨ ਧੰਨ ਸਤਿਗੁਰ ਤੇਗ ਬਹਾਦਰ, ਉਹਨਾਂ ਦੀ ਚਰਨਾਂ ਦੇ ਵਿੱਚ ਉਹਨਾਂ ਨੂੰ ਪੇਸ਼ ਕਰ ਦੋ ਭਾਈ।
1: ਹਾਂਜੀ, ਬਸ ਹੁਣੀ ਤੁਹਾਡੇ ਲਈ ਗਾਣਾ, ਤੁਹਾਡਾ ਧਾਰਮਿਕ ਗਾਣਾ ਹੁਣੀ ਸੁਣਾਉਣ ਜਾ ਰਹੇ ਹਾਂ।

0: ਹਾਂਜੀ ਸਰੋਤਿਓ, ਦੇਖਦੇ ਹਾਂ ਅਗਲਾ ਕਾਲਰ ਕੌਣ ਹੈ ਜੋ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦਾ ਹੈ। ਹੈਲੋ,
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸੋਗੇ ਜੀ ਆਪਣਾ?
1: ਹਾਂ, ਮੈਂ ਇੰਦਰਪਾਲ ਸਰਸਾ ਚਾਮਲ ਤੋਂ ਬੋਲਦੇ ਸੀ ਜੀ।
0: ਕਿਹੜੇ ਪਿੰਡ ਤੋਂ ਬੋਲਦੇ ਹੋ?
1: ਸਰਸਾ ਚਾਮਲ ਜੀ,
0: ਸਰਸਾ
1: ਚਾਮਲ ਚਾਮਲ।
0: ਚਾਮਲ, ਸਰਸਾ ਚਾਮਲ।
1: ਹਾਂਜੀ,
0: ਤੇ ਗੀਤ ਦੀ ਫਰਮਾਇਸ਼ ਦੱਸ ਦਿਓ ਜੀ।
1: ਗੀਤ ਸੁਣਾ ਦਿਓ ਜੀ ਸਾਨੂੰ। ਯਾਰੀ ਜੱਟ ਦੇ ਵਿੱਚ ਮੰਗਲ ਸਿੰਘ ਦਾ ਗਾਇਆ।
0: ਮੰਗਲ ਸਿੰਘ ਦਾ ਗਾਇਆ ਯਾਰੀ ਅੱਠ ਦੇ ਵਿੱਚੋਂ, ਛੇਤੀ ਹੀ ਤੁਹਾਨੂੰ ਅਸੀਂ ਸੁਣਾਉਣ ਲੱਗਿਆ। ਤੇ ਕੰਮ ਕਾਜ ਕੀ ਕਰਦੇ ਹੋਗੇ ਬਾਈ ਜੀ?
1: ਹਾਂਜੀ,
0: ਕੰਮ ਕਾਜ ਕੀ ਕਰਦੇ ਹੋ?
1: ਕੰਮ ਕਾਫੀ ਆਪਣੇ ਕੋਲ, ਪੈਂਚਰ ਲਾ ਲੈਂਦੇ ਹਾਂ, ਵੈਲਡਿੰਗ ਕਰ ਲੈਂਦੇ ਹਾਂ, ਜ਼ਿਮੀਂਦਾਰਾ ਹੈਗਾ, ਬਾਕੀ ਬੰਦੇ, ਬਾਕੀ ਸਪੇਅਰ ਪਾਰਟ ਰੱਖਿਆ।
0: ਚਲੋ ਵਧੀਆ ਜੀ, ਬਹੁਤ ਵਧੀਆ ਕੰਮ ਕਾਜ ਕਰ ਰਹੇ ਹੋ, ਤੇ ਨਾਲ ਨਾਲ ਤੁਸੀਂ ਆਨੰਦ ਵੀ
1: ਹਾਂ
0: ਮਾਣਦੇ ਹੋ ਆਕਾਸ਼ਵਾਣੀ ਰੇਡੀਓ ਦੇ ਪ੍ਰੋਗਰਾਮ ਸੁਣ
1: ਹਾਂਜੀ,
0: ਕੇ।
1: ਸਾਰਾ ਦਿਨ ਮਿਹਨਤ ਵਾਲਾ ਕੰਮ ਹੈ ਜੀ,
0: ਹਾਂ
1: ਤੇ ਸਾਰੇ ਸੁਣਨ ਵਾਲੇ ਨੇ, ਸਾਰੇ ਆਰਜੇ ਟੀਮ ਨੇ। ਸਤਿ ਸ੍ਰੀ ਅਕਾਲ।

ਹੋ ਕਿ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਸ਼੍ਰੀਮਦ ਭਾਗਵਤ ਗੀਤਾ ਦਾ ਅਸਲੀ ਸੰਦੇਸ਼ ਕੀ ਹੈ? ਕੀ ਤੁਸੀਂ ਜੀਵਨ ਦੇ ਪ੍ਰਸ਼ਨਾਂ ਦੇ ਉੱਤਰ ਸੱਚ ਗਿਆਨ ਦੀ ਰੋਸ਼ਨੀ ਵਿੱਚ ਲੱਭਣਾ ਚਾਹੁੰਦੇ ਹੋ? ਤਾਂ ਜ਼ਰੂਰ ਸੁਣੋ ਸ਼੍ਰੀਮਦ ਭਗਵਤ ਗੀਤਾ ਯਥਾਰਥ ਰੂਪ ਸਨਾਤਨ ਸੱਚ ਦੀ ਖੋਜ ਦਾ ਅਗਲਾ ਅੰਕ, ਮਿਤੀ 28 ਜੁਲਾਈ, ਦਿਨ ਮੰਗਲਵਾਰ, ਸ਼ਾਮ 5:30 ਵਜੇ।

0: ਹਾਂਜੀ ਸਰੋਤਿਓ, ਸਾਡੇ ਨਾਲ ਅਗਲਾ ਜਿਹੜਾ ਸਾਡਾ ਕਾਲਰ ਹੈ ਉਹ ਜੁੜ ਚੁੱਕਿਆ ਹੈ। ਗੱਲ ਕਰਦੇ ਹਾਂ ਸਾਡੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ,
0: ਹਾਂਜੀ ਕੌਣ ਬੋਲ ਰਹੇ ਹੋ?
1: ਜਸਵਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਹੋ, ਨਾਮ ਦੱਸੋਗੇ ਜੀ ਆਪਣਾ?
1: ਗਿਆਨ ਸਿੰਘ ਢਿੱਲੋਂ, ਪਿੰਡ ਢੱਡੇ, ਜ਼ਿਲ੍ਹਾ ਬਠਿੰਡਾ ਜੀ।
0: ਗਿਆਨ ਸਿੰਘ ਢਿੱਲੋਂ, ਠੀਕ ਹੈ। ਪਹਿਲੀ ਵਾਰ ਫੋਨ ਲਾਏਗਾ ਵੀਰ ਜੀ?
1: ਨਹੀਂ ਜੀ, ਪਹਿਲਾਂ ਵੀ ਲਾਉਣੇ।
0: ਅੱਛਾ, ਪਹਿਲਾਂ ਵੀ ਲਾਉਣੀ ਹੋ ਜੀ, ਮਤਲਬ ਕਿ ਪ੍ਰੋਗਰਾਮ ਤੁਸੀਂ ਸੁਣਦੇ ਰਹਿੰਦੇ ਹੋਗੇ,
1: ਹਾਂ ਜੀ, ਦੋ
0: ਠੀਕ
1: ਸੌ
0: ਹੈ।
1: 96 ਪਿੰਡ ਆ ਆਪਣੇ ਬਠਿੰਡੇ ਜ਼ਿਲ੍ਹੇ 'ਚ।
0: ਹਾਂ ਜੀ,
1: 296 ਪਿੰਡ ਆ ਆਪਣੇ ਬਠਿੰਡੇ ਜ਼ਿਲ੍ਹੇ 'ਚ।
0: ਅੱਛਾ ਜੀ, ਵਧੀਆ ਜਾਣਕਾਰੀ ਹੈ ਜੀ ਤੁਹਾਡੇ ਕੋਲੇ ਤਾਂ।
1: ਹਾਂਜੀ,
0: ਹਾਂਜੀ, ਗਾਣਾ ਕਿਹੜਾ ਸੁਣੋਗੇ?
1: ਬੱਬੂ ਮਾਨ ਦਾ ਜੀ, ਆਪਣਾ ਜੱਟ ਦੀ ਜੂਨ ਬੁਰੀ ਤੜਪ ਤੜਪ ਕੇ ਮਰ।
0: ਬੱਬੂ ਮਾਨ ਦਾ ਜੀ, ਜੱਟ ਦੀ ਜੂਨ ਬੁਰੀ,
1: ਹਾਂਜੀ,
0: ਤੁਹਾਡਾ ਗਾਣਾ ਅਸੀਂ ਪਲੇ ਕਰ ਦਿੰਦੇ ਹਾਂ ਜੀ, ਅਤੇ ਤੁਸੀਂ ਹੁਣ ਇਸ ਗਾਣੇ ਨੂੰ ਆਪਣੇ ਨੂੰ ਇੰਜੋਏ ਕਰੋ ਆਪਣੇ ਰੇਡੀਓ ਸੈੱਟ 'ਤੇ।
1: ਧੰਨਵਾਦ ਭੈਣ ਜੀ।
0: ਹਾਂਜੀ।

0: ਹਾਂਜੀ, ਇਸ ਗੀਤ ਦੇ ਨਾਲ ਸਾਡੇ ਨਾਲ ਇੱਕ ਹੋਰ ਸਰੋਤਾ ਜੀ ਜੁੜ ਚੁੱਕੇ ਹੈਗੇ। ਗੱਲ ਕਰਦੇ ਹਾਂ ਸਾਡੇ ਅਗਲੇ ਸਰੋਤੇ ਨਾਲ।
1: ਜੀ ਸਤਵਿੰਦਰ ਮੈਮ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸਰ, ਸਤਿ ਸ੍ਰੀ ਅਕਾਲ, ਨਾਮ ਦੱਸੋਗੇ ਜੀ ਆਪਣਾ?
1: ਮੈਂ ਜੀ ਹਰਬੰਸ ਸਿੰਘ ਬੋਲਦਾ, ਪਿੰਡ ਢੱਡੇ ਦੇ ਡਿਸਟ੍ਰਿਕਟ ਬਠਿੰਡਾ ਤੋਂ।
0: ਪਿੰਡ ਢੱਡੇ ਤੋਂ?
1: ਦੋ
0: ਠੀਕ ਹੈ।
1: ਦੋ ਵੀ ਫੋਨ ਲਾ ਕੇ ਸਾਡੇ ਵਾਲਾ ਕਹਿੰਦਾ ਬੰਦੇ ਮਾਸੀ ਲਾੜੀ ਕੋਲ ਤੇ ਲੱਗ ਗਿਆ, ਪਹਿਲਾਂ ਗਿਆਨ ਸਿੰਘ ਢਿੱਲੋਂ ਦਾ ਲੱਗਿਆ ਸੀ।
0: ਨਹੀਂ ਕੋਈ ਗੱਲ ਨੀ ਜੀ, ਕੋਈ ਗੱਲ, ਤੁਸੀਂ ਗੀਤ ਦੱਸੋ ਜੀ ਆਪਣਾ ਤੇ ਤੁਹਾਡਾ ਗੀਤ ਅਸੀਂ ਹੁਣ ਸੁਣ ਲਾਂਗੇ ਤੇ ਫਿਰ ਅਸੀਂ
1: ਰਾਜਵੀਰ ਸੰਧੂ ਦਾ ਸੁਣਾ ਦਿਓ ਜੀ ਆਪਣਾ,
0: ਠੀਕ ਹੈ ਜੀ?
1: ਜਿਹੜਾ
0: ਰਾਜਵੀਰ
1: ਗੀਤ ਤੁਹਾਨੂੰ
0: ਦੱਸਿਆ
1: ਸੀ।
0: ਠੀਕ ਹੈ ਜੀ,
1: ਹਾਂ
0: ਹਾਂਜੀ, ਜ਼ਰੂਰ
1: ਕੰਗਣੀ
0: ਸੁਣਾਵਾਂਗੇ।
1: ਸਾਹਿਬ, ਹਾਂਜੀ।

0: ਸਰੋਤੋ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 7:29 ਅਤੇ 35 ਸਕਿੰਟ। ਪ੍ਰੋਗਰਾਮ ਸ਼ਾਮ ਸੁਹਾਨੀ ਇਸੇ ਤਰ੍ਹਾਂ ਹੀ ਜਾਰੀ ਰਹੇਗਾ, ਪਰ ਇਸ ਤੋਂ ਪਹਿਲਾਂ ਸੁਣਦੇ ਹਾਂ ਅਸੀਂ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਉਸ ਤੋਂ ਬਾਅਦ ਇਹ ਪ੍ਰੋਗਰਾਮ ਇਸੇ ਤਰ੍ਹਾਂ ਹੀ ਜਾਰੀ ਰਹੇਗਾ।
1: ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਜਨਤਕ ਪ੍ਰੀਖਿਆਵਾਂ ਚ ਅਨੁਚਿਤ ਸਾਧਨਾਂ ਦੀ ਰੋਕਥਾਮ ਬਾਰੇ ਸੋਧ ਬਿੱਲ 2026 ਅੱਜ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਹੈ। ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਥਿਤ ਪੁਲਿਸ ਵਧੀਕੀਆਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਹੰਗਾਮੇ ਤੋਂ ਬਾਅਦ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਉਸਨੇ ਅਯੋਧਿਆ ਵਿੱਚ ਰਾਮ ਮੰਦਰ ਟਰੱਸਟ ਨੂੰ ਪ੍ਰਾਪਤ ਦਾਨ ਦੇ ਕਥਿਤ ਗਬਨ ਦੀ ਜਾਂਚ ਲਈ 4 ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਸਿੱਕਮ ਵਿੱਚ ਨਾਥੂਲਾ ਦਰੇ ਰਾਹੀਂ ਭਾਰਤ ਤੇ ਚੀਨ ਵਿਚਕਾਰ ਸਰਹੱਦੀ ਵਪਾਰ ਅਗਲੇ ਮਹੀਨੇ ਦੀ 1 ਤਰੀਕ ਤੋਂ ਮੁੜ ਸ਼ੁਰੂ ਹੋਵੇਗਾ ਤੇ ਨਿਸ਼ਾਨੇਬਾਜ਼ੀ ਵਿੱਚ ਭਾਰਤ ਦੀ ਈਸ਼ਾ ਸਿੰਘ ਨੇ ਚੀਨ ਦੇ ਹਾਂਗਚੂ ਵਿੱਚ ISSF ਵਿਸ਼ਵ ਕੱਪ ਵਿੱਚ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਅੱਜ ਲੋਕ ਸਭਾ ਵਿੱਚ ਜਨਤਕ ਪ੍ਰੀਖਿਆਵਾਂ ਅਨੁਚਿਤ ਸਾਧਨਾਂ ਦੀ ਰੋਕਥਾਮ ਸੋਧ ਬਿੱਲ 2026 ਪੇਸ਼ ਕੀਤਾ ਗਿਆ। ਪਹਿਲੀ ਵਾਰ ਮੁਲਤਵੀ ਹੋਣ ਤੋਂ ਬਾਅਦ ਜਦੋਂ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਅਮਲਾ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਬਿੱਲ ਸਦਨ ਵਿੱਚ ਪੇਸ਼ ਕੀਤਾ।
2: I rise to move for leave to introduce the public examinations bracket prevention of unfair means amendment bill 2020.

0: 26 to amend the public examination prevention of unfair means bill 2024. Thank you, Speaker sir.
1: ਬਿੱਲ ਪੇਸ਼ ਕੀਤੇ ਜਾਣ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਵਿਰੋਧ ਮੁਜ਼ਾਹਰਿਆਂ ਦੌਰਾਨ ਪੁਲਿਸ ਦੀ ਕਥਿਤ ਕਾਰਵਾਈ ਤੇ ਚਰਚਾ ਦੀ ਮੰਗ ਕਰਦਿਆਂ ਹੰਗਾਮਾ ਕੀਤਾ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪ੍ਰੀਖਿਆ ਸੁਧਾਰ ਦੀ ਦਿਸ਼ਾ 'ਚ ਇਹ ਬਿੱਲ ਪਹਿਲਾ ਮਹੱਤਵਪੂਰਨ ਕਦਮ ਹੈ ਅਤੇ ਇਸ ਤੇ ਵਿਆਪਕ ਚਰਚਾ ਹੋਣੀ ਚਾਹੀਦੀ ਹੈ। ਇੱਕ ਰਿਪੋਰਟ।
2: ਇਹ ਬਿੱਲ ਪ੍ਰੀਖਿਆ ਅਮਲ ਵਿੱਚ ਪਾਰਦਰਸ਼ਿਤਾ, ਨਿਰਪੱਖਤਾ ਅਤੇ ਲੋਕਾਂ ਦੇ ਭਰੋਸੇ ਨੂੰ ਬਣਾਈ ਰੱਖਣ ਲਈ ਲਿਆਂਦਾ ਗਿਆ ਹੈ। ਇਸ ਦਾ ਉਦੇਸ਼ ਵਿਦਿਆਰਥੀਆਂ ਦੇ ਭਵਿੱਖ ਦੀ ਰਾਖੀ ਕਰਨਾ ਅਤੇ ਪ੍ਰੀਖਿਆ ਪ੍ਰਣਾਲੀ ਨੂੰ ਕਾਨੂੰਨੀ ਤੌਰ ਤੇ ਮਜ਼ਬੂਤ ਕਰਨਾ ਹੈ। ਇਸ ਬਿੱਲ ਵਿੱਚ ਸਖ਼ਤ ਪ੍ਰਬੰਧ ਕੀਤੇ ਗਏ ਨੇ। ਦੋਸ਼ੀ ਪਾਏ ਜਾਣ ਵਾਲਿਆਂ ਨੂੰ 10 ਸਾਲ ਤੱਕ ਦੀ ਕੈਦ, 10 ਕਰੋੜ ਰੁਪਏ ਤੱਕ ਦਾ ਜੁਰਮਾਨਾ ਅਤੇ ਜਾਇਦਾਦ ਜ਼ਬਤ ਕਰਨ ਦੀ ਵਿਵਸਥਾ ਹੈ। ਇਸ ਤੋਂ ਇਲਾਵਾ ਮਾਮਲਿਆਂ ਦੇ ਤੇਜ਼ੀ ਨਾਲ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵਿਸ਼ੇਸ਼ ਫਾਸਟ ਟ੍ਰੈਕ ਅਦਾਲਤਾਂ ਕਾਇਮ ਕੀਤੀਆਂ ਜਾਣਗੀਆਂ, ਜਿੱਥੇ ਰੋਜ਼ਾਨਾ ਮਾਮਲਿਆਂ ਦੀ ਸੁਣਵਾਈ ਕੀਤੀ ਜਾਵੇਗੀ। ਪੁਲਿਸ 'ਚ ਕੇਸ ਦਰਜ ਹੋਣ ਤੋਂ ਬਾਅਦ 2 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਨੀ ਹੋਏਗੀ। ਇਸ ਤੋਂ ਇਲਾਵਾ ਚਾਰਜਸ਼ੀਟ ਦਾਇਰ ਕਰਨ ਦੇ 3 ਮਹੀਨਿਆਂ ਦੇ ਅੰਦਰ ਮਾਮਲਿਆਂ ਦਾ ਨਿਪਟਾਰਾ ਕਰਨ ਦਾ ਪ੍ਰਬੰਧ ਹੈ। ਇਸ ਬਿੱਲ ਦਾ ਮੁੱਖ ਉਦੇਸ਼ ਭਰਤੀ ਅਤੇ ਦਾਖਲਾ ਪ੍ਰੀਖਿਆਵਾਂ ਵਿੱਚ ਹੋਣ ਵਾਲੀਆਂ ਗੜਬੜੀਆਂ ਤੇ ਰੋਕ ਲਾਉਣ ਦੇ ਨਾਲ ਨਾਲ ਪ੍ਰੀਖਿਆ ਪ੍ਰਬੰਧ ਤੇ ਲੋਕਾਂ ਦਾ ਭਰੋਸਾ ਮਜ਼ਬੂਤ ਕਰਨਾ ਹੈ। ਬਿਊਰੋ ਰਿਪੋਰਟ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
1: ਇਸ ਦੌਰਾਨ ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਵਿਰੋਧ ਮੁਜ਼ਾਹਰਿਆਂ ਦੌਰਾਨ ਕਥਿਤ ਪੁਲਿਸ ਵਧੀਕੀਆਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਹੰਗਾਮੇ ਤੋਂ ਬਾਅਦ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਕਈ ਵਾਰ ਮੁਲਤਵੀ ਕੀਤੇ ਜਾਣ ਤੋਂ ਬਾਅਦ ਆਖਰ ਦਿਨ ਭਰ ਲਈ ਉਠਾ ਦਿੱਤੀ ਗਈ। ਸੁਪਰੀਮ ਕੋਰਟ ਨੇ ਪ੍ਰੀਖਿਆ ਪੇਪਰ ਲੀਕ ਮਾਮਲੇ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਉੱਪਰ ਬਹੁਤ ਜ਼ਿਆਦਾ ਪੁਲਿਸ ਤਾਕਤ ਦੀ ਵਰਤੋਂ ਦੇ ਇਲਜ਼ਾਮ ਸੰਬੰਧੀ ਕਈ ਪਟੀਸ਼ਨਾਂ ਤੇ ਕੱਲ੍ਹ ਸੁਣਵਾਈ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੋਇਮਲ ਬਾਗਜੀ ਅਤੇ ਵੀ ਮੋਹਨ ਦੀ ਬੈਂਚ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਜ਼ਖਮੀ ਹੋਏ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਵੱਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰਨ ਦਾ ਵੀ ਫੈਸਲਾ ਕੀਤਾ ਹੈ। ਇਸ ਦੌਰਾਨ ਚੀਫ ਜਸਟਿਸ ਸੂਰਿਆਕਾਂਤ ਨੇ ਕਿਹਾ ਹੈ ਕਿ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਕਰਨਾ ਸੰਵਿਧਾਨਕ ਅਧਿਕਾਰ ਹੈ। ਕੇਂਦਰ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਸੋਲੀਸੀਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਉਹ ਅਦਾਲਤ ਦੀ ਕਾਰਵਾਈ ਵਿੱਚ ਸਹਿਯੋਗ ਕਰਨਗੇ। ਇਸ ਦੌਰਾਨ ਪੇਪਰ ਲੀਕ ਦੇ ਇਲਜ਼ਾਮਾਂ ਕਾਰਨ 3 ਮਈ ਨੂੰ ਹੋਈ ਨੀਟ UG ਪ੍ਰੀਖਿਆ ਨੂੰ ਰੱਦ ਕਰਨ ਅਤੇ ਨਵੇਂ ਸਿਰਿਓਂ ਪ੍ਰੀਖਿਆ ਦੇ ਐਲਾਨ ਤੋਂ ਬਾਅਦ RJD ਦੇ ਸੰਸਦ ਮੈਂਬਰ ਸੁਧਾਕਰ ਸਿੰਘ ਦੀ ਇੱਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਕਿਹਾ ਕਿ ਉਹ ਦੇਖੇਗੀ ਕਿ ਸਰਕਾਰ ਵੱਲੋਂ ਗਠਿਤ ਨੰਦਨ ਨਿਲੇਕਣੀ ਦੀ ਅਗਵਾਈ ਵਾਲੀ ਉੱਚ ਪੱਧਰੀ ਟਾਸਕ ਫੋਰਸ ਨੀਟ ਪ੍ਰੀਖਿਆ ਨੂੰ ਆਨਲਾਈਨ ਕਰਵਾਉਣ ਬਾਰੇ ਕੀ ਸੁਝਾਅ ਦਿੰਦੀ ਹੈ। ਜਸਟਿਸ PS ਨਰਸਿਮਾ ਅਤੇ ਲੋਕ ਅਰਾਧੇ ਦੀ ਬੈਂਚ ਨੇ ਕਿਹਾ ਕਿ ਕੁਝ ਅਲੱਗ ਤਰ੍ਹਾਂ ਦੇ ਸੁਝਾਵਾਂ ਦੀ ਲੋੜ ਹੈ, ਖਾਸ ਕਰਕੇ ਜਦੋਂ ਨੀਟ ਪ੍ਰੀਖਿਆ ਨੂੰ ਫਿਜ਼ੀਕਲ ਮੋਡ ਤੋਂ ਆਨਲਾਈਨ ਮੋਡ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਦਿੱਲੀ ਹਾਈ ਕੋਰਟ ਨੇ ਅੱਜ ਕਾਂਗਰਸ ਆਗੂਆਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਹੋਰਨਾਂ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਪਟੀਸ਼ਨ ਦਾ ਜਵਾਬ ਦੇਣ ਲਈ 3 ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਇਸ ਪਟੀਸ਼ਨ ਵਿੱਚ ਨੈਸ਼ਨਲ ਹੈਰਾਲਡ ਮਨੀ ਲਾਂਡਰਿੰਗ ਮਾਮਲੇ ਵਿੱਚ ਉਨ੍ਹਾਂ ਵਿਰੁੱਧ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਚਾਰਜਸ਼ੀਟ ਦਾ ਨੋਟਿਸ ਲੈਣ ਤੋਂ ਇਨਕਾਰ ਕਰਨ ਵਾਲੇ ਹੇਠਲੀ ਅਦਾਲਤ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਹੈ। ਜਸਟਿਸ ਮਨੋਜ ਜੈਨ ਨੇ ਮਾਮਲੇ ਦੀ ਅਗਲੀ ਸੁਣਵਾਈ 10 ਸਤੰਬਰ ਨੂੰ ਤੈਅ ਕੀਤੀ ਹੈ। ਬੰਬੇ ਹਾਈ ਕੋਰਟ ਨੇ ਅੱਜ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੂੰ ਮੈਟਾ ਪਲੇਟਫਾਰਮਸ, ਐਕਸ ਕੋਪ, ਗੂਗਲ LLC ਅਤੇ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਅਪਮਾਨਜਨਕ ਡੀਪ ਫੇਕ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਜਨਰੇਟਡ ਸਮੱਗਰੀ ਦੇ ਕਥਿਤ ਪ੍ਰਸਾਰਣ ਦੇ ਸਬੰਧ ਵਿੱਚ ਸਿਵਲ ਮੁਕੱਦਮਾ ਦਾਇਰ ਕਰਨ ਦੀ ਆਗਿਆ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਕਥਿਤ ਤੌਰ 'ਤੇ ਅਪਮਾਨਜਨਕ ਸਮੱਗਰੀ ਮਹਾਰਾਸ਼ਟਰ ਦੇ ਉਪਭੋਗਤਾਵਾਂ ਲਈ ਉਪਲਬਧ ਸੀ। ਇਸ ਨਾਲ ਅਦਾਲਤ ਨੂੰ ਇਸ ਕੇਸ ਦੀ ਸੁਣਵਾਈ ਕਰਨ ਦਾ ਅਧਿਕਾਰ ਖੇਤਰ ਪ੍ਰਾਪਤ ਹੋਇਆ ਹੈ। ਸ੍ਰੀ ਗਡਕਰੀ ਨੇ ਇਲਜ਼ਾਮ ਲਾਇਆ ਕਿ AI ਰਾਹੀਂ ਤਿਆਰ ਪੋਸਟਾਂ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਥੇਨੋਲ ਮਿਸ਼ਰਤ ਈਂਧਨ ਪ੍ਰੋਗਰਾਮ ਤੋਂ ਵਿੱਤੀ ਲਾਭਾਂ ਨਾਲ ਗਲਤ ਢੰਗ ਨਾਲ ਜੋੜਦੀਆਂ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @ ARRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਉੱਤਰ ਪ੍ਰਦੇਸ਼ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਉਸਨੇ ਅਯੋਧਿਆ ਵਿੱਚ ਰਾਮ ਮੰਦਰ ਟਰੱਸਟ ਨੂੰ ਪ੍ਰਾਪਤ ਦਾਨ ਦੇ ਕਥਿਤ ਗਬਨ ਦੀ ਜਾਂਚ ਲਈ ਲਖਨਊ ਰੇਂਜ ਦੇ ਪੁਲਿਸ ਇੰਸਪੈਕਟਰ ਜਨਰਲ ਕਿਰਨ SS ਦੀ ਅਗਵਾਈ ਵਿੱਚ 4 ਮੈਂਬਰੀ ਵਿਸ਼ੇਸ਼ ਜਾਂਚ ਟੀਮ SIT ਦਾ ਗਠਨ ਕੀਤਾ ਹੈ। ਸੁਪਰੀਮ ਕੋਰਟ ਨੇ ਰਾਜ ਸਰਕਾਰ ਨੂੰ SIT ਦੇ 5ਵੇਂ ਮੈਂਬਰ ਵਜੋਂ ਇੱਕ ਫੋਰੈਂਸਿਕ ਆਡੀਟਰ ਨੂੰ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ ਨੇ। SIT ਦੇ 2 ਹਫ਼ਤਿਆਂ ਦੇ ਅੰਦਰ ਆਪਣੀ ਪਹਿਲੀ ਦਰਜਾ ਰਿਪੋਰਟ ਪੇਸ਼ ਕਰੇਗੀ। ਰਾਜ ਸਰਕਾਰ ਵੱਲੋਂ ਪੇਸ਼ ਹੋਏ ਸੋਲੀਸੀਟਰ ਜਨਰਲ ਤੁਸ਼ਾਰ ਮਹਿਤਾ ਨੇ ਚੀਫ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੇ 3 ਜੱਜਾਂ ਦੇ ਬੈਂਚ ਨੂੰ ਦੱਸਿਆ ਕਿ ਸੁਪਰੀਮ ਕੋਰਟ ਦੇ ਸੁਝਾਅ ਤੋਂ ਬਾਅਦ 25 ਜੁਲਾਈ ਨੂੰ ਜਾਰੀ ਨੋਟੀਫਿਕੇਸ਼ਨ ਰਾਹੀਂ SIT ਦਾ ਗਠਨ ਕੀਤਾ ਗਿਆ ਸੀ। ਸੋਲੀਸੀਟਰ ਜਨਰਲ ਨੇ ਅਦਾਲਤ ਨੂੰ ਦੱਸਿਆ ਕਿ SIT ਵਿੱਚ ਇੱਕ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਰੈਂਕ ਦਾ ਅਧਿਕਾਰੀ, ਇੱਕ SSP ਅਤੇ ਇੱਕ ਐਡੀਸ਼ਨਲ SP

ਸ਼ਾਮਲ ਹੋਣਗੇ। ਬੈਂਚ ਅਯੁੱਧਿਆ ਰਾਮ ਮੰਦਰ ਨੂੰ ਪ੍ਰਾਪਤ ਦਾਨ ਦੇ ਗਬਨ ਦੇ ਇਲਜ਼ਾਮਾਂ ਦੀ CBI ਜਾਂਚ ਅਤੇ ਮੰਦਰ ਟਰੱਸਟ ਦੀ ਵਿੱਤੀ ਆਡਿਟ ਕਰਾਉਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਦੀ ਸੁਣਵਾਈ ਕਰ ਰਿਹਾ ਸੀ। ਉੱਤਰ ਪ੍ਰਦੇਸ਼ ਦੀ ਇੱਕ ਵਿਸ਼ੇਸ਼ ਅਦਾਲਤ ਨੇ ਰਾਮ ਮੰਦਰ ਦਾਨ ਚੋਰੀ ਮਾਮਲੇ ਵਿੱਚ ਸਾਰੇ 8 ਮੁਲਜ਼ਮਾਂ ਦੀ ਨਿਆਇਕ ਹਿਰਾਸਤ 14 ਦਿਨਾਂ ਲਈ ਵਧਾ ਦਿੱਤੀ ਹੈ। ਮੁਲਜ਼ਮਾਂ ਨੂੰ ਜ਼ਿਲ੍ਹਾ ਜੇਲ੍ਹ ਤੋਂ ਵਰਚੁਅਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹ ਮਾਮਲਾ ਅਯੁੱਧਿਆ ਵਿੱਚ ਸ੍ਰੀ ਰਾਮ ਜਨਮ ਭੂਮੀ ਮੰਦਰ ਨੂੰ ਸ਼ਰਧਾਲੂਆਂ ਵੱਲੋਂ ਦਿੱਤੇ ਗਏ ਨਕਦ ਦਾਨ ਦੇ ਕਥਿਤ ਗਬਨ ਨਾਲ ਸੰਬੰਧਿਤ ਹੈ। ਸਿੱਕਮ ਵਿੱਚ ਨਾਥੂਲਾ ਦਰੇ ਰਾਹੀਂ ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਵਪਾਰ ਅਗਲੇ ਮਹੀਨੇ ਦੀ 1 ਤਰੀਕ ਤੋਂ ਮੁੜ ਸ਼ੁਰੂ ਹੋ ਜਾਏਗਾ। COVID-19 ਮਹਾਂਮਾਰੀ ਕਾਰਨ 2020 ਚ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਮੁਲਤਵੀ ਕਰ ਦਿੱਤਾ ਗਿਆ ਸੀ। ਵਪਾਰ ਦੇ ਮੁੜ ਸ਼ੁਰੂ ਹੋਣ ਨਾਲ ਸਰਹੱਦ ਪਾਰ ਵਪਾਰ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ, ਜਿਸ ਨਾਲ ਰਜਿਸਟਰਡ ਵਪਾਰੀਆਂ, ਟਰਾਂਸਪੋਰਟ ਆਪਰੇਟਰਾਂ ਅਤੇ ਸੰਬੰਧਿਤ ਕਾਰੋਬਾਰੀਆਂ ਨੂੰ ਲਾਭ ਹੋਏਗਾ। 4 ਦਹਾਕਿਆਂ ਤੋਂ ਵੱਧ ਸਮੇਂ ਤੱਕ ਮੁਅੱਤਲ ਰਹਿਣ ਤੋਂ ਬਾਅਦ ਨਾਥੂਲਾ ਦਰੇ ਰਾਹੀਂ ਵਪਾਰ 2006 ਵਿੱਚ ਮੁੜ ਸ਼ੁਰੂ ਕੀਤਾ ਗਿਆ ਸੀ। ਵਿਦੇਸ਼ ਮੰਤਰਾਲੇ ਨੇ ਅੱਜ ਭਾਰਤ ਵਿੱਚ ਯੂਕਰੇਨ ਦੇ ਰਾਜਦੂਤ ਅਲੈਕਸੈਂਡਰ ਪੋਲਿਸ਼ਚੁੱਕ ਨੂੰ ਵਪਾਰਕ ਜਹਾਜ਼ MV ਓਮਰੋਫੀ ਤੇ ਹੋਏ ਹਮਲੇ ਤੋਂ ਬਾਅਦ ਤਲਬ ਕੀਤਾ ਹੈ। ਇਸ ਵਿੱਚ ਇੱਕ ਭਾਰਤੀ ਦੀ ਮੌਤ ਹੋ ਗਈ ਸੀ। ਮੰਤਰਾਲੇ ਨੇ ਇਸ ਘਟਨਾ ਨੂੰ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਵਪਾਰਕ ਜਹਾਜ਼ਾਂ ਤੇ ਅਜਿਹੇ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰਾਜਦੂਤ ਨੂੰ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਸੰਬੰਧੀ ਭਾਰਤ ਦੀਆਂ ਚਿੰਤਾਵਾਂ ਯੂਕਰੇਨੀ ਅਧਿਕਾਰੀਆਂ ਤੱਕ ਪਹੁੰਚਾਉਣ ਲਈ ਕਿਹਾ ਗਿਆ ਹੈ। ਭਾਰਤੀ ਜਨਤਾ ਪਾਰਟੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ 29 ਜੁਲਾਈ ਤੋਂ 7 ਮਹੀਨਿਆਂ ਲਈ ਗੁਰੂ ਰਵਿਦਾਸ ਜੀ ਸਦਭਾਵਨਾ ਸੰਕਲਪ ਮੁਹਿੰਮ ਦੀ ਸ਼ੁਰੂਆਤ ਕਰੇਗੀ। BJP ਦੇ ਜਨਰਲ ਸਕੱਤਰ ਤਰੁਣ ਚੁੱਗ ਨੇ ਕਿਹਾ ਕਿ ਇਹ ਮੁਹਿੰਮ ਅਗਲੇ ਸਾਲ 20 ਫਰਵਰੀ ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਕੱਲ੍ਹ ਵਾਰਾਣਸੀ ਵਿੱਚ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਤੇ 131 ਕਲਸ਼ਾਂ ਦੀ ਪੂਜਾ ਅਤੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਏਗੀ। ਨਿਸ਼ਾਨੇਬਾਜ਼ੀ ਵਿੱਚ ਭਾਰਤ ਦੀ ਈਸ਼ਾ ਸਿੰਘ ਨੇ ਅੱਜ ਚੀਨ ਦੇ ਹੋਂਗਜੂ ਵਿੱਚ ISSF ਵਿਸ਼ਵ ਕੱਪ ਵਿੱਚ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ। ਓਲੰਪਿਕ ਤਮਗਾ ਜੇਤੂ ਮਨੂ ਬਾਕਰ ਨੂੰ ਕਾਂਸੀ ਦੇ ਤਮਗੇ ਨਾਲ ਸਬਰ ਕਰਨਾ ਪਿਆ। 21 ਸਾਲਾ ਈਸ਼ਾ ਨੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 40 ਨਿਸ਼ਾਨੇ ਲਾ ਕੇ ਸੋਨੇ ਦਾ ਤਮਗਾ ਹਾਸਲ ਕੀਤਾ। ਪੈਰਿਸ 2024 ਦੀ 2 ਵਾਰ ਦੀ ਓਲੰਪਿਕ ਤਮਗਾ ਜੇਤੂ ਮਨੂ ਬਾਕਰ ਨੇ ਸਖ਼ਤ ਮੁਕਾਬਲੇ ਵਿੱਚ 28 ਨਿਸ਼ਾਨੇ ਲਾ ਕੇ ਕਾਂਸੀ ਦਾ ਤਮਗਾ ਹਾਸਲ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਈਸ਼ਾ ਅਤੇ ਮਨੂ ਬਾਕਰ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਜਨਤਕ ਪ੍ਰੀਖਿਆਵਾਂ 'ਚ ਅਨੁਚਿਤ ਸਾਧਨਾਂ ਦੀ ਰੋਕਥਾਮ ਬਾਰੇ ਸੋਧ ਬਿੱਲ 2026 ਅੱਜ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਹੈ। ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਥਿਤ ਪੁਲਿਸ ਵਧੀਕੀਆਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਹੰਗਾਮੇ ਤੋਂ ਬਾਅਦ ਸੰਸਦ ਦੇ ਦੋਵਾਂ ਸਦਨਾਂ ਦੀ ਕਾਰ ਵੀ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ ਉਸਨੇ ਅਯੁੱਧਿਆ ਵਿੱਚ ਰਾਮ ਮੰਦਰ ਟਰੱਸਟ ਨੂੰ ਪ੍ਰਾਪਤ ਦਾਨ ਦੇ ਕਥਿਤ ਗਬਨ ਦੀ ਜਾਂਚ ਲਈ 4 ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਤੇ ਨਿਸ਼ਾਨੇਬਾਜ਼ੀ ਵਿੱਚ ਭਾਰਤ ਦੀ ਈਸ਼ਾ ਸਿੰਘ ਨੇ ਚੀਨ ਦੇ ਹੋਂਗਜੂ ਵਿੱਚ ISSF ਵਿਸ਼ਵ ਕੱਪ ਵਿੱਚ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ 'ਚ ਸੋਨੇ ਦਾ ਤਮਗਾ ਜਿੱਤਿਆ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭਲਕੇ ਸਵੇਰੇ 8:30 ਤੇ ਹੋਏਗਾ। ਨਮਸਕਾਰ।

ਹਾਂਜੀ ਸਰੋਤਿਓ, ਖਬਰਾਂ ਤੋਂ ਪਹਿਲਾਂ ਸਾਡੇ ਨਾਲ ਜੁੜੇ ਸੀ ਇੱਕ ਸਾਡੇ ਕਾਲਰ, ਤੇ ਉਹਨਾਂ ਦੀ ਪਸੰਦ ਦਾ ਗੀਤ ਹੈ ਜਿਹੜਾ ਉਹ ਆਪਾਂ ਹੁਣ ਸੁਣਨ ਜਾ ਰਹੇ ਹਾਂ।

ਮਾਫ ਕਰਨਾ ਸਰੋਤੇ, ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਪੇਸ਼ ਹੈ ਜੀ ਹੁਣ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਬਾਕੀ ਹਿੱਸਾ, ਤੇ ਇਸ ਬਾਕੀ ਹਿੱਸੇ ਤੋਂ ਪਹਿਲਾਂ ਤੇ ਖਬਰਾਂ ਤੋਂ ਪਹਿਲਾਂ ਸਾਡੇ ਨਾਲ ਇੱਕ ਕਾਲਰ ਜੁੜੇ ਸੀ ਤੇ ਪੂਰੀ ਗੱਲਬਾਤ ਉਹਨਾਂ ਨਾਲ ਹੋ ਨਹੀਂ ਪਾਈ, ਪਰ ਉਹਨਾਂ ਦੀ ਪਸੰਦ ਦਾ ਗਾਣਾ ਸਾਨੂੰ ਜ਼ਰੂਰ ਪਤਾ ਚੱਲ ਗਿਆ ਸੀ, ਤਾਂ ਸੁਣਦੇ ਹਾਂ ਉਹਨਾਂ ਦੀ ਪਸੰਦ ਦਾ ਇਹ ਗੀਤ।

0: फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नूं सौखे ढंग नाल पार करन विच मदद करता है।
1: स्मार्ट डिसीजन लैण वालियां दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नूं बना सकते हो होर भी स्मार्ट।
0: बथेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1800-420-2233।
2: ਹਾਂਜੀ ਸਰੋਤਿਓ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਅਤੇ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਚੁੱਕਿਆ ਜੀ 7:45 ਅਤੇ 7 ਸਕਿੰਟ। ਤੁਸੀਂ ਵੀ ਡਾਇਲ ਕਰ ਸਕਦੇ ਹੋ ਸਟੂਡੀਓ ਦਾ ਨੰਬਰ 0164-2240-331 ਅਤੇ ਸੁਣ ਸਕਦੇ ਹੋ ਆਪਣੀ ਹੀ ਪਸੰਦ ਦਾ ਕੋਈ ਗੀਤ। ਗੱਲਾਂ ਦੇ ਵਿੱਚ ਦੇਖੀਏ ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਨੇ, ਗੱਲ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ
3: ਹੈਲੋ, ਸਤਿ ਸ਼੍ਰੀ ਅਕਾਲ ਮੈਡਮ। ਹੈਲੋ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਬਾਈ ਜੀ?
3: ਹਾਂਜੀ, ਬਹੁਤ ਵਧੀਆ। ਆਰਜੇ ਜਸਵਿੰਦਰ ਕੌਰ ਬੋਲ ਰਹੇ ਜੀ?
2: ਹਾਂਜੀ ਸਰ, ਹਾਂਜੀ ਵੀਰ ਜੀ।
3: ਥੈਂਕ ਯੂ ਕਾਲ ਅਟੈਂਡ ਕਰਨ ਲਈ।
2: ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਾਡੇ ਸਟੂਡੀਓ ਵਿੱਚ ਫੋਨ ਕੀਤਾ, ਫੋਨ ਕਰਨ ਲਈ ਤੁਹਾਡਾ ਸ਼ੁਕਰੀਆ। ਨਾਮ ਦੱਸੋਗੇ ਜੀ ਤੁਸੀਂ ਆਪਣਾ?
3: ਹਾਂਜੀ, ਅਰਜਨ ਸਿੰਘ, ਪਿੰਡ ਮਾਲੇਵਾਲਾ ਤੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਬੋਲਦੇ ਜੀ।
2: ਅਰਜਨ ਸਿੰਘ ਪਿੰਡ ਮਾਲੇਵਾਲਾ?
3: ਹਾਂਜੀ, ਪਿੰਡ ਮਾਲੇਵਾਲਾ ਜੀ।
2: ਠੀਕ ਹੈ, ਤੇ ਫਿਰੋਜ਼ਪੁਰ ਦੇ ਵਿੱਚ ਵੀ ਤੁਸੀਂ ਸਾਡਾ ਰੇਡੀਓ ਸੁਣਦੇ ਹੋ?
3: ਬਿਲਕੁਲ, ਐਪ ਦੇ ਜ਼ਰੀਏ ਬਹੁਤ ਆਸਾਨ ਹੋ ਗਿਆ ਨਵੇਂ।
2: ਹਾਂਜੀ, ਉਹਦੇ ਐਪ ਦੇ ਜ਼ਰੀਏ ਨਿਊਜ਼ ਔਨ AIR ਐਪ ਹੈ ਜਿਹੜੀ ਸਾਡੀ ਆਕਾਸ਼ਵਾਣੀ ਦੀ, ਉਹਦੇ ਨਾਲ ਬਹੁਤ ਹੀ ਈਜ਼ੀ ਹੋ ਗਿਆ ਹੈਗਾ ਹੁਣ ਸਾਨੂੰ ਰੇਡੀਓ ਸੁਣਨਾ।
3: ਬਿਲਕੁਲ ਜੀ।
2: ਤੇ ਕੰਮ ਕਾਜ ਕੀ ਕਰਦੇ ਹੋਗੇ ਵੀਰ ਜੀ?
3: ਜੀ ਖੇਤੀਬਾੜੀ ਦਾ ਕੰਮ ਹੈ ਜੀ ਮੇਰਾ।
2: ਖੇਤੀਬਾੜੀ ਦਾ ਕੰਮ ਹੈਗਾ, ਬਹੁਤ ਹੀ ਵਧੀਆ ਕੰਮ ਹੈਗਾ। ਤੇ ਗਾਣਾ ਕਿਹੜਾ ਸੁਣੋਗੇ ਜੀ?
3: ਸੁਰਜੀਤ ਖਾਨ,
2: ਸੁਰਜੀਤ ਖਾਨ ਦਾ ਗਾਣਾ
3: ਜੀ।
2: ਠੀਕ ਹੈ ਜੀ, ਤੇ ਗਾਣੇ ਦੇ ਬੋਲ?
3: ਰਾਤਾਂ ਕਾਲੀਆਂ।

0: ਕਰਦੇ ਹਾਂ ਸਾਡੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਵੀਰ ਜੀ, ਕੌਣ ਬੋਲ ਰਹੇ ਹੋ ਤੁਸੀਂ?
1: ਗੁਰਮੇਲ ਸਿੰਘ ਸਰੀਏਵਾਲਾ ਤੇ।
0: ਗੁਰਮੇਲ ਸਿੰਘ ਸਿਰੀਏ ਵਾਲੇ ਤੋਂ ਜੀ।
1: ਹਾਂਜੀ,
0: ਤੇ ਗਾਣਾ ਕਿਹੜਾ ਸੁਣਨਾ ਚਾਹੁੰਦੇ ਹੋ ਤੁਸੀਂ?
1: ਗਾਣਾ ਜੀ ਸੁਣਾ ਦਿਓ, ਬਲਕਾਰ ਸਿੱਧੂ ਦਾ ਦੌਲਤਾਂ ਜੀ।
0: ਬਲਕਾਰ ਸਿੱਧੂ ਦਾ ਦੌਲਤਾਂ ਗਾਣਾ।
1: ਹਾਂਜੀ,
0: ਤੇ ਹੋਰ ਕੰਮ ਕਾਜ ਕੀ ਕਰਦੇ ਹੋਗੇ ਵੀਰ ਜੀ?
1: ਕੰਮਕਾਰ ਬਸ ਜੀ, ਵਰਕਸ਼ਾਪ ਦਾ ਕੰਮ ਕਰਦੇ ਹਾਂ ਜੀ।
0: ਠੀਕ ਹੈ ਜੀ। ਤੇ ਰੋਟੀ ਦਾ ਹੋ ਗਿਆ ਸਾਰਾ ਖਾਣ ਪੀਣ ਦਾ?
1: ਨਹੀਂ ਜੀ, ਹਜੇ ਕਿਤੇ ਜਾ ਸਕਦਾ, ਦੁਕਾਨ ਤੇ ਹੈ ਜੀ, ਦੁਕਾਨ ਤੋਂ ਜਾਵਾਂਗੇ।
0: ਤੇ ਪਿੰਡਾਂ ਵਿੱਚ ਤਾਂ ਬਹੁਤ ਜਲਦੀ ਖਾ ਲੈਂਦੇ ਹੈਗੇ ਰੋਟੀ, ਮੈਂ ਸੁਣਿਆ।
1: ਨਹੀਂ ਜੀ, ਅਜੇ ਤਾਂ 8:30 9 ਵੱਜ ਜਾਂਦੇ ਸਾਨੂੰ ਜੀ।
0: ਅੱਛਾ, ਹੁਣ ਤੁਸੀਂ ਪਹਿਲਾਂ ਜਾਓਗੇ ਫਿਰ ਖਾਣਾ ਖਾਓਗੇ,
1: ਹਾਂਜੀ, ਫਿਰ ਨਾ ਨੂੰ
0: ਸ਼ਾਮ
1: ਖਾਵਾਂਗੇ
0: ਸੁਹਾਣੀ ਸੁਣ ਕੇ ਜਾਓਗੇ, ਇਹ ਕਹੋ ਨਾ ਤੁਸੀਂ?
1: ਜੀ।
0: ਹਾਂਜੀ, ਤਾਂ ਫਿਰ ਠੀਕ ਹੈ, ਤੁਹਾਡਾ ਪਸੰਦ ਦਾ ਗਾਣਾ ਸਾਨੂੰ ਮਿਲ ਗਿਆ ਤੇ ਅਸੀਂ ਤੁਹਾਡਾ ਗਾਣਾ ਪਲੇ ਕਰ ਰਹੇ ਹਾਂ।
1: ਧੰਨਵਾਦ ਮੈਂ।

ਸਰੋਤਿਓ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ। ਤੁਸੀਂ ਸੁਣ ਰਹੇ ਹੋ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 8:21। ਪੇਸ਼ ਹੈ ਪ੍ਰਾਯੋਜਿਤ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ NCERT। ਅੱਜ ਤੁਸੀਂ ਇਸਦਾ 1336ਵਾਂ ਭਾਗ ਸੁਣੋਗੇ।

ਸਰੋਤਿਓ, ਹੁਣੀ ਤੁਸੀਂ ਸੁਣ ਰਹੇ ਸੀ ਪ੍ਰਾਯੋਜਿਤ ਪ੍ਰੋਗਰਾਮ ਉਮੰਗ। ਪ੍ਰੋਗਰਾਮ ਦੇ ਪ੍ਰਾਯੋਜਕ ਸਨ NCERT। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 8:31 ਅਤੇ 4 ਸਕਿੰਟ। ਆਓ ਹੁਣ ਸੁਣਦੇ ਹਾਂ ਪੰਜਾਬੀਆਂ ਦੀ ਪਸੰਦ ਦੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਇਹ ਪ੍ਰੋਗਰਾਮ ਸਰੋਤਿਆਂ ਦੀ ਵਟਸਐਪ ਕਾਲ ਅਤੇ ਸੁਨੇਹੇ ਤੇ ਖਤਾਂ ਤੇ ਆਧਾਰਿਤ ਹੋਵੇਗਾ। ਮਾਫ ਕਰਨਾ, ਵਟਸਐਪ ਸੁਨੇਹੇ ਅਤੇ ਖਤਾਂ ਤੇ ਆਧਾਰਿਤ ਹੋਵੇਗਾ। ਸੁਣਦੇ ਹਾਂ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ।

ਨਮਸਕਾਰ, ਮੈਂ ਜਸਵਿੰਦਰ ਕੌਰ ਲੈ ਕੇ ਹਾਜ਼ਰ ਹਾਂ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਸਰੋਤਿਓ, ਸੁਣਦੇ ਹਾਂ ਸਾਡੇ ਸਰੋਤਿਆਂ ਦੀ ਪਸੰਦ ਆਏ ਗੀਤ। ਗੀਤ ਪਸੰਦ ਕਰਨ ਵਾਲੇ ਸਰੋਤਿਆਂ ਦੇ ਨਾਮ ਜਾਣਦੇ ਹਾਂ ਇਸ ਗੀਤ ਨੂੰ ਸੁਣਨ ਤੋਂ ਬਾਅਦ।

ਹਾਂਜੀ, ਇਸ ਗੀਤ ਦੀ ਫਰਮਾਇਸ਼ ਦੇ ਲਈ ਸਾਡੇ ਕੋਲ ਖਤ ਪਹੁੰਚੇ ਸੀਗੇ ਜੀ। ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ, ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਸਿੰਘ, ਦਪਿੰਦਰ, ਵਰਿੰਦਰ ਅਤੇ ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ, ਇਹਨਾਂ ਨੇ ਵੀ ਇਸ ਗੀਤ ਦੀ ਫਰਮਾਇਸ਼ ਕੀਤੀ ਜੀ। ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ, ਇਹਨਾਂ ਸਾਡੇ ਸਰੋਤਿਆਂ ਨੇ ਵੀ ਖਤ ਦੇ ਜ਼ਰੀਏ ਇਸ ਗੀਤ ਨੂੰ ਸੁਣਨ ਦੀ ਫਰਮਾਇਸ਼ ਕੀਤੀ। ਸੁਣਦੇ ਹਾਂ ਸਾਡੇ ਹੀ ਸਰੋਤਿਆਂ ਦੀ ਪਸੰਦ ਦਾ ਇੱਕ ਹੋਰ ਗੀਤ, ਪਰ ਇਸ ਗੀਤ ਨੂੰ ਸੁਣਨ ਵਾਲੇ ਕੌਣ ਨੇ, ਇਹਨਾਂ ਦੇ ਨਾਮ ਸੁਣਾਂਗੇ ਅਸੀਂ ਇਸ ਗੀਤ ਨੂੰ ਸੁਣਨ ਤੋਂ ਬਾਅਦ।

ਹਾਂਜੀ ਸਰੋਤਿਓ, ਇਸ ਗੀਤ ਨੂੰ ਪਸੰਦ ਕੀਤਾ, ਇਸ ਗੀਤ ਦੀ ਫਰਮਾਇਸ਼ ਕੀਤੀ ਸ਼ਹਿਰ ਬਾਗਾ ਪੁਰਾਣਾ ਤੋਂ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ।

ਪਰਮਜੀਤ ਸਿੰਘ। ਅਲੀ ਕਾ ਡੱਬਾ ਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ ਸੁਨੀਤਾ ਤੇ ਕੁਲਦੀਪ ਗਾਂਧੀ। ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਤਾ। ਗਿੱਦੜਬਾਹ ਤੋਂ ਇਸ ਗੀਤ ਦੀ ਫਰਮਾਇਸ਼ ਕੀਤੀ ਜੀ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਤੇ ਹਿਨਾਸ਼ਾ ਬੇਬੀ ਕਾਰ ਬੇਬੀ ਕੈਰਵੀ।

0: ਇਸ ਦੇ ਨਾਲ ਹੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਸੁਣਨ ਤੋਂ ਬਾਅਦ ਮੈਨੂੰ ਦਿਓ ਆਗਿਆ ਜੀ। ਨਮਸਕਾਰ।
1: ਪੰਜ ਪਾਣੀਆਂ ਦੇ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਮਾਂ ਹੋ ਰਿਹਾ ਜੀ ਰਾਤ ਦੇ 11:21। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਕੱਲ੍ਹ ਦੀ ਪ੍ਰਸਾਰਣ ਸਭਾ ਦੇ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਆਗਿਆ, ਜੈ ਹਿੰਦ।